ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇ ਸਾਂ

ਜੂਨ 1984 ਦੇ ਸਮੂਹ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਸੁੰਦਰ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿਚ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਕਰਦਿਆਂ, ਕਥਾ ਵਿਚਾਰਾਂ ਕਰਦਿਆਂ, ਢਾਡੀ ਵਾਰਾਂ ਰਾਹੀਂ

ਤੇ ਰਿਹਾਈ ਬਖਸ਼ਿਸ਼ ਕਰਨੀ ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਜੀ ਦਰ ਕਰਦੇ ਸੇਵਕ ਸਤਵੰਤ ਸਿੰਘ ਵੱਲੋਂ ਨਵਾਂ ਘਰ ਲੈਣ ਦੀ ਖੁਸ਼ੀ ਦੇ ਵਿਚ ਸਾਰਾ ਦਿਨ ਦੀ ਦੇਗ ਦੀ ਸੇਵਾ ਕਰਦੇ ਹਨ। ਰਹਿਮਤ ਰੱਖਣੀ ਕਿਰਪਾ ਕਰਨੀ ਅੰਗ ਸੰਗ ਸਹਾਇਕ ਹੋਣਾ ਸੁਖਾਂ ਦਾ ਹੰਡਾਉਣਾ ਹੋਵੇ। ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਜੀ ਦਰ ਕਰਦੇ ਸੇਵਕ ਸਵਿੰਦਰਪਾਲ ਸਿੰਘ ਵੱਲੋਂ ਤੰਦਰੁਸਤੀ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਿਰਪਾ ਕਰਨੀ ਅੰਗ ਸੰਗ ਸਹਾਇਕ ਹੋਣਾ ਸਰਬੱਤ ਦਾ ਭਲਾ ਕਰਨਾ। ਸਤਿਗੁਰੂ ਮਹਾਰਾਜ ਬੀਬੀ ਅਮਨਦੀਪ ਕੌਰ ਸਮੂਹ ਪਰਿਵਾਰ ਨੂੰ ਆਪਸ ਵਿਚ ਰਲ ਮਿਲ ਕੇ ਰਹਿਣ ਦੀ ਦਾਤ ਪ੍ਰੇਮ ਏਕਤਾ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ।

ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਵਾਜਣਾ। ਅੰਗ ਸੰਗ ਸਹਾਇਕ ਹੋਣਾ, ਚੜ੍ਹਦੀਆਂ ਕਲਾ ਕਰਨੀਆਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ।

ਜਪੇ ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ। ਪ੍ਰੰਤ ਤੀਜਾ ਘੱਲੂਘਾਰਾ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਸ਼ਹੀਦੀ ਨੂੰ ਅਤੇ ਵਰਤਮਾਨ ਦੇ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ

पर्यो निशान कहो खेत जो मांड्यो सूरमा

पुरजा काट मर कबहु न छाड़ खेत कबीर मोहे मरने का चाव है।

ਸ੍ਰੀ ਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ। ਰਹਿਰਾਜ ਸਾਹਿਬ ਜੀ ਦੀ ਦਾਤ ਅਰਦਾਸ ਅਸੀਸ ਰੂਪ ਵਿੱਚ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਕੀਤੀ। ਸੰਗਤ ਜੀ, ਸਾਧ ਸੰਗਤ ਜੀ, ਤੀਜਾ ਘੱਲੂਕਾਰਾ 1984 ਦੇ ਸ਼ਹੀਦਾਂ ਨੂੰ ਸਮਰਪਿਤ 1 ਜੂਨ ਤੋਂ ਵਿਸ਼ੇਸ਼ ਦੀਵਾਨ ਚੱਲ ਰਹੇ ਹਨ ਔਰ ਅੱਜ ਦੇ ਵੀ ਦੀਵਾਨ 84 ਦੇ ਸ਼ਹੀਦਾਂ ਨੂੰ ਸਮਰਪਿਤ ਹੋਣਗੇ। ਕੱਲ 8 ਜੂਨ ਤੋਂ ਲੈ ਕੇ 18 ਜੂਨ ਤੱਕ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ, ਸ਼ਹੀਦ ਭਾਈ ਹਰਦੀਪ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ 8 ਤੇ 9 ਜੂਨ, ਦੋ ਦਿਨ, ਕੱਲ ਤੇ ਪਰਸੋਂ। ਬਾਹਰ ਖੁੱਲੇ ਪੰਡਾਲ ਦੇ ਵਿੱਚ ਦੀਵਾਨ ਸਜਾਏ ਜਾਣਗੇ। 4 ਵਜੇ ਪ੍ਰਕਾਸ਼ ਹੋ ਜਾਣਗੇ, 4:45 ਵਜੇ ਰਹਿ ਰਾਸ ਆਰੰਭ ਹੋਵੇਗੀ, 5:30 ਵਜੇ ਆਰਤੀ ਅਤੇ 5:50 ਤੋਂ 6:15 ਵਜੇ ਇਤਿਹਾਸ

ਈਸ਼ਰ ਭਗਵੰਤ ਸਿੰਘ ਸੂਰਵਿੰਡ ਹਾਜ਼ਰੀਆਂ ਭਰਨਗੇ 8:15 ਤੋਂ 9 ਵਜੇ ਤੱਕ ਸੱਚਖੰਡ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਸਾਹਿਬ ਜੀ ਹਾਜ਼ਰੀਆਂ ਭਰਨਗੇ ਤੋ ਸਾਧ ਸੰਗਤ ਜੀ ਉਹ ਜੋ ਹਰ ਹਫਤੇ ਐਤਵਾਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਗੁਰਮਤਿ ਸਕੂਲ ਦੇ ਵਿਦਿਆਰਥੀ

ਹੁਣ ਬੱਚੇ ਆਪਜਿਆਂ ਨੂੰ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਅਤੇ ਆਰਤੀ ਆਰਤਾ ਸ਼ਬਦ ਰਸ ਕੀਰਤਨ ਸਰਵਣ ਕਰਵਾਉਣਗੇ। 6 ਵਜੇ ਤੱਕ ਬੱਚੇ

0: ਗੁਰੂ ਜੀ ਕੀ ਫਤਿਹ।
1: ਸ਼ਹੀਦ ਭਾਈ ਹਰਦੀਪ ਸਿੰਘ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਬੱਚਿਆਂ ਵੱਲੋਂ ਆਪ ਜੀਆਂ ਨੂੰ ਆਰਤੀ ਆਰਤਾ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਵਾਇਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਬੱਚਿਆਂ ਨੂੰ ਹੋਰ ਚੜ੍ਹਦੀਆਂ ਕਲਾ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਵਾਜਣ। ਸਾਧ ਸੰਗਤ ਜੀਓ, ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਇੰਦਰਜੀਤ ਸਿੰਘ ਬਜੂਹਾ, ਉਹਨਾਂ ਦਾ ਢਾਡੀ ਜਥਾ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੋੜਨਗੇ। ਅੱਜ ਦੇ ਜੋ ਦੀਵਾਨ ਹਨ ਉਹ ਤੀਜਾ ਘੱਲੂਘਾਰਾ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਚੱਲ ਰਹੇ ਨੇ। ਔਰ ਸਾਧ ਸੰਗਤ ਜੀ, ਕੱਲ ਤੋਂ 8 ਜੂਨ ਤੋਂ ਲੈ ਕੇ 18 ਜੂਨ ਤੱਕ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦੀ ਸ਼ਹੀਦੀ ਨੂੰ ਸਮਰਪਿਤ, ਸ਼ਹੀਦ ਭਾਈ ਹਰਦੀਪ ਸਿੰਘ ਜੀਆਂ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਬਾਹਰ ਖੁੱਲੇ ਪੰਡਾਲ ਵਿੱਚ ਸਜਾਏ ਜਾਣਗੇ। 8 ਤੇ 9 ਜੂਨ, ਕੱਲ ਤੇ ਪਰਸੋਂ 2 ਦਿਨ ਬਾਹਰ ਖੁੱਲੇ ਪੰਡਾਲ ਵਿੱਚ 4 ਵਜੇ ਪ੍ਰਕਾਸ਼ ਹੋ ਜਾਣਗੇ, 4:45 ਵਜੇ ਰਹਿਰਾਸ ਸਾਹਿਬ, 5:30 ਵਜੇ ਆਰਤੀ, 5:30 ਤੋਂ 5:50 ਤੱਕ ਆਰਤੀ, 5:50 ਤੋਂ 6:15 ਤੱਕ ਇਤਿਹਾਸ ਦੀ ਕਥਾ, 6:15 ਤੋਂ 6:50 ਤੱਕ ਗਿਆਨੀ ਇੰਦਰ ਸਿੰਘ ਜੀ ਬਜੂਹਾ ਅਤੇ 6:50 ਤੋਂ 7:30 ਵਜੇ ਤੱਕ ਗਿਆਨੀ ਤਰਲੋਚਨ ਸਿੰਘ ਪੰਮਦੀ, 7:30 ਤੋਂ 8:15 ਵਜੇ ਤੱਕ ਕਵੀਸ਼ਰ ਭਗਵੰਤ ਸਿੰਘ ਸੂਰਵਿੰਡ ਦੀਵਾਨ ਸਜਾਉਣਗੇ, 8:15 ਤੋਂ 9 ਵਜੇ ਤੱਕ ਰਾਗੀ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਬਾਹਰ ਖੁੱਲੇ ਪੰਡਾਲਾਂ ਵਿੱਚ ਹਾਜ਼ਰੀਆਂ ਭਰਨਗੇ। ਹੁਣ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ। ਸਾਧ ਸੰਗਤ ਜੀ, 13 ਜੂਨ ਨੂੰ ਦੁਪਹਿਰੇ 2 ਵਜੇ ਨਵੀਂ ਬਿਲਡਿੰਗ ਵਿੱਚ ਸ਼ਹੀਦੀ ਕਾਨਫਰੰਸ ਹੈ। 14 ਜੂਨ ਨੂੰ ਸ਼ਾਮ 4 ਵਜੇ ਸ਼ਹੀਦੀ ਅਸਥਾਨ ਤੇ ਖਾਲਿਸਤਾਨੀ ਝੰਡਾ ਲਹਿਰਾਇਆ ਜਾਵੇਗਾ। 16

0: يوش.
1: परम पूज्य अकाल सर्वशक्तिमान वाणी के वोहित हजूरे अनवर सर्वरे कायनात शब्द गुरु धन सतगुरु साहिब श्री गुरु ग्रंथ साहिब पातशाह महाराज तिना दी हजूरी अंदर जुड़ बैठ करके ਰਜੇਮਿਆ ਭਰੀ ਜ਼ਿੰਦਗੀ ਨੂੰ ਸਫਲਿਆ ਬਣਾਉਣ ਵਾਸਤੇ ਗੁਰੂ ਕੀ ਹਜ਼ੂਰੀ ਅੰਦਰ ਜੁੜ ਕਰਕੇ ਬੈਠੇ ਹੋ ਆਓ ਮਨ ਬਿਰਤੀਆਂ ਇਕਾਗਰ ਕਰੀਏ ਕੁਝ ਵੀ ਕਹਿਣ ਤੋਂ ਪਹਿਲਾਂ ਸਾਹਿਬਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਔਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਕਰੋ ਬੇਨਤੀ ਪ੍ਰਵਾਨ ਅਦਬ ਸਾਹਿਤ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਦਸਾਂ ਤੋਂ ਪਹਿਲਾਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਭਾਗ ਅਨੁਸਾਰ ਪੁਰਾਤਨ ਸ਼ੈਲੀ ਔਰ ਪੁਰਾਤਨ ਸਾਜਾਂ ਦੇ ਨਾਲ ਜਿਹੜੀ ਸ਼ੈਲੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਬਾਬਾ ਸਤਾ ਤੇ ਬਲਵੰਡ ਤੋਂ ਬਾਅਦ ਸਿੱਖਾਂ ਦੀ ਝੋਲੀ ਵਿਚ ਕੀਰਤਨ ਦੀ ਦਾਤ ਪਾਈ ਸੀ ਨਾ ਉਹ ਤੰਤੀ ਸਾਜਾਂ ਦੇ ਨਾਲ ਬਹੁਤ ਹੀ ਪਿਆਰੀਆਂ ਬੱਚੀਆਂ ਜਿਨ੍ਹਾਂ ਨੇ ਆਪ ਜੀਆਂ ਦੇ ਸਨਮੁਖ ਔਰ ਗੁਰੂ ਕੀ ਹਜ਼ੂਰੀ ਅੰਦਰ ਜੁੜ ਬੈਠ ਕਰਕੇ ਰਸ ਭਿੰਨੇ ਕੀਰਤਨ ਦਾ ਗਾਇਨ ਕੀਤਾ ਹੈ ਤੁਸਾਂ ਨੇ ਗੁਰਮੁਖ ਬਣ ਕੇ ਅਦਬ ਦੇ ਨਾਲ ਸੁਣਨਾ ਕੀਤਾ ਗੁਰੂ ਕਿਰਪਾ ਕਰੇ ਤੁਹਾਡਾ ਸੁਣਿਆ ਔਰ ਬੱਚੀਆਂ ਦਾ ਗਾਇਆ ਹੋਇਆ ਥਾਂ ਹੀ ਪਵੇ ਮੈਂ ਦਿਨ ਦੇ ਦੀਵਾਨ ਦੇ ਵਿਚ ਵਿਨੇ ਕਰ ਰਿਹਾ ਸਾਂ ਕਿ ਜ਼ਾਲਮ ਹਕੂਮਤ ਸਰਕਾਰ ਨੇ ਜਿਹੜਾ ਹਰਿਮੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪ ਸਾਜਿਆ ਹਰਿਮੰਦਰ ਹਰ ਪ੍ਰਭ ਸਾਜਿਆ ਇਹਦੇ ਉੱਪਰ ਆਰਮੀ ਨੂੰ ਚੜ ਕੇ ਲੈ ਆਉਂਦਾ ਜਿਹੜਾ ਇਹਨਾਂ ਦਾ ਪਹਿਲਾ ਮਨਸ਼ਾ ਸੀ ਨਾ ਕਿ ਅਸੀਂ ਆਰਮੀ ਅੰਦਰ ਭੇਜ ਦਿਆਂਗੇ ਉਹ ਅੰਦਰ ਜਾ ਕੇ ਸਿੱਖਾਂ ਦੇ ਟਿਕਾਣਿਆਂ ਦੇ ਉੱਪਰ ਕਬਜ਼ਾ ਕਰ ਲੈਣਗੇ ਤੇ ਮਿੰਟੋ ਮਿੰਟੀ ਮੋਰਚਾ ਫਤਿਹ ਕਰਕੇ ਅਸੀਂ ਭਿੰਡਰਾਂ ਵਾਲੇ ਨੂੰ ਗ੍ਰਿਫ਼ਤਾਰ ਕਰਕੇ ਬਾਈ ਏਅਰ ਦਿੱਲੀ ਲੈ ਕੇ ਜਾਵਾਂਗੇ ਪਰ ਅੰਦਰ ਉਹ ਮਰਜੀਵੜੇ ਸਿੱਖ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦਾ ਜਿਨ੍ਹਾਂ ਦੇ ਸਿਰ ਦੇ ਉੱਪਰ ਹੱਥ ਜਨਰਲ ਸੁਵੇਗ ਸਿੰਘ ਵਰਗੇ ਜਰਨੈਲਾਂ ਦੀ ਵਿਉਂਤਬੰਦੀ ਤੇ ਬਾਬਾ ਜਰਨੈਲ ਸਿੰਘ ਦੀਆਂ ਦੀ ਅਗਵਾਈ ਮੈਂ ਹੈਰਾਨ ਹੁੰਦਾ ਉਹ ਕੇਸ ਬਰਾੜ ਲਿਖਦਾ ਏ ਕਿ ਜਦੋਂ ਸਾਡਾ 2200 ਜਵਾਨ ਅੰਦਰ ਗਿਆ ਤਾਂ ਅੰਦਰੋਂ ਸਿੰਘਾਂ ਨੇ ਇਹੋ ਜਿਹਾ ਮੂੰਹ ਤੋੜਵਾ ਜਵਾਬ ਦਿੱਤਾ ਜਿਵੇਂ ਪਠਿਆਰਨ ਭੱਠੀ ਤੇ ਦਾਣੇ ਭੁਰਦੀ ਹੋਵੇ ਨਾ ਖਿੱਲਾਂ ਬੁੜਕ ਬੁੜਕ ਕੇ ਬਾਹਰ ਡਿੱਗਦੀਆਂ ਏ ਇਵੇਂ ਕਹਿੰਦਾ ਸਾਡੇ ਸਿਪਾਹੀ ਬੁੜਕ ਬੁੜਕ ਕੇ ਜ਼ਮੀਨ ਦੇ ਉੱਪਰ ਡਿੱਗਣ ਲੱਗੇ ਪਰ ਸਾਨੂੰ ਇਹ ਨਹੀਂ ਪਤਾ ਲੱਗਾ ਫੌਜੀ ਜਰਨੈਲ ਮਰਾਉਣ ਤੋਂ ਬਾਅਦ ਵੀ ਇਹ ਗੋਲੀ ਆਈ ਤੇ ਚੱਲੀ ਕਿੱਥੋਂ ਤੇ ਚਲਾਈ ਕਿਵੇਂ ਆ ਬੜੀ ਦੂਰ ਅੰਦੇਸ਼ੀ ਸੀ ਜ਼ਮੀਨ ਦੇ ਨਾਲੋਂ 4 ਇੰਚੀ ਉੱਚੇ ਡਰਿਲ ਦੇ ਨਾਲ ਸ਼ਰਾਖ ਕਰਕੇ ਸਿਰਫ ਰਫਲ ਦੀ ਵਾਇਰਲ ਜਿਹਨੂੰ ਆਪਾਂ ਨਾਲ ਹੀ ਕਹਿ ਦਈਏ ਤੇ ਇੱਕ ਉਹਦੇ ਉੱਪਰ ਸ਼ਰਾਖ ਨਾਲ ਹੋਰ ਕੀਤਾ ਸੀ ਜਿਹਨੂੰ ਸਿਰਫ ਇੱਕ ਅੱਖ ਦੇ ਨਾਲ ਬਾਹਰ ਵੇਖਿਆ ਜਾ ਸਕਦਾ ਸੀ ਇਹੋ ਜਿਹਾ ਕਾਰਨਾਮਾ ਕਰਕੇ ਦਿਖਾ ਲਿਆ ਦੁਨੀਆਂ ਦੀ 6ਵੇਂ ਨੰਬਰ ਦੀ ਆਰਮੀ ਦੰਗ ਰਹਿ ਗਈ ਦੀਬਾ ਥੱਲੇ ਜੀ ਦੰਦਾਂ ਥੱਲੇ ਜੀਵ ਲੈ ਕੇ ਸੋਚਣ ਲਈ ਮਜਬੂਰ ਹੋ ਗਈ ਸੀ ਫਿਰ ਇਹਨਾਂ ਨੇ ਅੰਦਰ CID ਵਾਲੇ ਭੇਜੇ ਕਿ ਜਰਨੈਲ ਸਿੰਘ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਜਾਂ ਤਾਂ ਉੱਥੋਂ ਨਿਕਲਣ ਵਾਸਤੇ ਮਜਬੂਰ ਕੀਤਾ ਜਾਵੇ, ਜਾਂ ਲਾਲਚ ਦਿੱਤਾ ਜਾਵੇ, ਜਾਂ ਡਰਾਵਾ ਦਿੱਤਾ ਜਾਵੇ। ਕਹਿੰਦਾ ਇੰਨੇ ਟ੍ਰੇਨ ਸਾਡੇ ਆਫਿਸਰ ਜਿਹੜੇ ਸਨ ਵੇਖਣ ਤੋਂ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਦੁਨੀਆਂ ਦੀਆਂ ਅਨੇਕ ਭਾਸ਼ਾਵਾਂ ਬੋਲਣ ਵਾਲੇ, ਜਦੋਂ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਮੁਲਾਕਾਤ ਹੋਈ, ਇਹੋ ਜਿਹਾ ਸ਼ਬਦਾਵਲੀ ਜਾਲ ਪਾਇਆ, ਉਹ ਅੰਦਰ ਦੇ ਅੰਦਰ ਰਹਿ ਗਏ। ਅਸਾਂ ਹੈਰਾਨ ਰਹਿ ਗਏ ਵੀ ਇਹ ਕੀ ਕੀਤਾ ਜਾ ਸਕਦਾ। ਬਖਤਰਬੰਦ ਗੱਡੀਆਂ ਆਈਆਂ, ਬਖਤਰਬੰਦ ਗੱਡੀਆਂ ਜਿਹੜੀਆਂ ਸਨ ਉਹ ਰਸ਼ੀਆ ਦੀਆਂ ਬਣੀਆਂ ਹੋਈਆਂ ਸਨ। ਤਕਰੀਬਨ 27 ਇੰਚ ਮੋਟਾ ਉਹਦੇ ਉੱਪਰ ਲੋਹਾ ਲੱਗਾ ਹੋਇਆ ਸੀ, ਉਪਰੋਂ ਉਹ ਕਸੂ ਦੀ ਤਰ੍ਹਾਂ ਸਨ। 27 ਇੰਚ ਅਨਲਿਸਿਸ ਕਰਿਓ, ਸੋਚੋ ਜਰਾ, 24 ਇੰਚ ਦਾ ਇੱਕ ਫੁੱਟ ਹੁੰਦਾ ਏ, 24 ਇੰਚ ਦਾ, 12 ਇੰਚ ਦਾ ਵਾਹਿਗੁਰੂ, 12 ਇੰਚ ਦਾ ਇੱਕ ਫੁੱਟ ਹੁੰਦਾ ਏ, 24 ਇੰਚ ਦੇ 2 ਫੁੱਟ ਹੋ ਗਏ ਤੇ 3 ਇੰਚ ਉਹਦੇ ਉੱਪਰ ਹੋਰ ਹੋ ਗਏ। 2 ਫੁੱਟ ਤੇ 3 ਇੰਚ ਮੋਟੀ ਉਹਦੀ ਚਾਦਰ ਸੀ ਉਸ ਬਖਤਰਬੰਦ ਗੱਡੀ ਦੀ, ਤਕਰੀਬਨ ਬਾਬਾ ਜੀ ਆਂਦੇ ਨੇ ਕਿ 2.25 ਫੁੱਟ। ਹੁਣ ਜਿਹੜੀ 2.25 ਫੁੱਟ ਹੋਵੇ, ਆਪਣੀ ਕੰਧ ਜਿਹੜੀ ਆਪਾਂ ਪਿੰਡਾਂ ਦੇ ਵਿੱਚ ਇੰਡੀਆ ਦੇ ਵਿੱਚ ਕਰਦੇ ਉਹ 9 ਇੰਚ ਦੀ ਹੁੰਦੀ ਆ। ਇਹ 2.25 ਫੁੱਟ ਦੀ ਲੋਹੇ ਦੀ ਕੰਧ ਉਸ ਬਖਤਰਬੰਦ ਗੱਡੀ ਦੇ ਉੱਪਰ ਬਣੀ ਹੋਈ ਸੀ। ਕਹਿੰਦਾ ਅਸੀਂ ਬਖਤਰਬੰਦ ਗੱਡੀਆਂ ਨੂੰ ਅੰਦਰ ਭੇਜਣ ਵਾਸਤੇ ਬਾਬਾ ਅਟਲ ਰਾਏ ਜੀ ਔਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਜਿਹੜਾ ਲੰਗਰ ਹਾਲ ਹੈ ਉਸ ਪਾਸੇ ਦੀ ਜਦੋਂ ਗੱਡੀਆਂ ਨੂੰ ਅੰਦਰ ਭੇਜਿਆ ਨਾ, ਤੇ ਜਨਰਲ ਸਵੇਗ ਸਿੰਘ ਦੀ ਕੀਤੀ ਹੋਈ ਵਿਉਂਤਬੰਦੀ ਨੇ ਜਿਹੜੇ ਅੰਦਰ ਸਿੰਘ ਬੈਠੇ ਸਨ ਉਹਨਾਂ ਦੇ ਕੋਲੋਂ ਪਤਾ ਨੀ ਚਾਈਨਾ ਦੇ ਬਣੇ ਹੋਏ ਰਾਕਟ ਲਾਂਚਰ ਇਹ ਕਿੱਥੋਂ ਆ ਗਿਆ ਹੈ, ਤੇ ਜਦੋਂ ਸਾਡੀ ਬਖਤਰਬੰਦ ਗੱਡੀ ਅੰਦਰ ਗਈ ਸਿੰਘਾਂ ਨੂੰ ਪਤਾ ਨੀ ਕਿਹੋ ਜਿਹਾ ਕੋਡ ਦਿੱਤਾ ਗਿਆ, ਉਹਨਾਂ ਨੇ ਉਸ ਕੋਡ ਨੂੰ ਵਰਤਦਿਆਂ ਹੋਇਆਂ ਇੱਕੋ ਦਮ ਇਹ ਬਖਤਰਬੰਦ ਗੱਡੀਆਂ ਦੇ ਉੱਪਰ ਜਦੋਂ ਰਾਕਟ ਲਾਂਚਰਾਂ ਦੇ ਨਾਲ ਕੀਤਾ ਹਮਲਾ ਨਾ, ਤਾਂ ਇਹ ਗੱਡੀਆਂ 20-20 ਫੁੱਟ ਉੱਚੀਆਂ ਅਸਮਾਨ ਵੱਲ ਨੂੰ ਉੱਡ ਗਈਆਂ, 20-20 ਫੁੱਟ ਸਰੋਵਰ ਚ ਡਿੱਗੀਆਂ। ਸਤਿਆਨਾਸ਼ ਮਾਰਤਾ ਕਹਿੰਦਾ ਸਾਡੀ ਆਰਮੀ ਦਾ ਸਤਿਆਨਾਸ਼ ਮਾਰ ਦਿੱਤਾ, ਸਾਡੀ ਬਖਤਰਬੰਦ ਗੱਡੀਆਂ ਦਾ ਸਾਨੂੰ ਸਾਇਰਨ ਵਜਾਉਣਾ ਪਿਆ ਕਿ ਜਿਹੜੀਆਂ ਬਖਤਰਬੰਦ ਗੱਡੀਆਂ ਇਹਨਾਂ ਨੂੰ ਬੈਕ ਲਿਆਂਦਾ ਜਾਵੇ। ਹੁਣ ਬੈਕ ਲਿਆਉਣਾ ਬੜਾ ਮੁਸ਼ਕਲ ਸੀ ਉਹਨਾਂ ਨੂੰ, ਉਹਨਾਂ ਦੇ ਜਿਹੜੇ ਪਹੀਏ ਸਨ ਉਹ ਰੇਲ ਗੱਡੀ ਦੇ ਜਿਵੇਂ ਲੋਹੇ ਦੇ ਪਹੀਏ ਬਣੇ ਹੁੰਦੇ ਇਵੇਂ ਬਣੇ ਹੋਏ ਸੀ, ਤਾਂ ਜਦੋਂ ਬਾਹਰ ਕੱਢਣਾ ਸੀ ਪਰਿਕਰਮਾ ਦੀਆਂ ਪੌੜੀਆਂ ਚੜ੍ਹਨੀਆਂ ਪੈਣੀਆਂ ਸੀ, ਉਹ ਗੱਡੀਆਂ ਪੌੜੀਆਂ ਚੜ੍ਹਨ ਤੋਂ ਅਸਮਰੱਥ ਹੋ ਗਈਆਂ। ਫਿਰ ਕਹਿੰਦਾ ਉਹਨਾਂ ਨੂੰ ਕੱਢਣ ਵਾਸਤੇ ਸਾਨੂੰ ਹੋਰ ਗੱਡੀਆਂ ਮੰਗਾਉਣੀਆਂ ਪਈਆਂ, ਉਹਨਾਂ ਗੱਡੀਆਂ ਨੂੰ 9-9 ਇੰਚ ਲੋਹੇ ਦੇ ਕਿੱਲ ਲੱਗੇ ਹੋਏ ਸਨ ਉਹਨਾਂ ਦੇ ਟਾਇਰਾਂ ਨੂੰ, ਜਦੋਂ ਉਹ ਘੁੰਮਦੇ ਸਨ ਜ਼ਮੀਨ ਵਿੱਚ ਖੁੰਭਦੇ ਸਨ ਤਾਂ ਅਗਲੇ ਪਾਸੇ ਨੂੰ ਵੱਧਦੇ ਸਨ। ਆਪਾਂ ਕੱਦੂ ਕਰਦੇ ਹੋਈ ਨਾ ਝੋਨਾ ਬੀਜਦੇ, ਆਪਾਂ ਸਾਰੇ ਖੇਤੀ ਨੂੰ ਬਿਲੋਂਗ ਕਰਦੇ ਹਾਂ, ਹੁਣ ਤਾਂ ਬੜੇ ਤਕਨੀਕ ਵੱਧ ਗਈ ਨਾ, ਆ ਬਜ਼ੁਰਗ ਬੈਠੇ ਨੇ ਜਦੋਂ ਟਰੈਕਟਰ ਖੁੱਭ ਜਾਣਾ ਉਹਨੂੰ ਕਹਿਣਾ ਕਿ ਬੈਂਡ ਬੰਦ ਦਿਓ, ਲਾਲ ਦੇ ਟਾਇਰਾਂ ਦੇ ਲੋਹੇ ਦੇ ਹੁੰਦੇ ਸੀ ਵੱਡੇ ਸਾਰੇ, ਬਈ ਟਾਇਰ ਥੱਲੇ ਨਾ ਬੈਠੇ ਉਹ ਨਾਲ ਘੁੰਮ ਕੇ ਅੱਗੇ ਨੂੰ ਜਾਂਦਾ ਰਹੇ। ਬਸ ਕਹਿੰਦੇ ਅਸੀਂ ਉਹ ਸਕੀਮ ਵਰਤੀ ਕਿ 9-9 ਇੰਚ ਦੇ ਉਹ ਗੱਡੀਆਂ ਇਸ ਕਰਕੇ ਭੇਜੀਆਂ ਗਈਆਂ ਕਿ ਜਿਹੜੀਆਂ ਗੱਡੀਆਂ ਅੰਦਰ ਫਸ ਗਈਆਂ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਬਾਹਰ ਕੱਢਿਆ ਜਾਵੇ। ਅੰਧਾ ਤੰਦ ਗੋਲਾਬਾਰੀ ਹੋਈ, ਇਹਨਾਂ ਨੇ ਇੱਕ ਚਾਲ ਚੱਲੀ ਕਿ ਜਿਹੜੇ ਇਹਨਾਂ ਦੇ ਕੋਲ ਪਿੰਡਾਂ ਦੇ ਵਿੱਚ 7,000 ਟਾਊਟ ਸਨ ਨਾ, ਬਾਬਾ ਜਰਨੈਲ ਸਿੰਘ ਨੇ ਅਨਾਊਂਸਮੈਂਟ ਕੀਤੀ ਸੀ, ਪਹਿਲਾਂ ਆਖਿਆ ਸੀ ਕਿ ਜੇ ਹਿੰਦੁਸਤਾਨ ਦੀ ਆਰਮੀ ਹਰਿਮੰਦਰ ਸਾਹਿਬ ਔਰ ਅਕਾਲ ਤਖ਼ਤ ਸਾਹਿਬ ਨੂੰ ਘੇਰਾ ਪਾ ਕੇ ਇਹਦੇ ਉੱਪਰ ਗੋਲਾਬਾਰੀ ਕਰਦੀ ਹੈ ਨਾ, ਜਿਹੜੇ ਗੁਰੂ ਨਾਨਕ ਦੇ ਸਿੱਖ ਹੈ ਉਹ ਅੰਮ੍ਰਿਤਸਰ ਨੂੰ ਵੀ ਹੀਰਾ ਨਾ ਕੱਤਣ, ਆਪੋ ਆਪਣੇ ਮੋਰਚੇ ਸਾਹਮਣੇ ਸਰਕਾਰ ਨਾਲ ਮੱਥਾ ਲਾ ਲੈਣ। ਸਾਨੂੰ ਕਹਿੰਦਾ ਡਰ ਪੈ ਗਿਆ ਸੁੰਦਰ ਜੀ, ਤੇ ਇਹ ਬਰਾੜ ਕਹਿੰਦਾ ਕਿ ਸਾਨੂੰ ਡਰ ਪੈ ਗਿਆ ਜੇ ਪਿੰਡਾਂ ਦੇ ਵਿੱਚੋਂ ਬਗਾਵਤ ਉੱਠ ਗਈ ਨਾ, ਇਧਰੋਂ ਮੋਰਚਾ ਫਤਿਹ ਨਹੀਂ ਹੋ ਰਿਹਾ, ਸਾਡੀ ਜਿੱਤ ਨਹੀਂ ਹੋ ਰਹੀ, ਪਿੰਡਾਂ ਦੇ ਵਿੱਚੋਂ ਜੇ ਬਗਾਵਤ ਉੱਠ ਗਈ ਨੌਜਵਾਨ ਉੱਠ ਖੜੇ ਨਾ, ਇਹਨਾਂ ਬਗਾਵਤ ਨੂੰ ਦਬਾਉਣਾ ਬੜਾ ਔਖਾ ਹੋ ਜਾਵੇਗਾ। ਇੱਕ ਵਿਦਵਾਨ ਬੜਾ ਸੁੰਦਰ ਲਿਖਦਾ ਕਹਿੰਦਾ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਇਹਨੂੰ ਬਣਾਉਣ ਵਿੱਚ ਵਪਾਰੀ ਤਰਪੇ ਤਬਕਾ ਸ਼ਹਿਰੀ ਜਿਹੜੇ ਵਪਾਰੀ ਨੇ ਨਾ ਉਹਨਾਂ ਦਾ ਵੱਡਾ ਹੱਥ ਹੋਇਆ ਕਰਦਾ, ਪਰ ਉਹਨਾਂ ਤੋਂ ਡਰਦੀ ਨਹੀਂ ਇਹ, ਵਪਾਰੀ ਦਾ ਤੇ ਸ਼ਹਿਰੀ ਦਾ ਸਰਕਾਰ ਬਣਾਉਣ ਨੂੰ ਵੱਡਾ ਹੱਥ ਹੁੰਦਾ ਪਰ ਉਹਨਾਂ ਤੋਂ ਡਰਦੀ ਨਹੀਂ ਇਹ। ਡਰਦੀ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਨਰੋਲ ਜੱਟ ਹੈ ਜਿਹੜੇ ਕਿਰਤੀ ਸਿੱਖਿਆ ਉਹਨਾਂ ਦੇ ਕੋਲੋਂ ਡਰਦੀ ਆ ਇਹ। ਉਹਦਾ ਕਾਰਨ ਕੀ ਕਹਿੰਦੇ ਜੇ ਇਹਨਾਂ ਨੂੰ ਘਰ ਬਾਰ ਵੀ ਛੱਡਣਾ ਪੈ ਜਾਵੇ ਤੇ ਮਹੀਨਾ ਮਹੀਨਾ ਇਹ ਘੋੜਿਆਂ ਦੀਆਂ ਕਾਠੀਆਂ ਤੇ ਪਹਿਲੇ ਸਮੇਂ ਵਿੱਚ ਬੈਠਦੇ ਰਹੇ, ਛੋਲੇ ਖਾਂਦੇ ਰਹੇ, ਤਾਂ ਜੇ ਵਪਾਰੀ ਨੂੰ ਦੋ ਦਿਨ ਦੁਕਾਨ ਬੰਦ ਕਰਨੀ ਪੈ ਜਾਵੇ ਤੇ ਇਹਨੂੰ ਘਰ ਦਾ ਫਿਕਰ ਪੈ ਜਾਂਦਾ ਮੇਰਾ ਘਰ ਕਿਵੇਂ ਚੱਲੇਗਾ। ਕਹਿੰਦਾ ਸਾਨੂੰ ਸੋਰ ਕਿਸੇ ਦਾ ਕੋਈ ਫਿਕਰ ਨਹੀਂ ਸੀ, ਸਿਰਫ ਫਿਕਰ ਇਹੀ ਸੀ ਜੇ ਕਿਤੇ ਪਿੰਡਾਂ ਦੇ ਵਿੱਚੋਂ ਬਗਾਵਤ ਉੱਠ ਗਈ ਨਾ ਉਹਨੂੰ ਦਬਾਉਣਾ ਬੜਾ ਮੁਸ਼ਕਲ ਹੋ ਜਾਵੇਗਾ। ਫਿਰ ਇਸ ਜ਼ਾਲਮ ਸਰਕਾਰ ਨੇ ਪਹਿਲਾਂ ਹੀ ਨਿਸ਼ਾਨਦੇਹੀ ਕਰਕੇ ਪਿੰਡਾਂ ਦੇ ਵਿੱਚ 7000 ਟੌਂਟ ਛੱਡੇ ਹੋਏ ਸਨ, ਉਹਨਾਂ ਨੂੰ ਸਿੱਖਾਂ ਵਾਲਾ ਭੇਖ ਦਿੱਤਾ ਗਿਆ ਹੈ। ਇਹ ਟੌਂਟ ਗੌਰਮੈਂਟ ਦੇ ਛੱਡੇ ਹੋਏ ਬੰਦੇ ਆ, ਇਹਨਾਂ ਦੇ ਸਿਰਾਂ ਦੇ ਉੱਪਰ ਕੇਸਰੀ ਦਸਤਾਰਾਂ ਬਣਾਈਆਂ, ਟਕਸਾਲੀ ਚੋਲੇ ਪਹਿਨਾਏ ਗਏ, ਇੱਕ ਫੁੱਟ ਦੀ ਸ੍ਰੀ ਸਾਹਿਬ ਦਿੱਤੀ ਗਈ ਪਹਿਨਣ ਵਾਸਤੇ, ਇਹ ਇਹਨਾਂ ਦਾ ਡਰੈਸ ਕੋਡ ਸੀ। ਪਿੰਡਾਂ ਦੇ ਵਿੱਚ ਜਾ ਕੇ ਰੌਲਾ ਪਾ ਦਿਓ ਕਿ ਪਿੰਡਰਾਂ ਵਾਲਾ ਆਪ ਬਚ ਕੇ ਪਾਕਿਸਤਾਨ ਨਿਕਲ ਗਿਆ, ਅਸੀਂ ਬਚ ਕੇ ਆਏ ਆ, ਤੇ ਨਾਲ ਹੀ ਸਾਨੂੰ ਹੁਕਮ ਕੀਤਾ ਕਿ ਤੁਸੀਂ ਜਿੰਨੇ ਪਿੰਡਾਂ ਦੇ ਰਹਿਣ ਵਾਲੇ ਆ ਅੰਮ੍ਰਿਤਸਰ ਸਾਹਿਬ ਨੂੰ ਸਿੱਧੇ ਵਹੀਰਾਂ ਘੱਤ ਦਿਓ। ਤੇ ਹਿੰਦੁਸਤਾਨ ਦੀ ਸਰਕਾਰ ਨੇ ਆਰਮੀ ਨੂੰ ਹਦਾਇਤ ਕੀਤੀ ਸੀ ਕਿ ਜਦੋਂ ਪਿੰਡਾਂ ਵੱਲੋਂ ਲੋਕ ਆਉਣ ਲੱਗਣਗੇ ਨਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵੱਲ ਨੂੰ, ਕਿਉਂਕਿ 25 ਕਿਲੋਮੀਟਰ ਦੇ ਘੇਰੇ ਦੇ ਵਿੱਚ ਕਰਫਿਊ ਲੱਗਾ ਹੋਇਆ ਸੀ, ਇਹਨਾਂ ਨੂੰ ਪਹਿਲਾਂ ਉੱਥੇ ਰੋਕ ਕੇ ਚੰਗੀ ਡਾਂਗ ਫੇਰਨੀ ਇਹਨਾਂ ਦੇ, ਫਿਰ ਇਹਨਾਂ ਨੂੰ ਗ੍ਰਿਫ਼ਤਾਰ ਕਰ ਲੈਣਾ, ਭੁੱਖੇ ਤੇ ਪਿਆਸੇ ਰੱਖਣਾ, ਖਾਣ ਨੂੰ ਤੇ ਪੀਣ ਨੂੰ ਕੁਝ ਨਹੀਂ ਦੇਣਾ, ਦੋ ਦਿਨਾਂ ਬਾਅਦ ਇਹਨਾਂ ਨੂੰ ਛੱਡ ਕੇ ਵਾਪਸ ਪਿੰਡਾਂ ਨੂੰ ਭੇਜ ਦੇਣਾ। ਉਸ ਸਕੀਮ ਦੇ ਵਿੱਚ ਕਹਿੰਦਾ ਅਸੀਂ ਕਾਮਯਾਬ ਹੋ ਗਏ, ਹਵਾਈ ਫਾਇਰ ਕੀਤੇ ਗਏ, ਜਨਰਲ ਸਿਵੇਕ ਸਿੰਘ ਦੀ ਅੰਦਰ ਵਿਉਂਤਬੰਦੀ, ਉਹ ਜਿਹੜੀ NSG ਉਤਾਰੀ ਗਈ ਨਾ ਉਹਨਾਂ ਦਾ ਵੀ ਇਹਨਾਂ ਨੇ ਕੀਰਤਨ ਸੋਲਾ ਪੜ ਕੇ ਜੰਪਰੀ ਪਹੁੰਚਾ ਦਿੱਤਾ। ਜਨਰਲ ਸਿਵੇਕ ਸਿੰਘ ਆਪ ਜ਼ਖਮੀ ਹੋ ਜਾਂਦੇ ਨੇ, ਲੱਤ ਦੇ ਵਿੱਚ ਗੋਲੀਆਂ ਲੱਗ ਜਾਂਦੀਆਂ, ਪੱਟ ਦੇ ਵਿੱਚ ਗੋਲੀਆਂ ਲੱਗਦੀਆਂ, ਖੂਨ ਬਹੁਤ ਜ਼ਿਆਦਾ ਵਹਿ ਜਾਂਦਾ। ਨਾਲ ਦੇ ਸਿੰਘ ਜਨਰਲ ਸਿਵੇਕ ਸਿੰਘ ਦੇ ਕੋਲ ਜਾਂਦੇ ਨੇ, ਜਨਰਲ ਸਾਹਿਬ ਸਾਡੇ ਵਾਸਤੇ ਕੀ ਹੁਕਮ ਹੈ? ਕਹਿਣ ਲੱਗੇ ਕਿ ਸਿੰਘੋ, ਹਿੰਦੁਸਤਾਨ ਦੇ ਲਈ ਲੜ ਕੇ ਲੜਾਈਆਂ ਜਿੱਤੀਆਂ ਵੀ, ਪਰ ਜਦੋਂ ਸਾਡੀ ਰਿਟਾਇਰਮੈਂਟ ਦਾ ਸਮਾਂ ਆਇਆ ਇਹਨਾਂ ਜ਼ਾਲਮ ਸਰਕਾਰਾਂ ਨੇ ਜਲੀਲ ਕਰਕੇ ਸਾਨੂੰ ਕੱਢਤਾ, ਹੁਣ ਪੰਥ ਲਈ ਲੜਿਆ ਏ, ਤੇ ਆਖਰੀ ਤਮੰਨਾ ਇਹੀ ਆ ਕਿ ਕੋਈ ਇਨਾਮ ਕੋਈ ਤਗਮਾ ਨਹੀਂ, ਫਿਰ ਚਾਹੀਦਾ ਕੀ ਹੈ, ਕੀ ਚਾਹੁੰਦੇ ਹੋ? ਕਹਿਣ ਲੱਗੇ ਕਿ ਬਾਬਾ ਜਰਨੈਲ ਸਿੰਘ ਦੇ ਨਾਲ ਆਖਰੀ ਮੁਲਾਕਾਤ ਕਰਵਾ ਦਿਓ ਇੱਕ ਵਾਰ। ਜਨਰਲ ਸਿਵੇਕ ਸਿੰਘ ਨੂੰ ਅੰਦਰ ਮਰਜੀਵੜੇ ਸਿੱਖ ਜਿਹੜੇ ਸਨ ਉਹ ਜਦੋਂ ਫੜ ਕੇ ਲੈ ਕੇ ਆਏ ਅਕਾਲ ਤਖ਼ਤ ਸਾਹਿਬ ਦੇ ਥੱਲੇ ਤਹਿਖਾਨਾ, ਉਹਦੇ ਅੰਦਰ ਲਿਆਂਦਾ ਗਿਆ। ਬਾਬਾ ਜਰਨੈਲ ਸਿੰਘ ਜੀ ਨੂੰ ਬੇਨਤੀ ਕੀਤੀ ਗਈ, ਬਾਬਾ ਜਰਨੈਲ ਸਿੰਘ ਅਕਾਲ ਤਖ਼ਤ ਸਾਹਿਬ ਤੋਂ ਉਹ ਥੱਲੇ ਤਹਿਖਾਨੇ ਦੇ ਅੰਦਰ ਆਏ, ਸਿੰਘਾਂ ਨੇ ਢਾਸਣਾ ਦੇ ਕੇ ਉਹ ਅਜੇਤੂ ਜਰਨੈਲ ਜਿਹੜਾ ਇਹਨਾਂ ਢਾਸਣਾ ਲਾ ਕੇ ਬਿਠਾਲਿਆ ਜਿਹਦੀ ਅੰਦਰ ਸਾਰੀ ਵਿਉਂਤਬੰਦੀ ਕੀਤੀ ਹੋਈ ਸੀ, ਖੂਨ ਜ਼ਿਆਦਾ ਵਹਿ ਚੁੱਕਾ ਸੀ, ਚਿਹਰਾ ਐਨ ਬਿਲਕੁਲ ਜਲਾਲ ਸੀ ਪਰ ਸਰੀਰ ਨਿਢਾਲ ਹੁੰਦਾ ਜਾਂਦਾ ਸੀ। ਸਾਹਮਣੇ ਆਏ ਬਾਬਾ ਜਰਨੈਲ ਸਿੰਘ ਤੇ ਆਉਂਦਿਆਂ ਸਾਰ ਜਨਰਲ ਸਿਵੇਕ ਸਿੰਘ ਨੂੰ ਆਖਣਾ ਕੀਤਾ ਕਿ ਜਨਰਲ ਸਾਹਿਬ ਤੁਹਾਡੀ ਨਿਭ ਗਈ ਆ, ਹੁਣ ਦੱਸੋ ਤੁਸੀਂ ਕੀ ਚਾਹੁੰਦੇ ਆ, ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲੋਂ ਲੈ ਕੇ ਦਿੰਦਾ ਏ। ਤੇ ਬਾਬਾ ਜਰਨੈਲ ਸਿੰਘ ਇੱਕ ਜ਼ਖਮੀ ਹੋਈ ਜਰਨੈਲ ਜਨਰਲ ਸਿਵੇਕ ਸਿੰਘ ਨੂੰ ਜੋ ਕੁਝ ਆਖ ਰਹੇ ਨੇ ਇਹ ਉਹਨਾਂ ਸਿੱਖਾਂ ਦੀ ਵਾਰਤਾ ਹੈ ਜਿਹੜੇ ਉਸ ਵੇਲੇ ਅੰਦਰ ਭਾਵਨਾ ਵਾਲੇ ਨਾਲ ਲੜ ਰਹੇ ਸਨ, ਜਿਨ੍ਹਾਂ ਨੇ ਜਨਰਲ ਸਿਵੇਕ ਸਿੰਘ ਨੂੰ ਫੜ ਕੇ ਅੰਦਰ ਲਗਾਏ ਨੇ, ਜਿਹੜੇ ਤੁਰ ਨਹੀਂ ਸਕਦੇ। ਤੇ ਉਹਨਾਂ ਸਿੰਘਾਂ ਦੇ ਨਾਲ ਜਦੋਂ ਵਾਰਤਾਲਾਪ ਹੋਈ ਨਾ ਉਹਨਾਂ ਨੇ ਦੱਸਿਆ ਕਿ ਬਾਬਾ ਜਰਨੈਲ ਸਿੰਘ ਨੇ ਕਿਹਾ ਸੀ ਸਿਵੇਕ ਸਿੰਘ ਜੀ ਮੰਗੋ, ਕੀ ਮੰਗਦੇ ਆ, ਗੁਰੂ ਰਾਮਦਾਸ ਦੇ ਘਰੋਂ ਲੈ ਕੇ ਤੁਹਾਨੂੰ ਦੇਣ ਨੂੰ ਤਿਆਰ ਆ। ਉਹ ਸੀਨ ਨੂੰ ਕਲਮਬੰਦ ਕਰਨ ਦਾ ਯਤਨ ਕੀਤਾ ਏ, ਉਹ ਬੋਲ, ਉਹ ਅੱਖਰ, ਉਹ ਸ਼ਬਦ ਆਪਦੀਆਂ ਦੇ ਸਨਮੁਖ ਡਾਕਟਰ ਇੰਦਰਜੀਤ ਸਿੰਘ ਬਜੂਹੇ ਦਾ ਢਾਡੀ ਜਥਾ ਬੇਨਤੀ ਇਉਂ ਕਰ ਰਿਹਾ ਹੋਏ।

0: ਇਤਿਹਾਸ ਆਪਣੀ ਵਾਰਤਾ ਆਪ ਦੁਹਰਾਉਂਦਾ ਹੈ। ਮੈਂ ਕੰਪੈਰੀਜ਼ਨ ਦੀ ਤੁਲਨਾ ਨਹੀਂ ਕਰਨ ਲੱਗਾ, ਵੈਸੇ ਇਤਿਹਾਸ ਦੀ ਉਦਾਹਰਣ ਦੇਣ ਲੱਗਾ। ਕੋਈ ਸਮਾਂ ਸੀ ਜਦੋਂ ਮੁਕਤਸਰ ਸਾਹਿਬ ਖਦਰਾਣੀ ਦੇ ਢਾਬ ਦੇ ਉੱਪਰ ਜੰਗ ਹੋਈ ਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮਹਾਂ ਸਿੰਘ ਨੇ ਯਾਦ ਕੀਤਾ ਹੈ। ਪਾਤਸ਼ਾਹ ਕਿਰਪਾ ਕਰ, ਅਣਜਾਣੇ ਦੇ ਵਿੱਚ ਚਾਰ ਹਰਫ ਲਿਖਤੇ ਸੀ ਕਿਤੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਕਿਰਪਾ ਕਰ। ਉਹ ਅੱਖਰ ਕਾਗਜ਼ ਦੇ ਹਿੱਕ ਦੀ ਉੱਪਰ ਲਿਖੇ ਸਨ ਨਾ, ਕਿਰਪਾ ਕਰਕੇ ਜੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰੋ ਤਾਂ ਮੰਗ ਇੱਕੋ ਹੀ ਆ, ਸਤਿ ਬਸ ਇੱਕੋ ਹੀ ਮੰਗ ਆ ਕਿ ਸੱਚੇ ਪਾਤਸ਼ਾਹ ਜੇ ਕਿਰਪਾ ਕਰੋ ਤੇ ਉਹ ਅਣਜਾਣੇ ਵਿੱਚ ਕੀਤੀ ਹੋਈ ਖੁਨਾਮੀ ਨੂੰ ਆਪ ਮਾਫ਼ੀ ਬਖਸ਼ਿਸ਼ ਕਰ ਦੇ। ਭਾਵਨਾ ਦੇ ਨਾਲ ਯਾਦ ਕੀਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ। ਤੇ ਬਾਜਾਂ ਵਾਲਾ ਪਾਤਸ਼ਾਹ ਉਹ ਟਿੱਬੀ ਸਾਹਿਬ ਗੁਰਦੁਆਰਾ ਜਿੱਥੋਂ ਤੀਰ ਛੱਡਦੇ ਸਨ ਉਥੋਂ ਚੱਲ ਕੇ ਆਏ ਤੇ ਮਹਾਂ ਸਿੰਘ ਨੂੰ ਆਖਣਾ ਕੀਤਾ ਸੀ, ਮਹਾਂ ਸਿੰਘ ਮੰਗ ਕੀ ਮੰਗ ਜਾ, ਦੁਨੀਆਂ ਦਾ ਤਾਜੋ ਤਖ਼ਤ ਆਰਜੂ, ਜੋ ਕੁਝ ਵੀ ਚਾਹੁੰਦਾ ਹੈ ਉਹ ਤੈਨੂੰ ਦੇ ਦਿਆਂਗੇ। ਤਾਂ ਮਹਾਂ ਸਿੰਘ ਨੇ ਕੀ ਮੰਗਿਆ ਸੀ ਕਿ ਪਾਤਸ਼ਾਹ ਕਿਰਪਾ ਕਰ, ਅਣਜਾਣੇ ਦੇ ਵਿੱਚ ਗੱਲਾਂ ਚਾਰ ਲਿਖ ਦਿੱਤੀਆਂ ਸਨ, ਉਹ ਜਿਹੜੇ ਬਦਾਵੇ ਵਾਲਾ ਕਾਗਜ਼ ਸੀ ਉਹ ਪਾੜ ਦੇ। ਧੰਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਾਜਾਂ ਵਾਲੇ ਪਾਤਸ਼ਾਹ। ਫਿਰ ਕਮਰ ਕੱਸੇ ਚ ਉਹ ਕਾਗਜ਼ ਦਾ ਟੁਕੜਾ ਕੱਢਿਆ, ਸਰਸਾ ਤੇ ਸਾਰਾ ਕੁਝ ਵਿਛੜ ਗਿਆ, ਪਰਿਵਾਰ ਖੇਰੂ ਖੇਰੂ ਹੋ ਗਿਆ। ਕਹਿੰਦੇ ਕੋਈ ਹਿਰਖ ਨਹੀਂ ਕੀਤਾ, ਪਤਾ ਸੀ ਕਿ ਮੇਰੇ ਪੁੱਤਰ ਜਦੋਂ ਵਾਪਸ ਆਉਣ ਕੇ ਇੱਕ ਬਾਪ ਦੇ ਕੋਲੋਂ ਕੁਝ ਮੰਗਣਗੇ ਨਾ, ਤੇ ਬਾਪ ਦੇਣ ਤੋਂ ਅਸਮਰੱਥ ਹੋ ਜਾਵੇ, ਫਿਰ ਔਲਾਦ ਦੇ ਮਨ ਦੇ ਉੱਪਰ ਕਿਹੋ ਜਿਹੀ ਠੇਸ ਪਹੁੰਚਦੀ ਹੈ। ਧੰਨਵਾਦਾਂ ਵਾਲਾ ਪਾਤਸ਼ਾਹ ਪਰਿਵਾਰ ਵਿਛੜ ਗਿਆ, ਖੇਰੂ ਖੇਰੂ ਹੋ ਗਿਆ, ਸਰਸਾ ਦੇ ਵਿੱਚ ਵਡਮੁੱਲਾ ਖਜ਼ਾਨਾ ਰੁੜ ਗਿਆ, ਪਰ ਰੱਖਿਆ ਸਾਂਭ ਕੇ ਉਹ ਕਾਗਜ਼ ਦਾ ਟੁਕੜਾ ਕਿ ਪਤਾ ਸੀ ਕਿ ਆਉਣਗੇ। ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਟੁੱਟੀ ਸੋ ਨਿਖੁੱਟੀ, ਉਹ ਕਾਗਜ਼ ਦਾ ਟੁਕੜਾ ਪਾੜ ਦਿੱਤਾ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ। ਆਓ ਆਪਾਂ ਬਦਾਵੀ ਦੇ ਕੇ ਪਾਤਸ਼ਾਹ ਨੂੰ ਬੈਠੇ ਆ। ਪਾਤਸ਼ਾਹ ਨੇ ਕੀ ਆਖਿਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਈਏ ਸੁਤ ਚਾਰ, ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ। ਬਾਜਾਂ ਵਾਲਾ ਪਾਤਸ਼ਾਹ ਵੇਖਦਾ ਹੋਵੇਗਾ ਨਾ ਜਦੋਂ ਉਹਦੇ ਪੁੱਤਰ ਨਾਈ ਦੀ ਕੁਰਸੀ ਤੇ ਬੈਠਦੇ ਹੋਣਗੇ ਜਾ ਕੇ, ਧੀਆਂ ਸਾਡੀਆਂ ਇਹ ਜਦੋਂ ਉੱਥੇ ਜਾ ਕੇ ਕਹਿੰਦੀਆਂ ਹੋਣਗੀਆਂ ਨਾ ਡੈਂਟਿੰਗ ਪੇਂਟਿੰਗ ਵਾਲੀ ਸ਼ੋਪ ਤਾਂ ਮੈਂ ਕਹਿੰਦਾ ਹੁੰਦਾ, ਕਹਿੰਦੀ ਜੀ ਉਹਨਾਂ ਨੂੰ ਬਈ ਡੈਂਟਿੰਗ ਪੇਂਟਿੰਗ ਦੀ ਸ਼ੋਪ ਤੇ ਜਾ ਕੇ ਜਦੋਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਸੋਹਣੇ ਬਣ ਜਾਈਏ, ਸੋਹਣੇ ਕੌਣ ਆ, ਇੰਨੀ ਮਤ ਨਹੀਂ, ਇੰਨਾ ਗਿਆਨ ਨਹੀਂ ਸਾਰੇ ਤੁਸੀਂ ਵਿਦਵਾਨ ਹੋ। ਇੱਕ ਪੰਗਤੀ ਆਉਂਦੀ ਸਤਿਗੁਰਾਂ ਦੀ, ਸ਼ਾਇਦ ਮੈਂ ਗਲਤ ਨਾ ਹੋਵਾਂ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੀ ਪ੍ਰੀਤ ਨਹੀਂ ਭਗਵੰਤ। ਸੁੰਦਰ ਉਹੀ ਅਤ ਸੁੰਦਰ, ਭਾਵਾਂ ਕਿੰਨਾ ਸੁੰਦਰ ਹੋ ਜਾ, ਕੁਲੀਨ ਸਾਫ਼ ਸੁਥਰਾ ਅਤ ਸੁੰਦਰ ਕੁਲੀਨ ਚਤੁਰ, ਮੁੱਖ ਤੋਂ ਚਤੁਰਾਈ ਵਾਲੀਆਂ ਜਿੰਨੀਆਂ ਮਰਜ਼ੀ ਗੱਲਾਂ ਕਰ ਜਾ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਇਸ ਪਾਤਸ਼ਾਹ ਦੇ ਨਾਲ ਪਿਆਰ ਨਹੀਂ ਨਾ ਤਾਂ ਫੇਰ ਤੂੰ ਮੁਰਦਿਆਂ ਦੇ ਬਰਾਬਰੀ ਤੁਰਿਆ ਫਿਰਦਾ, ਜਿੰਦੀ ਲਾਸ਼ ਹੈ। ਮੈਂ ਬੇਨਤੀ ਕਰਦਾ ਹੁੰਦਾ, ਕੱਲ ਮੈਨੂੰ ਆਪਣੇ ਆਪ ਵਿਚ ਬੜਾ ਫਖਰ ਵੀ ਗਿਆਨੀ ਜੀ ਮਹਿਸੂਸ ਹੋਇਆ। ਕਲਗੀਧਰ ਗੁਰਦੁਆਰਾ ਸਾਹਿਬ ਢਾਡੀ ਦਰਬਾਰ ਲਾ ਕੇ ਆਏ ਤੇ ਮੇਰਾ ਮਨ ਕੀਤਾ ਕਿ ਮੈਂ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਦੇ ਪ੍ਰਧਾਨ ਬਾਠ ਸਾਹਿਬ ਨਾਲ ਮਿਲ ਕੇ ਆਵਾਂ। ਮੈਂ 23 ਦੇ ਵਿਚ ਉੱਥੇ ਆਇਆ ਸਾਂ, ਦੋ ਭੈਣਾਂ ਮਿਲੀਆਂ ਉੱਥੇ ਮੈਨੂੰ ਬੜੇ ਅਦਬ ਦੇ ਨਾਲ, ਜਦੋਂ ਮੈਂ ਉਹਨਾਂ ਨੂੰ ਮੈਂ ਨਹੀਂ ਪਛਾਣਿਆ, ਤਿਆਰ ਬਰ ਤਿਆਰ ਅੰਬਰ ਛਕਿਆ, ਸੀਸ ਦੇ ਉੱਪਰ ਕੇਸਕੀ ਸਜਾਈ ਹੋਈ, ਮੈਨੂੰ ਕਹਿਣ ਲੱਗੀਆਂ ਕਿ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਫਤਿਹ ਬੁਲਾਈ, ਮੈਂ ਕਿਹਾ ਭੈਣ ਸੁੱਖ ਸਾਂਝ ਹੈ, ਚੜ੍ਹਦੀ ਕਲਾ ਹੈ। ਕਹਿੰਦੀ ਵੀਰੇ ਸਾਨੂੰ ਪਛਾਣਿਆ, ਮੈਂ ਕਿਹਾ ਨਹੀਂ ਭੈਣ ਪਛਾਣਿਆ ਨਹੀਂ ਮੈਂ। ਕਹਿੰਦੀ ਜਦੋਂ ਤੁਸੀਂ 23 ਵਿਚ ਆਏ ਸੀ ਤਾਂ ਇੱਕ ਗੱਲ ਕਹੀ ਸੀ ਕਿ ਦੁਨੀਆਂ ਦੇ ਕਿਸੇ ਧਰਮ ਨੇ ਭੈਣੋ ਤੁਹਾਨੂੰ ਸਤਿਕਾਰ ਨਹੀਂ ਦਿੱਤਾ ਜਿੰਨਾ ਬਾਬੇ ਨਾਨਕ ਨੇ ਘਰ ਨੇ ਤੁਹਾਨੂੰ ਸਤਿਕਾਰ ਦਿੱਤਾ। ਕਹਿੰਦੀ ਤੁਸੀਂ ਵਾਰਤਾ ਕਹੀ ਸੀ ਕਿ ਹਿੰਦੂ ਔਰਤ ਜਨੇਊ ਨਹੀਂ ਪਾ ਸਕਦੀ, ਮੁਸਲਮਾਨ ਔਰਤ ਮਸੀਤ ਵਿਚ ਜਾ ਕੇ ਨਵਾਜ਼ ਨਹੀਂ ਪੜ ਸਕਦੀ, ਪਰ ਜਿੱਥੇ ਸਿੰਘ ਪੰਜਾਂ ਕਕਾਰਾਂ ਦਾ ਧਾਰਨੀ ਆ ਨਾ ਉੱਥੇ ਭੈਣ ਵੀ ਪੰਜਾਂ ਕਕਾਰਾਂ ਦੀ ਧਾਰਨੀ ਹੋ ਜਾਂਦੀ। ਕਹਿੰਦੀ ਮੇਰੇ ਆਤਮਾ ਨੇ ਮੈਨੂੰ ਧਰਕਾਰ ਪਾਈ, ਜੇ ਤੈਨੂੰ ਗੁਰੂ ਨਾਨਕ ਨੇ ਏਡੀ ਵੱਡੀ ਵਡਿਆਈ ਦਿੱਤੀ ਤੇ ਗੁਰੂ ਨਾਨਕ ਦੀ ਧੀ ਬਣ ਜਾ। ਬੜੀ ਖੁਸ਼ੀ ਹੋਈ, ਸੱਚੀ ਸੱਚ ਕਰਕੇ ਜਾਣਿਓ ਮਹਾਰਾਜ ਦੀ ਹਜ਼ੂਰੀ ਅੰਦਰ ਹੈ। ਜਦੋਂ ਉਹ ਦੋਨੇ ਭੈਣਾਂ ਮਿਲੀਆਂ ਤਿਆਰ ਬਰ ਤਿਆਰ, ਅੰਮ੍ਰਿਤ ਛਕਿਆ ਹੋਇਆ, ਮੈਂ ਕਿਹਾ ਵੀ ਇੰਦਰਜੀਤ ਸਿਆ ਇਹ ਗੁਰੂ ਨੇ ਕਿਰਪਾ ਕਰਤੀ, ਤੇਰਾ ਤੇਈ ਵਾਲਾ ਟੂਰ ਸਫਲਾ ਹੋ ਗਿਆ। ਆਹੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਸੀ ਨਾ, ਪੀਬੋ ਪੋਹਲ ਖੰਡੇ ਧਾਰ ਹੋਏ ਜਨਮ ਸਹੇਲਾ। ਜੇ ਜਨਮ ਨੂੰ ਸਹੇਲਾ ਬਣਾਉਣਾ ਨਾ ਤੇ ਖੰਡੇ ਵਾਟੇ ਦੀ ਪੋਹਲ ਹੋਰ ਤਿਆਰ ਹੋ ਰਹੀ ਨੇ। ਐਤਵਾਰ ਦੇ ਦਿਨ ਸੰਗਤ ਦੇ ਚਰਨਾਂ ਵਿਚ ਦੋਨੋਂ ਹੱਥ ਜੋੜ ਕੇ ਬਿਨੇ ਹੈ। ਬਾਪੂ ਨੇ ਕਿਹਾ ਪੀਬੋ ਪੋਹਲ ਖੰਡੇ ਧਾਰ ਹੋਏ ਜਨਮ ਸਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਆਪਾਂ ਉਸ ਸਿਧਾਂਤ ਨੂੰ ਅੱਗੇ ਲਈਏ। ਹੁਕਮ ਹੋਇਆ ਕਿ ਇੱਕ ਵਾਰ ਮੈਂ ਬੋਲ ਜਾਵਾਂ ਤੇ ਫਿਰ ਮੈਂ ਖਿਮਾ ਦਾ ਜੱਜ ਕਹਿੰਦਾ ਰਹੋ ਵਿਚਾਰ। ਜਨਰਲ ਸਵੇਕ ਸਿੰਘ ਜੀ ਜ਼ਖਮੀ ਹੋਏ, ਉਹ ਤਹਿਖਾਨੇ ਦੇ ਅੰਦਰ ਸਿੰਘ ਲੈ ਕੇ ਆਉਂਦੇ ਨੇ। ਬਾਬਾ ਜਰਨੈਲ ਸਿੰਘ ਕਹਿਣ ਲੱਗੇ ਕਿ ਜਰਨੈਲ ਸਾਹਿਬ ਤੁਹਾਡੀ ਨਿਭਕ ਗਿਆ, ਮੰਗੋ ਕੀ ਮੰਗਦੇ ਹੋ। ਤੇ ਬਾਬਾ ਜਰਨੈਲ ਸਿੰਘ ਨੇ ਜਦੋਂ ਇਹ ਵਚਨ ਕਹੇ ਨਾ ਤੇ ਜਨਰਲ ਸਵੇਕ ਸਿੰਘ ਕਹਿਣ ਲੱਗੇ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਿਓ ਕਿ ਕਿਤੇ ਅਗਲਾ ਜਨਮ ਮਿਲੇ ਤਾਂ ਫਿਰ ਪੰਥ ਦੀ ਸੇਵਾ ਕਰ। ਆਓ ਇਹ ਪਰਿਵਾਰ ਦਾ ਪਿਛੋਕੜ ਕੱਲ ਨੂੰ ਮੈਂ ਇੱਥੋਂ ਆਰੰਭ ਕਰਾਂਗਾ। ਬਾਬਾ ਹਿੰਦ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਸਿੰਘ ਗਾਂ, ਇਹਨਾਂ ਦੇ ਵਿਚੋਂ ਮਹਿਤਾਬ ਸਿੰਘ, ਰਾਏ ਸਿੰਘ, ਰਤਨ ਸਿੰਘ ਭੰਗੂ, ਉਹਨਾਂ ਦੀ ਵੰਸ਼ ਦੇ ਵਿਚੋਂ ਇੱਕ ਮਹੀਨੇ ਫਿਰ ਮੈਂ ਸਾਰਾ ਆਪ ਜੀਆਂ ਦੇ ਨਾਲ ਕਹਿਣ ਦਾ ਯਤਨ ਕਰਾਂਗਾ। ਆਓ ਅਗਲਾ ਪ੍ਰੋਗਰਾਮ ਬਾਬਾ ਜੀ ਹੁਣਾਂ ਕੋਲ ਸਰਵਣ ਕਰਦੇ ਹਾਂ। ਦਿਓ ਅਸੀਸ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਇੰਦਰਜੀਤ ਸਿੰਘ ਜੀ ਬਜੂਹਾ, ਉਹਨਾਂ ਦਾ ਢਾਡੀ ਜਥਾ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜ ਰਹੇ ਸਨ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਸੰਗ ਜੀਓ ਤੀਜਾ ਘੱਲੂਘਾਰਾ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਦਮਦਮੀ ਟਕਸਾਲ ਵੱਲੋਂ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਸਿੰਘਾਂ ਗਿਆਨੀ ਸਿੰਘਾਂ ਵੱਲੋਂ ਸਤਸੰਗ ਜੀਓ ਸ੍ਰੀ ਸਾਹਿਬ ਪਾਠ ਦੇ ਜਾਪ ਕੀਤੇ ਹਨ ਆਦਿ ਤੋਂ ਮੱਧ, ਮੱਧ ਤੋਂ ਸੰਪੂਰਨ। ਹੁਣ ਭੋਗ ਆਪਾਂ ਸਰਵਣ ਕਰਦੇ ਹਾਂ। ਸੇਵਾ ਨਿਭਾ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰ ਸਾਹਿਬ ਸਿੰਘ ਜੀ, ਗਿਆਨੀ ਬਹਾਦਰ ਸਿੰਘ ਜੀ ਅਤੇ ਉਸਤਾਦ ਜੀ ਗਿਆਨੀ ਲਖਬੀਰ ਸਿੰਘ ਜੀ ਵੀ ਆ ਗਏ ਨੇ। ਭੋਗ ਦੇ ਸਲੋਕ ਸਰਵਣ ਕਰਦੇ ਹਾਂ। 7:30 ਵਜੇ ਪਾਠ ਬੋਧ ਸਮਾਗਮ ਆਰੰਭ ਹੋਣਾ ਹੈ। ਕੱਲ ਤੋਂ ਪਾਠ ਬੋਧ ਸਮਾਗਮ ਨੂੰ ਵਿਸ਼ਰਾਮ ਦਿੱਤਾ ਜਾਵੇਗਾ। 18 ਤਰੀਕ ਤੱਕ ਖੁੱਲੇ ਪੰਡਾਲ ਵਿਚ ਦੀਵਾਨ ਸਜਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਿਉ ਚਾਰੀ ਤਨਾ ਸ੍ਰੀ ਏ ਪਾਚਾ ਉਗਾਈ ਮਾਲ ਰਾਗ ਕਉ ਸਕ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰਾ ਪ੍ਰਬਲ ਚੰਡ ਕਉ ਸਕ ਉਭਾਰਾ।

ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ

ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ।

0: ਅਕਾਲ
1: ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆ ਵਾ ਦਾਹੀਆ। ਰਾਗ ਰਤਨ ਪਰਵਾਰ ਪਰੀਆ, ਸਬਦ ਗਾਵਣੇ ਆਈਆ, ਸਬਦੋਤ ਗਾਵ ਹੋ ਹਰੀ ਕੇਰਾ, ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਵਾ ਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰਵਿਟ ਹੋ ਜਿਸ ਦੀ ਆਏ ਵਡਿਆਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰਸ ਭਾਗੈ, ਕਰਸ ਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰਜਨ ਕਉ, ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤਹਿ ਸੁਖੋ ਆ, ਤਿਤ ਕਰ ਅਨਹਦ ਵਾਜੇ,

ਬਖਸ਼ਿਸ਼ ਕਰਨੀ ਜੀ। ਸੰਗਤਾਂ ਨੂੰ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨੇ ਜੀ। ਆਪ ਜੀ ਕਿਰਪਾ ਬਖਸ਼ਿਸ਼ ਕਰੋ। ਆਪਣੇ ਖਾਲਸਾ ਪੰਥ ਵਿਚ ਪਿਆਰ ਏਕਤਾ ਦੀ ਦਾਤ ਬਖਸ਼ਿਸ਼ ਕਰਕੇ ਖਾਲਸਾ ਪੰਥ ਨੂੰ ਆਪਣਾ ਰਾਜ ਭਾਗ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰੋ ਜੀ। ਜੇਲਾਂ ਵਿਚ ਬੰਦ ਸਿੰਘਾਂ ਸਿੰਘਣੀਆਂ ਨੂੰ ਰਿਹਾਈਆਂ, ਚੜ੍ਹਦੀ ਕਲਾ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨੀ। ਕੌਮੀ ਸੰਘਰਸ਼ ਵਿਚ ਜੂਝ ਰਹੇ ਸਿੰਘਾਂ ਸਿੰਘਣੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਹਰ ਪ੍ਰਕਾਰ ਅੰਗ ਸੰਗ ਸਹਾਈ ਹੋ ਕਰਕੇ ਸੰਘਰਸ਼ ਵਿਚ ਸਫਲਤਾਵਾਂ ਬਖਸ਼ਿਸ਼ ਕਰਨੀਆਂ। ਸਮੁੱਚੇ ਖਾਲਸਾ ਪੰਥ ਨੂੰ ਸ਼ਹੀਦਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੇ ਬਲ ਉਦਮ

ਕਿਰਿਆਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਜੀਉ। ਆਪ ਜੀ ਦੇ ਹਜੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰੋ ਜੀ। ਅੱਗੇ ਵਾਸਤੇ ਸਮੱਤ ਬਖਸ਼ੋ। ਆਪ ਜੀ ਕਿਰਪਾ ਕਰੋ, ਭੋਗ ਲਾਵੋ। ਭੋਗ ਲੱਗੇ ਸੀਤ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਪਾਵਨ ਪਵਿੱਤਰ ਮਿੱਟੀ ਅਸੀਸ, ਦਰਗਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ। ਉਪਰੰਤ ਆਪ ਜੀ ਦੀ ਪਾਵਨ ਹਜੂਰੀ ਅੰਦਰ ਗੁਰਮਤ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ।

अहनिस सहज सुभाय दर्शन परसिय गुरु कै

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਜੋ ਸਮੂਹੀ ਵਿਦਿਆਰਥੀ ਦਮਦਮੀ ਟਕਸਾਲ ਦੇ ਗੁਰਮੁਖ ਪਿਆਰਿਆਂ ਵੱਲੋਂ ਜੋ ਤੀਸਰਾ ਘੱਲੂਘਾਰਾ ਜੂਨ 1984 ਦੇ ਵਿੱਚ ਭਾਰਤ ਦੀ ਜ਼ਾਲਮ ਸਰਕਾਰ ਵੱਲੋਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਉਸ ਵਿੱਚ ਗੁਰਧਾਮਾਂ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਦੇ ਵਾਸਤੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਸਮੂਹੀ ਜੋ ਗੁਰਮੁਖ ਪਿਆਰੇ ਨੇ ਸ਼ਹਾਦਤਾਂ ਦੇ ਜਾਮ ਪੀਤੇ ਨੇ, ਉਹਨਾਂ ਦੀ ਨਿੱਘੀ ਮਿੱਠੀ ਯਾਦ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਸਹਿਜ ਪਾਠ ਪਰ ਆਰੰਭ ਹੋਏ ਸਨ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਜੋ ਨਿਰਵਿਘਨਤਾ ਸਹਿਤ ਸੰਪੂਰਨ ਭੋਗ ਪਏ ਨੇ ਔਰ ਉਸ ਤੋਂ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਦੀ ਹਾਜ਼ਰੀ ਭਰ ਰਹੇ ਸਨ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਅਤੇ ਉਹਨਾਂ ਦਾ ਰਾਗੀ ਜਥਾ, ਸਮੂਹ ਸੰਗਤ ਵੱਲੋਂ ਸਿੰਘਾਂ ਦਾ ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਜੀ ਰਹਿਮਤ ਕਰਨ, ਚੜ੍ਹਦੀ ਕਲਾ ਬਖਸ਼।
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
3: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
4: ਜ਼ਰਰੇ ਤੋਂ ਲੈ ਕੇ ਸੂਰਜ ਤੱਕ, ਕੀੜੀ ਤੋਂ ਲੈ ਕੇ ਹਾਥੀ ਤੱਕ ਉਹੀ ਬਿਰਾਜਮਾਨ। ਉਹ ਕੀੜੀ ਦੇ ਚ ਵੀ ਹੈ, ਹਾਥੀ ਦੇ ਚ ਵੀ ਹੈ, ਉਹ ਜ਼ਰਰੇ ਦੇ ਚ ਵੀ ਹੈ, ਉਹ ਸੂਰਜ ਦੇ ਚ ਵੀ ਹੈ। ਅਸਥੀ ਕੀਟੀ ਦ੍ਰਿਲੋ ਆਦੰ, ਏਕ ਅਖੰਡਤ ਬਸੇ ਅਨਾਦੰ। ਉਹ ਐਸਾ ਹੈ, ਪੂਰੇ ਆਇਆ ਆਪਣੇ ਕ੍ਰਿਤ ਦੇ ਚ, ਪੂਰੇ ਆਇਆ। ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ, ਵੈਰ ਨਹੀਂ ਹੈ। ਮਨੁੱਖ ਦੀ ਪਹਿਚਾਣ ਇੱਕ ਤੇ ਰੂਪ ਤੋਂ ਆਉਂਦੀ ਹੈ, ਇੱਕ ਉਸਦੇ ਸੁਭਾਅ ਤੋਂ ਆਉਂਦੀ ਹੈ। ਹੋ ਸਕਦਾ ਰੂਪ ਬੜਾ ਸੁੰਦਰ ਹੋਵੇ, ਸੁਭਾਅ ਬੜਾ ਭੈੜਾ ਹੋਵੇ। ਹੋ ਸਕਦਾ ਸੁਭਾਅ ਬੜਾ ਚੰਗਾ ਹੋਵੇ, ਰੂਪ ਬੜਾ ਭੈੜਾ ਹੋਵੇ, ਕਰੂਪ ਹੋਵੇ, ਚੰਗਾ ਨਾ ਲੱਗੇ। ਅਸ਼ਟਾਵਕਰ, ਲੱਤਾਂ ਵੀ ਟੇੜੀਆਂ, ਬਾਹਾਂ ਵੀ ਟੇੜੀਆਂ, ਕਮਰ ਵੀ ਟੇੜੀ, ਗਰਦਨ ਵੀ, ਅੱਠ ਥਾਂ ਤੋਂ ਸਰੀਰ ਦੇ ਚ ਬਲ ਕਰੋ। ਉਸ ਜ਼ਮਾਨੇ ਵਿੱਚ ਦੁਨੀਆਂ ਦਾ ਸਭ ਤੋਂ ਕਰੂਪ ਮਨੁੱਖ ਅਸ਼ਟਾਵਕਰ, ਪਰ ਉਸ ਜ਼ਮਾਨੇ ਦਾ ਮਨ ਕਰਕੇ, ਸੁਭਾਅ ਕਰਕੇ ਸਭ ਤੋਂ ਸੁੰਦਰ ਮਨੁੱਖ ਅਸ਼ਟਾਵਕਰ। ਤਨ ਕਰਕੇ ਤੇ ਬਦਸੂਰਤ ਹੈ, ਮਨ ਕਰਕੇ ਖੂਬਸੂਰਤ ਹੈ, ਸੁਭਾਅ ਚੰਗਾ ਹੈ। ਤੋ ਇੱਕ ਬੰਦੇ ਦੀ ਪਹਿਚਾਣ ਆਉਂਦੀ ਹੈ ਉਸਦੇ ਰੂਪ ਤੋਂ, ਦੂਜੀ ਪਹਿਚਾਣ ਆਉਂਦੀ ਹੈ ਉਹਦੇ ਸੁਭਾਅ ਤੋਂ। ਪਰਮਾਤਮਾ ਦਾ ਸਰੂਪ ਉਹ ਇੱਕ ਹੈ, ਉਸ ਤੋਂ ਉਤਪਤੀ ਪਾਲਣਾ ਨਾਸ ਹੋ ਰਹੀ ਹੈ, ਜੋ ਕੁਛ ਹੋ ਰਿਹਾ ਉਸੇ ਤੋਂ ਹੋ ਰਿਹਾ। ਉਹ ਸਦੀਵੀ ਹੈ, ਕਾਇਮ ਦਾਇਮ ਹੈ, ਕਰਤਾ ਆਪਣੀ ਕ੍ਰਿਤ ਦੇ ਚ ਪੂਰਿਆ ਹੋਇਆ। ਉਹਦੇ ਸੁਭਾਅ ਦੇ ਚ ਭੈ ਨਹੀਂ ਹੈ, ਵੈਰ ਨਹੀਂ ਹੈ, ਨਿਰਵੈਰ ਹੈ, ਨਿਰਭੈ। ਉਹਦੇ ਅੰਦਰ ਭੈ ਨਹੀਂ ਹੈ, ਵੈਰ ਨਹੀਂ ਹੈ। ਜਿੱਥੇ ਉਹਦੇ ਸੁਭਾਅ ਦੇ ਚ ਭੈ ਨਹੀਂ ਹੈ, ਵੈਰ ਨਹੀਂ ਹੈ, ਉੱਥੇ ਉਸਦੇ ਸੁਭਾਅ ਦੇ ਚ ਉਹਦੀ ਹੋਂਦ ਦੇ ਚ ਸਮਾਂ ਵੀ ਨਹੀਂ ਹੈ, ਵਕਤ ਵੀ ਨਹੀਂ ਹੈ। ਇਸ ਨੂੰ ਮੈਂ ਖੋਲਾਂ ਤੇ ਮੰਗਲਾ ਚਰਨ ਮੂਲ ਮੰਤਰ ਦੇ ਚ ਸਮਾਂ ਲੱਗ ਜਾਏਗਾ, ਉਹਦੇ ਚ ਸਮਾਂ ਵੀ ਨਹੀਂ ਹੈ, ਪਰਮਾਤਮਾ ਚ ਸਮਾਂ ਨਹੀਂ ਹੈ। ਅਕਾਲ, ਕਾਲ ਸਮੇਂ ਨੂੰ ਕਹਿੰਦੇ ਨੇ, ਵਕਤ ਨੂੰ ਕਹਿੰਦੇ ਨੇ। ਇੱਕ ਨਿੱਕਾ ਜਿਹਾ ਨੁਕਤਾ, ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ, ਜਗ੍ਹਾ ਚਾਹੀਦੀ ਹੈ। ਜਗ੍ਹਾ ਹੀ ਨਹੀਂ ਹੈ, ਮਨੁੱਖ ਕਿੱਥੇ ਬੈਠੇਗਾ, ਜਗ੍ਹਾ ਹੀ ਨਹੀਂ, ਕਿੱਥੇ ਕੰਮ ਕਰੇਗਾ, ਜਗ੍ਹਾ ਹੀ ਨਹੀਂ, ਕਿਵੇਂ ਭੱਜੇਗਾ ਦੌੜੇਗਾ। ਤਨ ਭੱਜਦਾ ਹੈ, ਦੌੜਦਾ ਹੈ, ਉੱਠਦਾ ਹੈ, ਬੈਠਦਾ ਹੈ, ਕੰਮ ਕਰਦਾ ਹੈ ਸਥਾਨ ਦੇ ਵਿੱਚ, ਮਨ ਭੱਜਦਾ ਹੈ ਸਮੇਂ ਵਿੱਚ। ਇਹਨੂੰ ਸਥਾਨ ਦੀ ਲੋੜ ਨਹੀਂ ਹੈ, ਇੱਥੇ ਬੈਠਿਆ ਬੈਠਿਆ ਵੀ ਮਨ ਦੌੜ ਰਿਹਾ। मन समय विच दौड़दा है। केड़े समय विच दौड़दा है? गुजरे हुए समय दियां यादां च चला जांदा है, आने वाले समय की चिंता च चला जांदा है। मनुख कदी चिंता च बैठा हुंदा है, कदी यादां विच डुबिया बैठा। गुजरे समय दियां यादां दा सिर ते बोझ, आने वाले समय की चिंता का बोझ। किसी वक्त फिर खुलासा। परमात्मा उस समय विच उत्थे समय ही नहीं है, समय परमात्मा करके है। समय करके परमात्मा नहीं, असी समय करके हाँ। सानू समय ने बनाया, सिर्फ समय ने बनाया ही नहीं, काल ने बनाया नहीं। सानू काल खा भी जाएगा, समा खा भी जाएगा। काल पाए ब्रह्मा बपदरा, काल पाए शुजु अवतरा, काल पाए कर विसन प्रगासा। सकल काल का किया तुम्हार सारा आकार, ते संसार काल दा तमाशा है, समय दा तमाशा है। जो समय च बने है समा मिटा देगा, जो समय दे च आया है समा उसनो रुखसत कर देगा, जो समय दे च बने है समा उसनो मिटा देगा। उस समय करके नहीं है परमात्मा, परमात्मा करके समय। इस वास्ते अकार कोई ना समझे कल्पना मात्र है, मूर्तिमान है, मूर्त है। ते मूर्त तो मुराद फिर एकदम बन जाए, किसी ने घड़िया होगा, किसी तो जमया होगा। एकदम सतगुरु कहते अजो नहीं, जमया नहीं, अजन्म है, अमरन है, जमया नहीं है। तो फिर कैसे है? सैभंग संस्कृत का शब्द है स्वयं भू, अपने आप तो प्रभू होया, अपने आप तो प्रगट होया। आप ही ने आप साजे हो, आप ही ने रचे हो ना। सैभंग शंभु स्वयं भू, पंजाबी रूप सैभंग, अपने आप तो आप ही होया। फिर सारा ज्ञान उसे तो आ रहा है, वह जड़ा एक है, वह गुरु है। ज्ञान गुरु है, ज्ञान सारा परमात्मा तो आ रहा है। ज्ञान ही ते गुरु है। ज्ञान गुरु आत्म उपदेशो नाम वे बहुत लगाओ। सब कुछ जिथे परमात्मा तो आया है, ज्ञान भी उसे तो आया है। कोई गैर गंभीर कविता किसी कवि की नहीं आती, परमात्मा की आती है। कवि की पकड़ दी आ गई, उदे पांडे समा गई। कोई ज्ञान मनुख का नहीं आता, सब परमात्मा का। जद कोई कह देंदा है ज्ञान मेरा है, उसे ज्ञान की सीमा बन जाती है। जद कोई कहता है ज्ञान परमात्मा तो आया, वो ही असीम हो जाता है। गुरु है, प्रसाद दयालु है, बख्शिंद है, रहीम है, रहमान है, बख्शिंद है, करुणाकर है, दयालु है। इथे तक मूल मंत्र मुख्तसर, ते हुण आप शब्द सरवण करो। हां जी,

ਸਾਡੇ ਦੇਸ਼ ਦੇ ਕਹਿੰਦੇ ਨੇ ਧਰਮ ਰਾਜ, ਮੌਤ ਦਾ ਦੇਵਤਾ ਧਰਮ ਰਾਜ। ਇਸਲਾਮ ਦੇ ਚ ਮੌਤ ਦਾ ਦੇਵਤਾ ਹੈ ਅਜਰਾਇਲ, ਉਹਨੂੰ ਫਰਿਸ਼ਤਾ ਕਹਿੰਦੇ ਨੇ ਅਜਰਾਇਲ। ਮੂਹੇ ਕਹਿੰਦੇ ਨੇ ਕੇਸਾਂ ਨੂੰ, ਵਾਲਾਂ ਨੂੰ। ਉਸ ਧਰਮ ਰਾਜ ਨੇ, ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਕੇਸਾਂ ਨੂੰ ਪਕੜਿਆ। ਹਰ ਇੱਕ ਦੇ ਕੇਸ ਸਿਰ ਦੇ ਉਹਦੇ ਹੱਥ ਦੇ ਚ ਨੇ। ਸਾਹਿਬ ਕਹਿੰਦੇ ਨੇ ਮੇਰੇ ਕੇਸ ਵੀ, ਮੇਰੇ ਵਾਲ ਵੀ ਉਸਦੇ ਹੱਥ। ਮਮ ਮਮ ਮੈਂ ਮੇਰੇ ਸ਼ਬਦ ਆਪਣੇ ਤੇ ਲੈਂਦੇ ਨੇ। ਇਹ ਗੁਰੂ ਨਾਨਕ ਚ ਖੂਬੀ ਹੈ, ਬਹੁਤ ਵੱਡੀ ਖੂਬੀ ਹੈ। ਬਹੁਤ ਵੱਡੇ ਗੁਣਾਂ ਦਾ ਜ਼ਿਕਰ ਕਰਨਾ ਦੂਜਿਆਂ ਨੂੰ ਅੱਗੇ ਕਰ ਦਿੰਦੇ ਨੇ। ਕਮਜ਼ੋਰੀ ਦਾ ਜ਼ਿਕਰ ਕਰਨਾ, ਕਿਧਰੇ ਔਗੁਣਾਂ ਦਾ ਜ਼ਿਕਰ ਕਰਨਾ, ਫਿਰ ਆਪਣੇ ਨੂੰ ਅੱਗੇ ਕਰ ਦਿੰਦੇ ਨੇ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ। ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ, ਇਹ ਤੇ ਸਾਰੀ ਜਗ ਦੁਨੀਆ ਕਰਦੀ ਹੈ। ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਝੋਲੀ ਦੇ ਚ ਪਾਣੀ ਤੇ ਆਪਣੇ ਆਪ ਨੂੰ ਕੁਛ ਨਾ ਜਣਾਉਣਾ, ਇਹ ਸਿਰਫ ਗੁਰੂ ਨਾਨਕ ਦੇ ਘਰ ਦੀ ਮਹਿਮਾ। ਇਹ ਸਿਰਫ ਇਸੇ ਦਰ ਦੀ ਜੋ ਹੈ ਮਹਿਮਾ। ਮੇਰੇ ਕੇਸਾਂ ਨੂੰ ਉਸ ਅਜਰਾਇਲ ਫਰਿਸ਼ਤੇ ਨੇ ਜੋ ਹੈ ਪਕੜਿਆ ਹੋਇਆ ਹੈ। ਹੇ ਮੇਰੇ ਦਿਲ, ਇਹ ਸੱਚ ਕਰਕੇ ਜਾ। ਪਰ ਕੀਤਾ ਕੀ ਜਾਏ, ਦਿਲ ਨਾਦਾਨ ਹੈ, ਨਹੀਂ ਸਮਝਦਾ, ਨਹੀਂ ਮੰਨਦਾ। ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਈ ਜਾਂਦਾ, ਮਰਨ ਦਿਨ ਨੂੰ ਤੇ ਮੰਨਦਾ ਹੀ ਨਹੀਂ। ਨਾਦਾਨ ਹੈ, ਨਹੀਂ ਮੰਨਦਾ। ਜਨਮ ਤੇ ਹੋ ਗਿਆ ਛੱਡ, ਮਰਨ ਨੂੰ ਮੰਨ। ਜਨਮ ਤੇ ਹੋ ਗਿਆ ਭੁੱਲ, ਮੌਤ ਨੂੰ ਚੇਤੇ ਕਰ, ਇਹ ਨਹੀਂ ਕਰਦਾ। ਇਹ ਤੇ ਜਨਮ ਨੂੰ ਚੇਤੇ ਕਰਦਾ। ਤੂੰ ਕਿਤਨਾ ਨਾਦਾਨ, ਕਿਤਨਾ ਨਾਦਾਨ, ਜਨਮ ਤੇ ਹੋ ਗਿਆ ਗੱਲ ਖਤਮ, ਉਹਨੂੰ ਚੇਤੇ ਕਰਦਾ ਪਿਆ ਕਿਧਰੇ ਭੁੱਲ ਜਾਏ ਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ ਤੇ ਜੋ ਹੋਣ ਵਾਲਾ ਤੇ ਹੈ ਉਸ ਮੌਤ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ। ਸਾਹਿਬ ਕਹਿੰਦੇ ਨੇ ਐਸਾ ਇਹ ਨਾਦਾਨ ਦਿਲ ਹੈ, ਇਹ ਮੰਨਦਾ ਨਹੀਂ, ਇਹ ਜਾਣਦਾ ਨਹੀਂ। ਹਾਂਜੀ।

0: ਹਿੰਦੀ ਸੰਸਕ੍ਰਿਤ ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ। ਫਾਰਸੀ ਦਾ ਜਨ ਸ਼ਬਦ ਹੈ, ਇਹਦੇ ਅਰਥ ਬਣਦੇ ਨੇ ਇਸਤਰੀ। ਇਸ ਜਨ ਨੂੰ ਅਰਥਾਂ ਦੇ ਰੂਪ ਚ ਲੈਣਾ ਹੈ, ਜਨ ਇਸਤਰੀ। ਪਦਰ ਲਿਖਤ ਵਿੱਚ ਪਦਰ ਹੈ, ਉਚਾਰਨ ਈਰਾਨ ਅਫਗਾਨਿਸਤਾਨ ਤੁਰਕਮਿਨਿਸਤਾਨ ਵਿੱਚ ਬਲੋਚਿਸਤਾਨ ਵਿੱਚ ਪੇਦਰ ਹੈ, ਪਿਤਾ ਪੀਟਰ ਪੇਦਰ ਪਿਓ ਨੂੰ ਕਹਿੰਦੇ ਨੇ, ਪੀਟਰ ਪਿਤਾ ਔਰ ਪੇਦਰ, ਇਹ ਤਿੰਨੇ ਸ਼ਬਦ ਬੜੇ ਨੇੜੇ ਨੇ, ਇੰਗਲਿਸ਼ ਦਾ, ਫਾਰਸੀ ਦਾ, ਹਿੰਦੀ ਦਾ, ਬਹੁਤ ਨੇੜੇ ਨੇ, ਬੜੇ ਨਿਕਟਵਰਤੀ ਸ਼ਬਦ ਨੇ। ਇੱਥੇ ਲਿਖਤ ਵਿੱਚ ਹੈ ਪਦਰ, ਕਿਧਰੇ ਕਿਧਰੇ ਇਲਾਕੇ, ਖਾਸ ਕਰਕੇ ਜਿਵੇਂ ਸ਼ਹਿਰ ਦੀ ਇੱਕ ਪੰਜਾਬੀ ਆਉਂਦੀ ਹੈ, ਪਿੰਡਾਂ ਚ ਵੀ ਬੋਲੀ ਜਾਂਦੀ ਹੈ ਪੰਜਾਬੀ, ਸ਼ਹਿਰੀ ਹਿੰਦੀ ਆਉਂਦੀ ਹੈ, ਪਿੰਡਾਂ ਦੇ ਚ ਵੀ ਬੋਲੀ ਜਾਂਦੀ ਹੈ ਹਿੰਦੀ, ਸ਼ਹਿਰ ਦੀ ਬੰਗਾਲੀ ਆਉਂਦੀ ਹੈ, ਪਿੰਡਾਂ ਦੇ ਚ ਬੋਲੀ ਜਾਂਦੀ ਹੈ ਬੰਗਾਲੀ, ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਬੰਗਾਲੀ ਨਾਲ ਮੇਲ ਨਹੀਂ ਖਾਂਦੀ। ਇਸ ਤਰ੍ਹਾਂ ਪਰਸ਼ੀਅਨ ਬਾਰੇ ਵੀ ਹੈ। ਸਾਹਿਬ ਇੱਥੇ ਕਹਿੰਦੇ ਨੇ ਇਸਤਰੀ, ਪਿਤਾ, ਪੁੱਤਰ, ਇਹ ਜੋ ਸੰਬੰਧੀ ਨੇ ਔਰ ਇਹ ਜਿਹੜੇ ਭਰਾ ਨੇ, ਇਹ ਜਿਹੜੇ ਮਿੱਤਰ ਨੇ, ਜਿੰਨੇ ਸਮਾਜਿਕ ਸੰਬੰਧ ਨੇ, ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਦਸਤ ਹੱਥ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਇੱਕ ਇੱਕ ਕਰਕੇ ਤੂੰ ਦੇਖ ਲਏਗਾ, ਮੈਂ ਬੇਸਹਾਰਾ ਹੋ ਗਿਆ ਮਾਂ ਤੋਂ, ਮੈਂ ਬੇਸਹਾਰਾ ਹੋ ਗਿਆ ਪਿਤਾ ਤੋਂ, ਮੈਂ ਬੇਸਹਾਰਾ ਹੋ ਗਿਆ ਪੁੱਤਰਾਂ ਤੋਂ, ਮੈਂ ਬੇਸਹਾਰਾ ਹੋ ਗਿਆ ਭਰਾਵਾਂ ਤੋਂ, ਮੈਂ ਬੇਸਹਾਰਾ ਹੋ ਗਿਆ ਮਿੱਤਰਾਂ ਤੋਂ, ਸਾਰਿਆਂ ਤੋਂ ਬੇਸਹਾਰਾ ਹੋ ਕੇ ਜੇ ਤੂੰ ਉਸ ਇੱਕ ਦਾ ਸਹਾਰਾ ਪਕੜਨਾ ਹੈ, ਤੂੰ ਸ਼ੁਰੂ ਤੋਂ ਪਹਿਲੇ ਉਸ ਦਾ ਸਹਾਰਾ ਪਕੜ ਲੈ, ਕਦੀ ਬੇਆਸਰਾ ਹੋਵੇਂਗਾ ਹੀ ਨਹੀਂ, ਬੇਸਹਾਰਾ ਹੋਵੇਂਗਾ ਹੀ ਨਹੀਂ, ਬੇਸਹਾਰਾ ਹੋ ਕੇ ਉਸਦਾ ਕੀ ਆਸਰਾ ਪਕੜਨਾ, ਪਹਿਲੇ ਹੀ ਉਸਦਾ ਸਹਾਰਾ ਪਕੜ। ਨਹੀਂ ਰਹੀ ਮਾਂ ਤੇ ਕੋਈ ਗੱਲ ਨਹੀਂ, ਤੇਰਾ ਸਹਾਰਾ ਬਣਿਆ ਹੋਇਆ, ਨਹੀਂ ਰਿਹਾ ਪਿਤਾ ਤੇ ਨਾ ਸਹੀ, ਸਹਾਰਾ ਤੇਰਾ ਬਣਿਆ ਹੋਇਆ, ਕਿਉਂਕਿ ਪਿਤਾ ਅੱਜ ਹੈ, ਕੱਲ ਨਹੀਂ ਹੋ ਸਕਦਾ, ਉਹ ਸਦੀਵੀ ਹੈ, ਉਹ ਹੱਕਾ ਹੈ, ਉਹ ਤੇ ਸੱਚ ਹੈ, ਉਹ ਤੇ ਸਦੀਵੀ ਹੈ, ਜੋ ਸਦੀਵੀ ਹੈ ਔਰ ਸਦਾ ਸੰਗ ਹੈ, ਉਹਨੂੰ ਮਨੁੱਖ ਸਹਾਰਾ ਨਹੀਂ ਬਣਾਉਂਦਾ, ਤੇ ਜੋ ਸਦਾ ਸੰਗ ਵੀ ਨਹੀਂ ਤੇ ਸਦੀਵੀ ਨਹੀਂ, ਉਹਨਾਂ ਦੇ ਸਹਾਰੇ ਬਣਾਉਂਦਾ। ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੌਨਕ ਕੀ ਟੇਕ ਬਿਰਥੀ ਸਬਦਾ, ਉਹ ਮਨੁੱਖ ਚਾਹੇ ਕੋਈ ਵੀ ਹੈ, ਦੇਵਨ ਕੋ ਏਕ ਏ ਭਗਵਾਨ। ਮਹਾਰਾਜ ਕਹਿੰਦੇ ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਹਾਂਜੀ, ਪਰ ਜਦ ਇਸਥੋਂ ਗਫਨ ਰੁਖਸਤ ਹੋਵੇਗਾ ਤੇ ਤਕਬੀਰ ਜਨਾਜ਼ੇ ਦੀ ਨਮਾਜ਼ ਜੋ ਕਬਰਿਸਤਾਨ ਤੇ ਪੜ੍ਹਦੇ ਨੇ, ਫਾਤੀਆ ਪੜ੍ਹ ਕੇ ਨਮਾਜ਼ ਪੜ੍ਹਦੇ ਨੇ, ਉਹਨੂੰ ਜਿਵੇਂ ਸਾਡੇ ਵਾਪਸ ਆ ਕੇ ਜਾਂ ਸ਼ਮਸ਼ਾਨ ਘਾਟ ਤੇ ਕੀਰਤਨ ਸੋਹਿਲਾ ਪੜ੍ਹਦੇ ਨੇ, ਇਹ ਤਕਬੀਰ ਜਨਾਜ਼ੇ ਦੀ ਨਮਾਜ਼ ਪੜ੍ਹਦੇ ਨੇ। ਆਖਿਰ ਸਾਰੇ ਇਹ ਜੋ ਤੇਰੀ ਇਸਤਰੀ, ਇਹ ਪੁੱਤਰ, ਇਹ ਭਰਾ, ਇਹ ਦੋਸਤ, ਇਹ ਜਨਾਜ਼ੇ ਦੀ ਜਮਾਤ ਵੱਧ ਤੋਂ ਵੱਧ ਜਨਾਜ਼ੇ ਦੀ ਜੋ ਹੈ ਨਮਾਜ਼ ਪੜ੍ਹ ਕੇ ਆ ਜਾਣਗੇ, ਬਸ ਇੰਨਾ ਹੀ ਕਰਨਗੇ, ਕੀਰਤਨ ਸੋਹਿਲਾ ਹੀ ਪੜ੍ਹ ਕੇ ਆਣਗੇ, ਹੋਰ ਕੁਛ ਨਹੀਂ ਕਰ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਤੇਰਾ ਸਹਾਰਾ ਤੇਰੇ ਆਮਾਲ ਬਣਨਗੇ, ਤੇਰਾ ਸਹਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ, ਤੇਰਾ ਸਹਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਹਾਰਾ, ਬਸ਼ਰ ਤੇ ਤੂੰ ਪਕੜਿਆ ਹੋਵੇ, ਉਹਦਾ ਦਾਮਨ ਪਕੜਿਆ ਹੋਵੇ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦਸਤਗਰਦਾਰੀ ਬਿਰੋ ਦਾਮਾ ਨੇ ਜਾਮਾ ਰਾ ਬਗੀਰ, ਹੈਨ ਤੇਰੇ ਕੋਲ ਹੱਥ, ਉਹਦਾ ਦਾਮਨ ਪਕੜ ਲੈ ਜਿਹਦਾ ਦਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ, ਛੁੱਟਦਾ ਹੀ ਨਹੀਂ, ਸਦੀਵੀ ਸਹਾਰਾ। ਦਸਤਗਰਦਾਰੀ ਬਰੋ ਦਾਮਾ ਨੇ ਜਾਮਾ ਰਾ ਬਗੀਰ। ਤੋ ਸਾਹਿਬ ਕਹਿੰਦੇ ਨੇ ਆਖਰੇ ਜਨਾਜ਼ੇ ਦੀ ਨਮਾਜ਼ ਪੜ੍ਹ ਕੇ ਸਾਰੇ ਵਾਪਸ ਆ ਜਾਣਗੇ, ਅੱਗੇ ਆ ਗਏ ਹੰਸ ਅਕੇਲਾ ਅੱਗੇ ਤੇ ਤੂੰ ਕੱਲਾ ਹੀ ਜਾਣਾ। ਹਾਂਜੀ,
1: ਸਰਬ
0: ਅਰਜ਼ੋਈ ਹੇ ਪ੍ਰਭੂ ਦਿਨ ਤੇ ਰਾਤ ਮਾੜੇ ਖਿਆਲਾਂ ਚ ਮੇਰਾ ਮਨ ਰਹਿੰਦਾ ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ ਕਦੀ ਕਦੀ ਉਹਨਾਂ ਨੂੰ ਕ੍ਰਿਤ ਵੀ ਦੇ ਦਿੰਦੇ ਆ ਬਦੀਆਂ ਵੀ ਕਰਦੇ ਆ ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੇ ਪ੍ਰਭੂ ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠਦਾ ਇੱਕ ਨੁਕਤਾ ਚੇਤੇ ਰੱਖਣਾ ਚੋਰ ਦੇ ਵਿਚਾਰਾਂ ਵਿਚ ਚੋਰੀ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸ ਨੂੰ ਮੌਕਾ ਮਿਲ ਜਾਏ ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ ਚ ਹਰ ਵਕਤ ਆਉਂਦੀ ਹੈ ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਏ ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ ਚ ਹਰ ਵਕਤ ਆਉਂਦਾ ਹੈ ਪਰ ਦੁਰਾਚਾਰ ਕਰਨ ਦੇ ਸਫਲ ਉੱਥੇ ਆਉਂਦਾ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਏ ਵਕਤ ਮਿਲ ਜਾਏ ਇਸੇ ਤਰੀਕੇ ਨਾਲ ਸਦਾਚਾਰ ਰਹਿਮ ਦੇ ਲਈ ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਵੀ ਇੱਥੇ ਹੁਣ ਦਇਆ ਨੂੰ ਕ੍ਰਿਤ ਦੇਣੀ ਹੈ ਲੋੜ ਪੈ ਗਈ ਉਹ ਜੋ ਵਿਚਾਰਾਂ ਚ ਦਇਆ ਚੱਲ ਰਹੀ ਸੀ ਹੁਣ ਸਿਰਫ ਵਿਚਾਰਾਂ ਚ ਨਾ ਚੱਲੇ ਉਹਨੂੰ ਕ੍ਰਿਤ ਦੇਣੀ ਹੈ ਕੁਝ ਕਰਨਾ ਹੈ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਦੂਸਰਾ ਨੁਕਤਾ ਧਿਆਨ ਨਾਲ ਸੁਣਨਾ ਚੋਰ ਦੇ ਵਿਚਾਰਾਂ ਚ ਚੋਰੀ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਕਠੋਰ ਦੇ ਵਿਚਾਰਾਂ ਚ ਕਠੋਰਤਾ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਰਹਿਮ ਦਿਲੀ ਤੇ ਹਰ ਵਕਤ ਚੱਲਦੀ ਹੈ ਵਿਸ਼ਾਲਤਾ ਤੇ ਹਰ ਵਕਤ ਚੱਲਦੀ ਹੈ ਪੁੰਨ ਤੇ ਹਰ ਵਕਤ ਚੱਲਦਾ ਹੈ ਸਦਾਚਾਰ ਤੇ ਹਰ ਵਕਤ ਚੱਲਦਾ ਹੈ ਪਰ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦਾ ਹੈ ਤਨ ਦੇ ਤਲ ਤੇ ਉਦੋਂ ਪ੍ਰਗਟ ਹੁੰਦਾ ਜਿੱਥੇ ਲੋੜ ਪੈ ਜਾਏ ਜਿਹਦੇ ਦੇਖਦਾ ਹਾਂ ਇੱਥੇ ਲੋੜ ਹੈ ਸਾਹਿਬ ਕਹਿੰਦੇ ਦਿਨ ਰਾਤ ਵਿਚਾਰਾਂ ਦੇ ਚ ਖਿਆਲਾਂ ਦੇ ਚ ਬਦੀ ਬਦੀ ਕਦੀ ਕਦੀ ਕ੍ਰਿਤ ਦੇ ਚ ਵੀ ਪ੍ਰਗਟ ਹੋ ਜਾਂਦੀ ਹੈ ਹੇ ਪ੍ਰਭੂ ਮੈਂ ਐਸਾ ਹਾਂ ਮੇਰਾ ਮਨ ਐਸਾ ਹੈ ਮੇਰਾ ਤਨ ਐਸਾ ਹੈ ਪਰਮਾਤਮਾ ਦੇ ਅੱਗੋਂ ਆਪਣੇ ਗੁਣ ਨਹੀਂ ਰੱਖੇ ਜਾ ਰਹੇ ਅਰਦਾਸ ਦੇ ਚ ਜੋਦੜੀ ਚ ਔਗੁਣ ਰੱਖੇ ਜਾ ਰਹੇ ਹਾਂਜੀ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਹੇ ਪ੍ਰਭੂ ਮੇਰਾ ਹਾਲ ਕੀ ਹੋਣਾ ਮੇਰੀ ਦਸ਼ਾ ਕੀ ਹੋਣੀ ਹੈ ਮੇਰੇ ਨਾਲ ਤੂੰ ਕੀ ਫੈਸਲਾ ਕਰੇਗਾ ਥਰ ਹਰ ਕੰਪੇ ਬਾਲਾ ਜੀਓ ਨਾ ਜਾਣਾ ਕਿਆ ਕਰਸੀ ਪਿਓ ਕਿਉਂਕਿ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਉਹਨਾਂ ਦੇ ਉੱਤੇ ਮੈਂ ਹੱਥ ਹੀ ਨਹੀਂ ਪਾਉਂਦਾ ਹੇ ਪ੍ਰਭੂ ਪਤਾ ਨਹੀਂ ਹੇ ਖੁਦਾ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਹਾਂਜੀ ਆਖਰੀ ਪੰਕਤੀਆਂ ਬਦ ਬਖਤ ਹਮ ਚੋਂ ਬਕੀਲ ਗਾਫਲ ਬੇ ਨਜ਼ਰ ਬੇ ਬਾਕ ਨਾਨਕ ਬਗੋਇਦ ਜੰਤੁਰਾ ਤੇਰੇ ਚਾਕਰਾਂ ਪਾਖਾ ਬਦ ਬਖਤ ਹੇ ਪ੍ਰਭੂ ਮੈਂ ਚੰਗੀ ਕਿਸਮਤ ਵਾਲਾ ਵੀ ਨਹੀਂ ਹਾਂ ਇੱਕ ਨੁਕਤਾ ਬਿਆਨ ਕਰਕੇ ਮੈਂ ਸਮਾਪਤੀ ਕਰਾਂ ਸਿੱਖ ਸਾਧੀ ਸਾਹਿਬ ਕਹਿੰਦੇ ਨੇ ਬਦਬਖਤ ਕੌਣ ਹੈ ਕਹਿੰਦਾ ਮੈਂ ਨਜੂਮੀ ਤੇ ਨਹੀਂ ਹਾਂ ਜੋਤਸ਼ੀ ਤੇ ਨਹੀਂ ਹਾਂ ਪਰ ਮੈਂ ਦੱਸ ਸਕਦਾ ਬਦਬਖਤ ਕੌਣ ਹੈ ਗਰ ਇਨਸਾਫ ਪੁਰਸੇ ਬਦਬਖਤ ਕਸ ਅਸਤ ਕਿਹੜਾ ਮਨੁੱਖ ਬਦਕਿਸਮਤ ਹੈ ਬਦਬਖਤ ਹੈ ਕਿ ਦਰ ਰਾਹ ਤਸ਼ ਰੰਜ ਦੀਗਰ ਕਰ ਕਸ ਅਸਤ ਜੋ ਦੂਜੇ ਦੇ ਨੁਕਸਾਨ ਵਿੱਚ ਨਫ਼ਾ ਦੇਖਦਾ ਜੋ ਦੂਜੇ ਦੀ ਬੇਇੱਜ਼ਤੀ ਵਿੱਚ ਇੱਜ਼ਤ ਲੱਭਦਾ ਜੋ ਦੂਜੇ ਦੀ ਟੈਂਦੀ ਕਲਾ 'ਚ ਚੜ੍ਹਦੀ ਕਲਾ ਲੱਗਦਾ ਜੋ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਦੁਨੀਆਂ ਦਾ ਬਦਬਖਤ ਬੰਦਾ ਹੈ ਕਦੀ ਹੱਸ ਨਹੀਂ ਸਕੇਗਾ ਕਿਉਂ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਕਦੀ ਨਫ਼ਾ ਨਹੀਂ ਹੋਵੇਗਾ ਕਿਉਂ ਦੂਜਿਆਂ ਦੇ ਨੁਕਸਾਨ ਵਿੱਚ ਨਫ਼ਾ ਲੱਭਦਾ ਕਹਿੰਦਾ ਮੈਂ ਜੋਤਸ਼ੀ ਨਹੀਂ ਹਾਂ ਮੈਂ ਨਜੋਮੀ ਨਹੀਂ ਹਾਂ ਪਰ ਮੈਂ ਕਹਿ ਸਕਦਾ ਇਸ ਵਾਸਤੇ ਗੁਰਬਾਣੀ ਦਾ ਫੈਸਲਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਮੀਤ ਸਤਿਗੁਰ ਇੱਥੇ ਕਹਿ ਰਹੇ ਮੈਂ ਚੰਗੀ ਕਿਸਮਤ ਵਾਲਾ ਨਹੀਂ ਹਾਂ ਬਦਬਖਤ ਹਾਂ ਬਦਬਖਤ ਹਮ ਚੋਂ ਬਖੀਲ ਗਾਫਲ ਫਿਰ ਮੈਂ ਚੁਗਲਖੋਰ ਵੀ ਹਾਂ ਗੱਲ ਵਧਾ ਕੇ ਬਿਆਨ ਕਰਦਾ ਜ਼ਰੇ ਨੂੰ ਪਹਾੜ ਬਣਾਉਣਾ, ਬੁਰਾਈ ਤੇ ਜ਼ਰਾ ਮਾਤਰ ਸੀ ਪਹਾੜ ਦੱਸਦਾ। ਬਖੀਲ ਵੀ ਆ, ਚੁਗਲਖੋਰ ਵੀ ਆ, ਬਦਬਖਤ ਹਮ ਚੋਂ ਬਖੀਲ ਗਾਫਲ। ਹੇ ਪ੍ਰਭੂ, ਮੈਂ ਗਾਫਲ ਵੀ ਹਾਂ, ਅਚੇਤ ਵੀ ਹਾਂ, ਸੁਚੇਤ ਵੀ ਨਹੀਂ ਆ, ਸਾਵਧਾਨ ਵੀ ਨਹੀਂ ਆ, ਸਿਆਣਾ ਵੀ ਨਹੀਂ ਆ। ਬਦਬਖਤ ਹਮ ਚੋਂ ਬਖੀਲ ਗਾਫਲ, ਬੇਨਜ਼ਰ ਬੇਬਾਗ, ਤੈਨੂੰ ਵੇਖ ਸਕਾਂ ਹੇ ਪ੍ਰਭੂ ਮੇਰੇ ਕੋਲ ਅੱਖਾਂ ਵੀ ਕੋਈ ਨੇ। ਬੇਨਜ਼ਰ ਆ, ਅੰਧੇ ਨੂੰ ਬੇਨਜ਼ਰ ਕਹਿੰਦੇ ਨੇ, ਮੇਰੇ ਕੋਲ ਨਜ਼ਰਾਂ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ। ਬੇਬਾਗ, ਦੂਸਰਾ ਮੈਂ ਮੂੰਹ ਫੱਟ ਬੜਾ, ਜੋ ਮੂੰਹ ਚਾਹੁੰਦੀ ਹੈ ਕਹਿ ਦੇਣਾ, ਇਹ ਨਹੀਂ ਦੇਖਦਾ ਮੌਕਾ ਕੀ ਹੈ, ਮਹਿਲ ਕੀ ਹੈ, ਵਾਤਾਵਰਣ ਕੀ ਹੈ, ਸਮਾਜ ਕੀ ਹੈ, ਔਰ ਟਿਕਾਣਾ ਕੀ ਹੈ, ਦੇਖਦਾ ਹੀ ਨਹੀਂ। ਬੇਬਾਗ ਆ, ਜ਼ਬਾਨ ਕਾਬੂ ਚ ਨਹੀਂ, ਬੇਬਾਗ ਆ। ਹੁਣ ਆਖਰੀ ਪੰਕਤੀ ਦੇ ਸਤਿਗੁਰ ਦੇਵ ਜੀ ਮਹਾਰਾਜ ਜੋ ਕੁਛ ਕਹਿੰਦੇ ਨੇ, ਨਾਨਕ ਭਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਹਾ, ਨਾਨਕ ਦੀ ਅਰਜ਼ੋਈ ਤੂੰ ਨਹੀਂ ਮਿਲਦਾ ਤੇ ਨਾ ਸਹੀ, ਤੇਰੇ ਦਰਸ਼ਨ ਨਹੀਂ ਤੇ ਨਾ ਸਹੀ, ਜੋ ਤੇਰੇ ਮਾਰਗ ਤੇ ਚੱਲਦੇ ਨੇ ਤੇਰੇ ਚਾਕਰ ਨੇ ਉਹਨਾਂ ਦੀ ਖਾਕ ਬਣਾ ਦੇ, ਉਹਨਾਂ ਦੀ ਰਾਖ ਬਣਾ ਦੇ, ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ, ਉਹਨਾਂ ਦੇ ਕਦਮਾਂ ਦੀ ਖਾਕ ਬਣਾ ਦੇ, ਤੂੰ ਨਹੀਂ ਮਿਲਦਾ ਤੇ ਨਾ ਸਹੀ।
1: You're listening to KRPI 1550 Radio, Ferndale, Washington. 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 Radio de utte Gurbani de kise vi program nu sponsor karna chahunde ho ta call karo 604-900-6790.

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ vitamins, supplements, herbals ਅਤੇ homeopathic products ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedic products ਵੀ ਲੈ ਸਕਦੇ ਹੋ।
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you: Surrey Delta and White Rock.
1: ਜਾਂ call Kiran at 604-581-1900.
4: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.
5: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ, ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰ ਰਿਹਾ। ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਤੇ ਦੇਣਾ ਹੈ ਕਿ ਕਰੇ ਚ ਸੋ ਚੰਗਾ ਮਾਨ ਦੂਈ ਗਣਤ ਲਾਹੇ, ਜੋ ਕਰ ਰਿਹਾ ਬਸ ਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ ਤੇ ਇਹ ਆਨੰਦ ਸਾਹਿਬ ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ, ਸਿਰਫ ਮੈਂ ਤਿੰਨ ਗੱਲਾਂ ਉਹ ਚ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ ਚ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹੀ ਮਰ ਗਿਆ ਤੇ ਵਾਪਸ ਆਏ, ਤੇ ਭਾਈ ਭਿਖਾਰੀ ਜੀ ਅੱਜ ਕੱਲ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ? ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨਹੀਂ ਗੁਰੂ ਪਰਚੇ ਪਾਉਂਦਾ ਪਿਓ ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ ਜਿਹੜਾ ਪੜ੍ਹੀ ਕੋਈ ਨਾ ਉਹਦਾ ਪਰਚਾ ਕੀ ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ ਭਾਣਾ ਮਾਨਣ ਮਨ ਥਿਰਕੀਜੈ ਸਤ ਨਾਮ ਕੋ ਸਿਮਰਨ ਕਰਨੋ ਤਨ ਹੰਤਾ ਕੋ ਹਿਰਦੈ ਵਿਸਰਨੋ ਇੱਕ ਸਰੀਰ ਦਾ ਮੋਹ ਛੱਡ ਦੇ ਦੂਜਾ ਸਿਮਰਨ ਕਰ ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਭੀ ਮੈਂ ਅਰਜ ਕਰਾਂਗਾ ਜੀ ਕਰੇ ਸੋ ਚੰਗਾ ਮਾਨ ਜੋ ਕਰਦਾ ਚੰਗਾ ਮੰਨ ਲੈ ਜੇ ਨਹੀਂ ਮੰਨਾਂਗੇ ਮੈਂ ਕਿਹਾ ਇੱਕ ਤਰੀਕਾ ਹੈ ਸੰਘਰਸ਼ ਦਾ ਮੈਂ ਨਹੀਂ ਮੰਨਦਾ ਮੈਂ ਆਹ ਨਹੀਂ ਮੰਨਦਾ ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ ਆਪਣਾ ਕੀਤਾ ਕਿਚੂ ਨਾ ਹੋਵੇ ਜਿਉਂ ਹਰ ਭਾਵੇ ਤਿਉਂ ਰੱਖੀਏ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ ਇਹ ਹੈ ਸਮਰਪਣ ਇਹ ਤੇਰੇ ਹੱਥ ਚ ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ ਤੇਰੀ ਤਾਕਤ ਕੰਮ ਨਹੀਂ ਆਉਣੀ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਮਹਾਰਾਜ ਕਹਿ ਰਹੇ ਆ ਮੇਰੇ ਖਰਜੀ ਉਹ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ ਜੇ ਕਿਚ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼ ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸੋ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਮੈਂ ਬੇਨਤੀ ਕਰਾਂ ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ ਦੂਜਾ ਸ਼ਬਦ ਰਜਾ ਤੀਸਰਾ ਤਸਲੀਮ ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ ਗੁਰਮੁਖੋ ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ ਹਰ ਨਾਮ ਪਦਾਰਥ ਨਾਨਕ ਮੰਗ ਹੈ ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਮੈਂ ਥੋੜਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ ਪਰ ਕਿਵੇਂ ਸ਼ਹੀਦ ਹੋਏ ਆਪਾਂ ਕਹਾਂ ਖੋਪੜੀ ਲਾ ਕੇ ਖੋਪੜੀ ਤੋਂ ਬਾਅਦ ਤਾਂ ਜਿੰਦੇ ਰਹੇ ਹੋ ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ ਸ਼ਬਦ ਵਰਦ ਹੈ ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਹੈ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਤੇ ਸਰੀਰ ਤੋਂ ਉੱਪਰ ਉੱਠ ਰਿਹਾ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ ਆਪ ਜੀ ਨੂੰ ਪਤਾ ਹੋਣਾ ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ ਇੱਕ ਸਿੰਘਪੁਰਾ ਇੱਕ ਜੀ ਆਪਣਾ ਪਾਹੋ ਪਿੰਡ ਤੇ ਤੀਸਰਾ ਪੂਲਾ ਮੈਂ ਤਕਰੀਬਨ ਦੋ ਕਥਾਵਾਂ ਤੇ ਕਥਾ ਕਰਕੇ ਇੱਕ ਤੇ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਹੈ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਪੂਲਾ ਪਿੰਡ ਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ ਯਾਦ ਰੱਖ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਮੈਂ ਜਾਤ ਗੋਤ ਨਹੀਂ ਕਰਦਾ ਦੋਨੋਂ ਸੰਧੂ ਨੇ ਭਾਈ ਤਾਰੂ ਸਿੰਘ ਜੀ ਵੀ ਤੇ ਬਾਬਾ ਦੀਪ ਸਿੰਘ ਜੀ ਵੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ ਇੱਕ ਵਿਦਵਾਨ ਨੇ ਇਹ ਵੀ ਲਿਖਿਆ ਇਹਨਾਂ ਦੇ ਪਿਤਾ ਜੀ ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ ਉਹਨਾਂ ਇਹ ਸ਼ਬਦ ਕਿਹਾ ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ ਇੱਕ ਇਹਨਾਂ ਦੀ ਭੈਣ ਸੀ ਭੈਣ ਸਿਰੋਨੰਗੀ ਦਾ ਮਤਲਬ ਸਮਝਦੇ ਨਾ ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ ਫਿਰ ਸੁਣਿਓ ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ ਇਹਨਾਂ ਦੀ ਮਾਤਾ ਤੇ ਦੋਵੇਂ ਭੈਣ ਭਰਾ ਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ ਜਿੱਥੇ ਗੁਰਦੁਆਰਾ ਬਣਿਆ ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ ਇਹ ਨਹੀਂ ਕਿ ਮੈਂ ਬਹੁਤ ਉਹਨਾਂ ਜਾਣਨਾ ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ ਇਹ ਪੂਲਾ ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤੇ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹਨਾ ਨਹੀਂ ਅਸਲ ਚ ਉਸ ਥਾਂ ਤੇ ਕਬਜ਼ਾ ਕੀਤਾ ਸੀ ਇਹਨੇ ਉਹ ਖੰਡਰਾਤ ਹੋ ਗਿਆ ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰ ਇਕਬਾਲ ਸਿੰਘ ਬਣਵਾਇਆ ਉੱਥੇ ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ ਉਹ ਸਾਰਾ ਖੰਡਰਾਤ ਹੋ ਚੁੱਕਾ ਕਿਲਾ ਟਾਈਪ ਸਮਝੋ ਬਣਾਉਂਦਾ ਪਿਆ ਸੀ ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ ਇਹ ਜੀ ਮਾਮਲਾ ਵੀ ਪੂਰਾ ਦਿੰਦਾ ਹਾਲਾ ਪੂਰਾ ਭਰਦਾ ਭਾਈ ਸਾਹਿਬ ਕੀਰਤਨ ਵੀ ਕਰਦੇ ਸਨ ਬੰਦਗੀ ਕਰਦੇ ਸਨ ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ ਮਾਂ ਨੇ ਲਾਇਆ ਹੈ ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗੀਆਂ ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ ਕਿਉਂਕਿ ਸਿੱਖੀ ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ ਆਪ ਜੀ ਨੂੰ ਪਤਾ ਹੋਣਾ ਇਹ ਖਾਲਸੇ ਦੇ ਬੋਲਿਆ ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ ਵਾਲ ਸੁਕਾਉਣ ਲੱਗਾ ਯਾਦ ਰੱਖਿਓ ਗੁੱਸਾ ਕਰੇਗਾ ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ ਹਰੇ ਕਰਨੇ ਨੇ ਹੁੰਦਾ ਸੁਕਾਉਣਾ ਹੀ ਹੈ ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ ਤੇ ਉਹਨੇ ਇੱਕ ਦਿਨ ਪੁੱਛ ਲਿਆ ਮਾਂ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਆ ਕੇਸ ਬੋਲਦੇ ਨੇ ਸੱਚੀ ਮੁੱਚੀ ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਕੀਤਾ ਉਹ ਪਿਆਰਿਓ ਇਹ ਕੇਸ ਅਸਲ ਚ ਬੰਦਗੀ ਵਾਲੇ ਦੀਆਂ ਜੀਭਾਂ ਨੇ ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ ਗੁਰਮੁਖ ਰੋਮ ਰੋਮ ਹਰ ਧਿਆਵ ਹੈ ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ ਹਰ ਸਰੇ ਮੂਯਮ ਹਰ ਸਰੇ ਮੂਈ ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ ਹਰ ਸਰੇ ਮੁਯਮ ਜ਼ੁਬਾਨ ਕੁਨ ਅਜ ਕਰਮ ਤਾਪ ਗੋਇਓ ਵਸ ਵਹਾਕਰਾ ਦਮ ਬਦਮ ਜਿੰਨੇ ਮੈਨੂੰ ਰੋਮ ਦਿੱਤੇ ਨੀ ਗੁਰੂ ਗੋਬਿੰਦ ਸਿੰਘ ਇੱਕ ਇੱਕ ਰੋਮ ਨੂੰ ਜੀਵ ਲਾ ਦੇ ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ ਪਿਆਰਿਓ ਰੁਖਾਨੀਅਤ ਦੇ ਤੌਰ ਤੇ ਜੇ ਸਰੀਰਕ ਤੌਰ ਤੇ ਅਰਥ ਨੇ ਨਾ ਆਪਾਂ ਕਹਿੰਦੇ ਹਾਂ ਮੁਸਾਮ ਨੇ ਜੀ ਇਹ ਖੁੱਲ ਜਾਂਦੇ ਨੀ ਅਸੀਂ ਕਹਿੰਦੇ ਦੌੜ ਕੇ ਆਓ ਲੋਕੀ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ ਜਿਮ ਕਹਿੰਦੇ ਆ ਉੱਥੇ ਭਾਪ ਵਾਲੇ ਕਮਰੇ ਚ ਕਿਉਂ ਪੈਂਦੇ ਵੀ ਇਹ ਖੁੱਲ ਜਾਂਦੇ ਨੇ ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ ਤੇ ਨਹੀਂ ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ ਉਹਨਾਂ ਕਿਹਾ ਮਾਂ

ਜਾਏ ਤੇ ਮੰਨੇ ਨਾ, ਮੈਂ ਨਹੀਂ ਮੰਨਦਾ। ਯਾਦ ਰੱਖੇ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆਂ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਹੈ ਕੇਸ। ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ। ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਆਉਂਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਹੈ ਤੇ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ। ਇਹ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ, ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ ਚ ਪਾ ਦਿਓ। ਉਹ ਗੁਰਮੁਖੋ ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰ ਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨਹੀਂ ਫਿਰ ਅਰਜ਼ ਹੈ ਇਹਨੂੰ ਭਾਈ ਨੰਦ ਲਾਲ ਸਾਹਿਬ ਦੀ ਉਹ ਸ਼ੇਰ, ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਖਸਾਰੇ। ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨਹੀਂ ਨੂੰ ਪੜ੍ਹਨਾ, ਪਰੀਆਂ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ, ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਲੋਕੋ ਕਾਹਦੀਆਂ ਪਰੀਆਂ ਦੀਆਂ ਮੂੰਹਾਂ ਦੀਆਂ ਗੱਲ ਕਰਦੇ ਹੋ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ, ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆਂ ਦੋਨੋਂ ਬੱਜੇ ਹੋਏ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ। ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲਵੰਦ ਹੈ ਜੀ। ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਆਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜਾ ਜਿਹਾ ਇਤਿਹਾਸ ਤਾਂ ਲੈ ਲਿਆ, ਅੱਜ ਵਿਚਾਰ ਨੂੰ ਵਿਰਾਮ ਦੇ ਕੇ

0: कि कल मैं बाबा जी का जिक्र किया सी, अज एक गुरु हरकृष्ण साहब का अगले हफ्ते पुरब आना है। भाई साहब कहते मां आनंदपुर आ गया, पुत की समझी नहीं। कह लगी अज मैं सिंह देखे ने, कचहरे पाठे ने, सची मुची लीरां बन गए ने, गात्रे पाटे ने, रोटी नहीं मिलती, खेतां चा ही लंघे ने। मां अगो कहिंदी पुत मेरिया पता मेनू भी है, पैरां च जुत्ती नहीं पर सिदक उहनां नूं, जिहड़ी गल मैं सबर कही, सिदक उहनां नूं कंडियां दी छालियां दी पीड़ नहीं होण दिंदा, उहनां दे तन ढक्कण नूं कपड़े नहीं पर सदक ते गुरु दी रजा उहनां नूं सर्दी गर्मी नहीं लगन दिंदी। नींद नहीं कई कई दिन पूरी हुंदी, तुरे रहिंदे आ। पुत मेरिया सबर ते सिदक उहनां नूं अपनी गोद विच समा दिंदा है। उहनां नूं रोटी नहीं मिलदी, ढिड विच कड़लां पैंदियां ने पर सिदक उहनां सिंघां नूं भुख नहीं लगन दिंदा। कहिंदा मां आपां की कर सकने आ सेवा वास्ते, जिवें भाई साहिब कह के गए किन्ना उत्थे चल रहा है। वेखो असीं किसे दे विरोध विच नहीं भी फलाना धर्म की कर रहा है, साडे प्रबंध दियां नलायकियां करके सब कुछ हुंदा पिया। उत्थे एडा वड्डा बजट होवे, हजारां एकड़ जमीन कमेटी कोल होवे ते फिर भी कुछ ना कर सके, इहदे विच तुसीं सारे इस गल तो जाणू क्योंकि कल्पन की लोड़ नहीं। वैसे साडी इच्छा जिवें भाई रजिंदर सिंह कह के गए, मैं चाहना 10-15 प्रचारक पैसे कट्ठे करने लई नहीं, उहनां नूं पिंड दित्ते जाण, तहसील पद्धर ते ब्लाक पद्धर ते, ते आ वखरेवां ए फलानी जथेबंदी जी, फलाना जथा जी, फलाना, इस चीज नूं खत्म करो। जे सिखी बजाणी है सिर्फ एक पंथ ते गुरु ग्रंथ की गल करो, मेरी बेनती है तां बचेगा, जे नहीं तां साडी सारी ऊर्जा जिहड़ी एक दूजे नूं ठिब्बियां लाउण ते लगी है। सच्ची जी, एक छोटे जिहे गुरुद्वारे तो लैके पूरे पंथ तक लै लो, ये सच्चाई। असीं दूजे नूं थला लाना चाहुंदे आ, एक दिन किसी थंदे लांदे लांदे आप ही थले लग जांदा बंदा। नहीं कि उच्ची सोच लैके तुरीए, मेरी मंजिल की हो प्यारे हो, आप कुल्लू कल्लू हारे वड्डे च कुपर एड़े। सरदार चरण सिंह ने कहा अपने रणजीत सिंह दे दादे ने भी, मिसलां वंड के आप लड़ी आप अपनी जथेबंदी, जस्सा संघालो वालिया खून नाल भिजा होया, तकरीबन 22-19 फट लगे। ਉਹ ਕਹਿੰਦਾ ਚਰਨ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਦੀਆਂ ਬਣਾਉਣੀਆਂ ਨੇ। ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮੇਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਤੇ ਤਾਰੂ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ ਚ ਦਾਲ ਰੱਖੀ, ਟੋਕਰੀ ਚ ਰੋਟੀਆਂ ਪਾ ਗਏ। ਦੋਵੇਂ ਭੈਣ ਭਰਾ ਜੰਗਲ ਵਿੱਚ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਤੇ ਉੱਥੇ ਫਿਰ ਸਿੰਘ ਨੇ ਲੰਗਰ ਛਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਭੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾ ਕਈਆਂ ਗੱਲਾਂ ਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ ਚ, ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਭੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ, ਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉਧਰ ਜ਼ਕਰੀਆ ਲਾਹੌਰ ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾ ਮੈਂ, ਉਹ ਇਹ ਕਿਉਂ ਨੀ ਖੱਪਦੇ, ਕਹੋ ਇਹ ਤੇ ਅੱਲਾ ਹੀ ਮਾਰੇ ਮਾਰੇ ਸਾਡੇ ਮਾਰਿਆਂ ਨੀ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ, ਆ ਜਿਹੜਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਬਿਧੀ ਚੰਦ ਦਾ ਵਿੱਚ ਹੋਇਆ, ਬਿਧੀ ਚੰਦ ਪਛੀਨਾ ਨੀ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ, ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨੀ ਮਰਦੇ, ਸੀ ਤਾਂ ਖੱਪ ਗਏ ਆ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ, ਜੁਝਾਰੂਆਂ ਨੇ ਨੀ ਮਰਨਾ। ਕਿਉਂ? ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ। ਅਗਲੀ ਗੱਲ ਸੱਚੀ ਕਹਿ ਗਿਆ, ਤੁਸੀਂ ਸਰੀਰਕ ਤੌਰ ਤੇ ਮਾਰਦੇ ਹੋ, ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ। ਉਹਨੇ ਕਿਹਾ ਜੀ ਦੱਸੋ। ਕਹਿੰਦਾ ਤਾਰੂ ਸਿੰਘ ਪੂਲੇ ਵਾਲਾ, ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਣੀ ਹੈ। ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ, ਮਾਈ ਕਹਿ, ਉਹਦੀ ਭੈਣ ਕਹਿ, ਇਹ ਤਿੰਨੇ ਦੋਸ਼ੀ ਨੇ। ਉੱਥੇ ਜਿਹੜੇ ਸ਼ਬਦ ਕਹਿ, ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਕਹਿੰਦਾ ਨਾ ਉਹਦੀ ਮਾਈ ਨੂੰ, ਨਾ ਉਹਦੀ ਮਾਂ ਭੈਣ ਨੂੰ, ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨੀ ਵੇਖਿਆ। ਆਪ ਉਹ ਲੀਰਾਂ ਪਾਈ ਫਿਰਦਾ ਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ। ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਸੁੱਖ ਦੁੱਖ। ਆਪ ਗੁਜ਼ਾਰਾ ਅਗਨੀ ਨਾਲ, ਅਸੀਂ ਸਿਆਲ ਚ ਦੇਖਿਆ। ਆਕਲ ਦਾਸ ਕਹਿੰਦਾ, ਮੰਤ ਕਹਿੰਦਾ, ਉਹ ਸਿਆਲ ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ, ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿੱਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ, ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ, ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਏ ਖਾਨ ਨੇ, ਸੂਬੇਦਾਰ ਨੇ ਆਈਡੀਏ ਭੇਜੇ। ਆਈਡੀਆ ਹੁੰਦਾ ਸੀ ਜਿਹੜਾ ਪਾਲਕੀ ਵਿੱਚ ਬਹਿ ਕੇ ਆਉਂਦਾ ਸੀ, ਇੱਕ ਲਫ਼ਜ਼ ਬੜਾ ਹੁੰਦਾ ਐਦੀ ਆਏ। ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ, ਇੱਕ ਪਿੰਡ ਚੋਂ ਪਾਲਕੀ ਚੁੱਕਣੀ, ਨੰਬਰਦਾਰ ਅਗਲੇ ਪਿੰਡ ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ, ਗੁਲਾਮੀ ਸੀ। ਉੱਥੇ ਭੇਜ ਦਿੱਤੇ ਜੀ, ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ, ਦੁਪਹਿਰੇ ਵੇਲੇ ਆ ਗਏ। ਉਧਰ ਮਾਈ ਘਰ, ਮਾਤਾ ਜੀ ਘਰ ਲੰਗਰ ਪਕਾ ਰਿਹਾ, ਬੀਬੀ ਤਾਰੋ ਲੰਗਰ ਪਕਾ ਰਹੇ। ਇਹ ਆਏ ਤੇ ਆ ਕੇ ਧਮਕੀ ਦੇ ਕੇ, ਮਾਈ ਕਿੱਥੇ ਵੇ ਤਾਰੂ ਸਿੰਘ, ਇਹ ਲਫ਼ਜ਼ ਇਹੀ ਵਰਤੇ। ਉਹ ਬਾਗੀਆਂ ਨੂੰ ਰੋਟੀ ਦਿੰਦਾ, ਕਹਿੰਦੇ ਮਾਂ ਇੰਨੇ ਮਿੱਠੇ ਚ ਬੋਲੀ, ਵੇ ਪੁੱਤ ਕਿੱਥੋਂ ਆਏ, ਉਹਨਾਂ ਪਤਾ ਤੇ ਲੱਗ ਗਿਆ ਲਿਬਾਸ ਤੋਂ, ਅਸੀਂ ਲਾਹੌਰੋਂ ਆਏ ਹਾਂ, ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ। ਮਾਂ ਕਹਿੰਦੀ ਪੋਤੇ ਬਾਗੀਆਂ ਨੇ ਲਈ, ਇਹ ਗੁਰੂ ਨਾਨਕ ਦਾ ਲੰਗਰ ਹੈ, ਤੁਹਾਡੇ ਲਈ ਵੀ ਜੇ ਥੱਕੇ ਆ ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ, ਦਾਲ ਫੁਲਕਾ ਤਿਆਰ ਹੈ, ਪ੍ਰਸ਼ਾਦਾ ਛਕੋ। ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫ਼ਤਾਰ ਕਰਨ ਆਏ ਹਾਂ। ਉਨੀ ਦੇਰ ਨੂੰ ਇੱਕ ਸੱਜਣ, ਕੋਈ ਹਿੰਦੂ ਵੀਰ ਕਹਿੰਦਿਆਂ ਦੌੜਿਆ, ਭਾਈ ਸਾਹਿਬ ਹਲ ਪੈ ਬੰਨਦੇ ਸਨ, ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ, ਇਹ ਪਿੰਡ ਦੇ ਨਿਆਈ ਨਹੀਂ, ਪੂਲੇ ਪਿੰਡ ਤੋਂ ਦੂਰ ਨੇ, ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ। ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ, ਤੁਹਾਨੂੰ ਪਕੜਨ ਆਏ ਹਾਂ, ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ ਚ ਲੁਕ ਜਾਓ। ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ, ਸਿੱਖ ਦਾ ਕੰਮ ਕੋਈ ਨਹੀਂ ਲੁਕਣਾ, ਮੈਂ ਗੁਨਾਹ ਕੋ ਕੀਤਾ, ਮੈਂ ਕੋਈ ਪਾਪ ਨਹੀਂ ਕੀਤਾ, ਹਲ ਪੰਜਾਲੀ ਉਹਨੂੰ ਦਿੱਤੀ, ਤੂੰ ਘਰ ਨੂੰ ਲੈ ਜਾਈ, ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖਦੇ ਤੂੰ ਉਧਰ ਲੈ ਜਾਈ। ਆ ਭਾਈ ਸਾਹਿਬ ਘਰ ਆ ਗਏ, ਫੌਜੀ ਦਸਤਾ ਸੀ, ਆ ਕੇ ਫਤਿਹ ਗਜਾਈ, ਮੁਸਲਮਾਨ ਹਿੰਦੂ ਸਾਰੇ ਇਕੱਠੇ, ਨੰਬਰਦਾਰ ਪਿੰਡ ਦਾ, ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ, ਜੇ ਤੈਨੂੰ ਪਤਾ ਸੀ ਕਿ ਇਸ ਪਿੰਡ ਚ ਬਾਗੀਆਂ ਨੀ ਰੋਟੀ ਪੱਕਦੀ ਲੰਗਰ ਪੱਕਦੇ, ਦੱਸਿਆ ਕਿਉਂ ਨੀ? ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ, ਇੱਥੇ ਮੁਸਲਮਾਨ ਵੀ ਖਾਂਦਾ। ਉਹਨਾਂ ਕਿਹਾ ਸੀ ਬੀਬੀ ਤਾਰੋ ਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫ਼ਤਾਰ ਕਰਨਾ ਹੈ, ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨੀ ਚਾਹੀਦਾ, ਹਿੰਦੂ ਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ। ਉਥੋਂ ਦੇ ਇੱਕ ਬਜ਼ੁਰਗ ਨੇ, ਕੋਈ ਨੰਬਰਦਾਰ ਕਹਿੰਦੇ ਆ, ਉਹਨੇ ਖਲੋ ਕੇ ਕਿਹਾ ਦਸਤੇ ਨੂੰ, ਜਿਵੇਂ ਬੰਦਾ ਵੀ ਰਸ ਚਾਹੁੰਦਾ, ਇਸ ਮਾਈ ਨੂੰ ਹੱਥ ਨਾ ਲਾਇਓ, ਇਹ ਮਾਈ ਤਾਰੂ ਸਿੰਘ ਦੀ ਮਾਂ ਨੀ, ਸਾਰੇ ਪਿੰਡ ਦੀ ਮਾਂ ਹੈ। ਕਿੰਨਾ ਪਿਆਰ ਹੋਵੇਗਾ ਸਿੱਖ ਦਾ, ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫ਼ਤਾਰ ਨਾ ਕਰਿਓ, ਇਹ ਕੱਲੀ ਤਾਰੂ ਸਿੰਘ ਦੀ ਭੈਣ ਨੀ, ਮੁਸਲਮਾਨ ਕਹਿੰਦੇ ਨੇ ਤਾਰੂ ਸਾਡੀ ਵੀ ਭੈਣ ਹੈ। ਉੱਥੇ ਕੁਝ ਕਹਿੰਦੇ ਨੇ, ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੂ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ, ਸਾਰੇ ਵੀਰਾਂ ਇਹ ਵੀ ਪਤਾ ਲਾਹੌਰ ਗਏ ਨੇ ਵਾਪਸ ਨਹੀਂ ਆਉਣਾ, ਸਿੱਖ ਬੰਦਗੀ ਵਾਲਾ ਜੀ। ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ ਸਿਮਰਨ ਚ ਭਿੱਜਾ ਕੀਰਤਨ ਕਰਨ ਵਾਲਾ। ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ, ਨੰਬਰਦਾਰ ਨੇ ਇਹ ਕਿਹਾ, ਨਾਲ ਦਿਆਂ ਨੇ ਕਿਹਾ, ਇੱਕ ਵਾਰੀ ਮਾਂ ਤੇ ਭੈਣ ਨੂੰ ਮਿਲ ਤਾਂ ਲੈਣ ਦਿਓ, ਕੇਵਲ ਇਮੋਸ਼ਨਲ ਕਰ ਲਈ ਨਹੀਂ। ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ, ਕਹਿੰਦੇ ਮਾਂ ਨੇ ਮੱਥਾ ਚੁੰਮਿਆ, ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਤੇ ਸੋਹਣਾ ਕਾਲਾ ਦਾੜਾ, 25 ਸਾਲ ਦੀ ਮੇਰਾ ਖਿਆਲ ਉਮਰ, ਥੋੜੀ ਉਮਰ ਸੀ ਜੀ ਭਾਈ ਸਾਹਿਬ ਦੀ, ਹਾਂਜੀ, ਕਾਲਾ ਦਾੜਾ ਤੇ ਉਸ ਵਕਤ ਦਾੜੇ ਨੂੰ ਹੱਥ ਚ ਲੈ ਕੇ ਕਹਿੰਦੀ, ਪੁੱਤ ਵਾਪਸ ਤਾਂ ਨਹੀਂ ਆਉਣਾ, ਮੈਨੂੰ ਪਤਾ ਹੈ, ਪਰ ਆ ਦੇਖੀ ਇਹ ਕੇਸ ਨਾ
1: ਰਿਪੀਟ ਹੋਵੇ, ਸੰਸਕਾਰ ਬਣਦੇ ਜਾਣ। ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ, ਉਹ ਫਲ ਹੈ। ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ, ਬੂਟੇ ਨੂੰ ਵੀ ਪੁੱਟਿਆ ਜਾ ਸਕਦਾ, ਪਰ ਹੁਣ ਫਲ ਬਣ ਗਏ, ਫਲ ਦਾ ਰੂਪ ਬਦਲਣਾ ਔਖਾ, ਫਲ ਬਣ ਗਏ। ਚਲੋ ਜ਼ਮੀਨ ਤੇ ਬੂਟਾ ਲਾਇਆ, ਫਲੀ ਬਹੁਤ ਹੋਇਆ, ਫਲ ਕੋਈ ਖਾਵੇਗਾ, ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਭੂਤ ਹੋਇਆ, ਆਪ ਬੀਜ ਆਪੇ ਹੀ ਖਾਇਆ, ਆਪ ਹੀ ਖਾਣਾ ਪੈਂਦਾ, ਕੋਈ ਦੂਜਾ ਨਹੀਂ ਖਾਂਦਾ। ਮੇਰਾ ਬੋਇਆ ਮੈਂ ਖਾਂਦਾ, ਮੇਰੀ ਔਲਾਦ ਨਹੀਂ ਖਾਂਦੀ। ਪਤੀ ਦਾ ਬੋਇਆ ਪਤੀ ਖਾਂਦਾ, ਪਤਨੀ ਦਾ ਬੋਇਆ ਪਤਨੀ ਖਾਂਦੀ, ਆਪ ਬੀਜ ਆਪੇ ਹੀ ਖਾ। ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ, ਫਲ ਕੋਈ ਖਾਂਦਾ ਪਿਆ, ਜੀਵਨ ਦੇ ਤੇ ਜਿਸਨੇ ਬੀਜਿਆ, ਆਪ ਬੀਜ ਆਪੇ ਹੀ ਖਾ। ਨਿਯਮ ਪ੍ਰਭੂ ਨੇ ਐਸਾ ਬਣਾਇਆ, ਕਰਮ ਬੀਜ ਦੀ ਤਰ੍ਹਾਂ, ਸੰਸਕਾਰ ਬੂਟੇ ਦੀ ਤਰ੍ਹਾਂ, ਸੁਭਾਅ ਫਲ ਦੀ ਤਰ੍ਹਾਂ। ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ, ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕੋਈ ਵੀ। ਚਲੋ ਬੋ ਦਿੱਤਾ, ਬੂਟਾ ਬਣ ਗਿਆ, ਪੁੱਟਿਆ ਜਾ ਸਕਦਾ, ਕੱਟਿਆ ਜਾ ਸਕਦਾ, ਫਲ ਬਣ ਗਿਆ। ਹੁਣ ਇਹਦਾ ਕੋਈ ਰੂਪ ਰੰਗ ਮਿਟਾਉਣਾ ਔਖਾ ਹੈ ਤੇ ਖਾਣਾ ਪਏਗਾ, ਫਲ ਹੋ ਗਿਆ। ਫਲ ਨੂੰ ਸੁਭਾਅ ਕਹਿੰਦੇ ਨੇ। ਮੈਂ ਅਰਜ਼ ਕਰਾਂ, ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ, ਸ਼ੁਭ ਚਾਹੇ ਅਸ਼ੁਭ, ਮਨੁੱਖ ਦੇ ਕਰਮ ਬਦਲੇ ਜਾ ਸਕਦੇ ਨੇ। ਅਗਰ ਸ਼ੁਭ ਕਰਮ ਕਰਦਾ ਪਿਆ, 2-4 ਦਿਨ ਦੀ ਕਿਸੇ ਦੀ ਕੁਸੰਗਤ ਹੋਈ, ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏਗਾ, ਕਰਮ ਬਦਲੇ ਜਾ ਸਕਦੇ। ਜਿਸ ਧਰਤੀ ਦੇ ਚ ਮੈਂ ਬੀਜ ਬੋਣਾ ਚਾਹੁੰਦਾ, ਮੈਂ ਉਹ ਨਹੀਂ ਬੋਂਦਾ, ਮੈਂ ਹੋਰ ਬੋਣਾ ਚਾਹੁੰਦਾ, ਕਰਮ ਬਦਲੇ ਜਾ ਸਕਦੇ ਨੇ, ਸੰਸਕਾਰ ਵੀ ਬਦਲੇ ਜਾ ਸਕਦੇ ਨੇ। ਕੀਤਾ ਹੋਇਆ ਕਰਮ ਸੰਸਕਾਰ ਬਣਦਾ, ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ, ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ, ਉਹ ਲਿਖਿਆ ਗਿਆ ਸੰਸਕਾਰ ਹੈ। ਜੋ ਕੀਤਾ ਹੈ ਇਹ ਕਰਮ ਹੈ, ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ। ਅਵਧੀ ਗਿਆਤ ਲਈ ਅਰਜ਼ ਕਰਾਂ, ਸੰਸਕਾਰ ਕਿਸ ਦਾ ਬਣਦਾ ਹੈ, ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ, ਜਿਸ ਕਰਮ ਨੂੰ ਮਨ ਨਾਲ ਕਰੀਏ ਤਾਂ ਐਸਾ ਹੁੰਦਾ ਹੈ, ਤਨ ਕੋਈ ਕ੍ਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣੇਗਾ। पर मन विचार कर रहा है, सोच रहा है, मानसिक कर्म चल रहा है, भावे तन कृत नहीं भी कर रहा ता भी संस्कार बनेगा। थोड़ा जहा ध्यान पूर्वक सुनना, संस्कार मानसिक कर्म नाल बनता है। तन कोई कृत कर रहा है उस विच मन शामिल है, संस्कार बनेगा। तन नहीं शामिल, मन कर रहा है, सोच रहा है, चिंतन कर रहा है, विचार कर रहा है, संस्कार बनेंगे। संस्कार मानसिक कर्म दे बनते, उस मानसिक कर्म दे च भावे तन शामिल होवे भावे ना शामिल होवे। जब तन नाल शामिल होता है तो कर्म कृत बन जाता है। लेकिन तन शामिल नहीं होया तो कर्म कर्म है, कृत नहीं बनया, कृत नहीं बनया। समाज कानून मनुख की कृत नु वेखदी है, मानसिक कर्म नु नहीं, देख भी नहीं सकती। तुसी इत्थे सोचदे की पयो, मैनू की पता, मैं इत्थे स्टेज ते बैठा या गुरुद्वारे बैठे होया की सोच रहा सी तुहानू की पता। मानसिक कर्म तक समाज दी कानून दी पहुंच नहीं है, कृत तक पहुंच है। जद ओ मानसिक कर्म जो विचार दे रूप च आउंदा है, जद तन ते कृत दे रूप च प्रगट आउंदा है, ओ समाज नूं दिखाई देंदा है करदा की पिया है, इहदी कृत की है। ऐसा भी हो सकदा है कृत बड़ी चंगी कर रहा है, उस विच मन नहीं है, मन इनकारी है। ते मन इनकारी है ते फिर चंगी कृत क्यों कर रहा है? समाज लई कर रहा है, समाज चंगा चंगा आखेगा, लोकी चंगा चंगा आखणगे। समाज दे च रहना है तो कम से कम समाज चंगा चंगा आखे। बड़े ध्यान नाल सुनना, दुनिया भर दे आत्मदर्शी कहिंदे ने जो बहुत समाज दी दृष्टि चंगा बनन दी कोशिश करदा है, अक्सर देखिया गया परमात्मा दी नजरां च बुरा ही होंदा है, कुछ भी नहीं होंदा, कुछ भी नहीं होंदा, कुछ भी नहीं होंदा। इनू शेख सादी साहब इंज कहिंदे ने, तू दुनिया दी निगाहां दिच बहुत चंगा होवे ते परमात्मा दी निगाह दिच माड़ा होवे, इस नालों ए बेहतर है कि तू समाज दी निगाह दिच माड़ा होवे, प्रभु दी निगाह दिच चंगा होवे। इस नूं चुण। मनुख दी ते सारी कोशिश ही है समाज चंगा रहना, जो समाज दिच है। जिस समाज तत्छिन फैसला करता है रहना समाज दे च। कर्म जद कृत बनता है उनु समाज देखता है। हथां द्वारा कृत प्रगट होई, जबान द्वारा बोलना कृत दे रूप च प्रगट होया, लोकी देखते। पर मन की बोलता पे अंदर समाज नहीं देखता, देख भी नहीं सकता। मन की सोच रहा है कानून देख भी नहीं सकता, समाज देख भी नहीं सकता। ऐसा भी हो सकता है तन शुभ कृत कर रहे है, उस विच मन नहीं है, संस्कार नहीं बनेंगे। इस शुभ कृत दे अंदर संस्कार नहीं बन, ये लिखिया ही नहीं जाएगा। भावे दान कर रहे है, पुण कर रहे है, बाणी पढ़ रहे है, सेवा कर रहे है, मन नहीं है विच, इहदे संस्कार नहीं बनेंगे। होर सुन लो, कुछ बुरा कीता है उस विच मन नहीं से, उहदे भी संस्कार नहीं बनेंगे। हो गया बुरा, जे बाहरों भुल चुक बोल दे भी खरे अरमान, बोलिया बुरा है परमात्मा दी निगाह च खरा है, समाज दी निगाह च खोटा है। बुरा जो बोलिया है, भैड़ा जो बोलिया है, ਪਰ ਬੈੜੀ ਜ਼ਬਾਨ ਬੋਲ ਗਈ ਹੈ ਉਸਦੀ, ਉਸ ਵਿੱਚ ਉਸਦਾ ਮਨ ਨਹੀਂ ਸੀ, ਪਛਤਾਪ ਕਰ ਰਿਹਾ ਹੈ। ਵੀ ਖਰੇ ਹਰ ਬਾਣੇ, ਕਈ ਦਫ਼ਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ 'ਚ ਖੋਟਾ ਹੁੰਦਾ, ਪ੍ਰਭੂ ਦੀ ਨਿਗਾਹ 'ਚ ਖਰਾ ਹੁੰਦਾ, ਔਰ ਕਈ ਦਫ਼ਾ ਸਮਾਜ ਦੀ ਨਿਗਾਹ ਵਿੱਚ ਖਰਾ ਹੁੰਦਾ, ਗੁਰੂ ਦੀ ਨਿਗਾਹ 'ਚ ਬਿਲਕੁਲ ਖੋਟਾ ਹੁੰਦਾ, ਖੋਟਾ ਹੁੰਦਾ। ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ ਬਿਹਤਰ ਹੈ, ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ ਬਿਹਤਰ ਹੈ। ਇਹ ਚੁਣਾਓ ਕਰ, ਇਸ ਚੁਣਾਓ ਵਾਸਤੇ ਬੜੀ ਹਿੰਮਤ ਚਾਹੀਦੀ ਹੈ। ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ, ਕਬ ਕੋ ਲੋਗਨ ਕੋ ਪਤੇ ਆਵੇ, ਲੋਕ ਪਤੀਣੇ ਨਾ ਪਤ ਹੋਵੇ, ਜਨ ਨਾਨਕ ਹਿਰਦੇ ਸਦ ਧਿਆਓ ਤਾਂ ਜੈ ਜੈ ਕਰੇ ਸਭ ਕੋ। ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚੱਲਿਆ, ਕਦੀ ਬਗੌਰ ਮੁਤਾਲਾ ਕਰੋਗੇ, ਔਰ ਇਹ ਆਂਕੜੇ ਸਹੀ ਨੇ, 99% ਮਨੁੱਖ ਜੋ ਕੁਛ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ, ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ। ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਆਉਣ ਦੀ ਕੋਸ਼ਿਸ਼ ਕਰਦੇ ਨੇ ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਨੇ। ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੀ ਨਿਗਾਹ 'ਚ ਚੰਗਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਚੰਗਾ ਹੋਵੇਗਾ, ਇਹ ਕੋਈ ਸਬੂਤ ਨਹੀਂ ਹੈ, ਇਹ ਕੋਈ ਪ੍ਰਮਾਣ ਨਹੀਂ ਹੈ, ਇਤਨੀ ਮਹਿਰਜ਼ ਕਰਦੇ ਹਾਂ। ਔਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ 'ਚ ਖੋਟਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਖੋਟਾ ਹੋਵੇਗਾ, ਇਹ ਕੋਈ ਪ੍ਰਮਾਣ ਨਹੀਂ। ਇਹ ਤੇ ਪਰਮਾਤਮਾ ਦਾ ਫੈਸਲਾ ਹੈ, ਜੋ ਕਰਮ ਮਨ ਨਾਲ ਕੀਤਾ ਜਾਂਦਾ ਉਸੇ ਦੇ ਸੰਸਕਾਰ ਬਣਦੇ ਨੇ, ਦੂਜੇ ਦੇ ਨਹੀਂ ਬਣਦੇ, ਬਣਦੇ ਹੀ ਨੇ। ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਉਸ ਵਿੱਚ ਮਨ ਪੂਰਾ ਆਉਂਦਾ, ਕਿਉਂ? ਸਾਵਧਾਨੀ ਚਾਹੀਦੀ ਹੈ, ਮਨ ਪੂਰਾ ਚਾਹੀਦਾ ਹੈ। ਸਮਾਜ ਦੇਖੇ ਨਾ, ਕਾਨੂੰਨ ਦੇਖੇ ਨਾ, ਪਕੜਾ ਜਾਵਾਂਗਾ। ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਚੋਰ ਪੂਰਾ ਸਾਵਧਾਨ ਆਉਂਦਾ ਚੋਰੀ ਕਰਨ ਲੱਗਿਆ। ਕਾਤਲ ਪੂਰਾ ਸਾਵਧਾਨ ਆਉਂਦਾ ਕਤਲ ਕਰਨ ਲੱਗਿਆ, ਪਕੜਿਆ ਗਿਆ ਤੇ ਫਾਂਸੀ, ਉਮਰ ਭਰ ਦੀ ਜੇਲ, ਪੂਰਾ ਸਾਵਧਾਨ ਆਉਂਦਾ, ਬੜਾ ਸਾਵਧਾਨ ਆਉਂਦਾ। ਬੇਈਮਾਨੀ ਕਰਨ ਵਿੱਚ, ਠੱਗੀ ਕਰਨ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨੀ ਨਹੀਂ, ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ, ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ, ਕੀਰਤਨ ਦੇ ਨਹੀਂ ਬਣਦੇ। ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ, ਕਿਉਂ? ਉਸ ਵਿੱਚ ਮਨ ਨਹੀਂ ਸੀ, ਸਾਵਧਾਨੀ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਨ ਕਰ ਕਭੂ ਨਾ ਹਰ ਗੁਣ ਗਾਇਓ, ਗਾਉਂਦਾ ਪਏ ਪਾਠ ਕਰਦਾ ਪਏ ਮਨ ਤੇ ਉਸ ਵਿੱਚ ਹੈ ਨਹੀਂ, ਸੰਸਕਾਰ ਨਹੀਂ ਬਣਨਗੇ। ਮਨ ਕਰ ਕਭੂ ਨਾ ਹਰ ਗੁਣ ਗਾਇਓ, ਬਿਖਿਆ ਸਖਤ ਰਹਿਓ ਨਿਸਬਾਸਰ, ਕਿਨੋ ਆਪਣੋ ਪਾਇਓ। ਮਨ ਉਸੇ ਹੀ ਕਰਮ ਦੇ ਚ ਆਉਂਦਾ ਜਿਸ ਚੋਂ ਪ੍ਰਭਾਵਤ ਹੈ, ਮਨ ਉਸੇ ਹੀ ਕਰਮ ਵਿੱਚ ਆਉਂਦਾ ਜਿਸ ਚੋਂ ਲਾਭ ਹੈ। ਅਗਰ ਬੁਰੇ ਕਰਮ ਵਿੱਚ ਲਾਭ ਹੈ ਤਾਂ ਮਨੁੱਖ ਬੁਰਾ ਕਰੇਗਾ, ਅਗਰ ਪਤਾ ਚੱਲ ਜਾਏ ਸ਼ੁਭ ਕਰਮ ਵਿੱਚ ਲਾਭ ਹੈ ਤਾਂ ਕਰੇਗਾ, ਮਨੋਰਥ ਲਾਭ ਹੈ। ਔਰ ਲਾਭ ਵੀ ਸਿਰਫ ਦੁਨਿਆਵੀ, ਕੋਈ ਅਧਿਆਤਮਕ ਨਹੀਂ, ਕੋਈ ਪਰਮਾਤਮ ਨਹੀਂ। ਦੁਨਿਆਵੀ ਲਾਭ ਹੈ ਤੇ ਸ਼ੁਭ ਕਰਦੇ ਹਾਂ, ਨਹੀਂ ਤੇ ਨਹੀਂ ਕਰਦੇ। ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਤਾਂ ਕਰਦੇ ਹਾਂ, ਕਰਨਾ ਹੈ। ਮੂਲ ਤੇ ਲਾਭ ਦੀ ਗੱਲ ਹੈ। ਆਪ ਸੁਣ ਕੇ ਹੈਰਾਨ ਹੋ ਗਏ, ਸੁਭਾਵਕ ਸਾਹਮਣੇ ਮੇਰੇ ਵਾਕ ਆ ਗਿਆ। ਭਾਰਤ ਦੇ ਪ੍ਰਾਚੀਨ ਰਿਸ਼ੀ ਮੁਨੀਆਂ ਦੀ ਵੰਡ ਦੇ ਮੁਤਾਬਕ ਚਾਰ ਵਰਨ ਮੰਨਦੇ ਨੇ। ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜ਼ਾਤ ਪਾਤ ਕਰਕੇ ਨਹੀਂ ਕੀਤੀ ਸੀ। ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ, ਬੜਾ ਸੋਚੇ, ਜ਼ਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ, ਜ਼ਬਾਨ ਪਿੱਛੇ ਹੋਵੇ, ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ, ਪੈਰ ਅੱਗੇ ਨਾ ਹੋਣ। ਮੂਰਖ ਮਨੁੱਖ ਪੈਰ ਅੱਗੇ ਨੇ, ਅਗਲ ਪਿੱਛੇ ਹੈ। ਕਦਮ ਪਹਿਲੇ ਪੁੱਟ ਲੈਂਦਾ, ਸੋਚਦਾ ਬਾਅਦ ਵਿੱਚ ਹੈ। ਸਿਆਣਾ ਅਕਲ ਅੱਗੇ, ਕਦਮ ਪਿੱਛੇ, ਸੋਚਦਾ ਪਹਿਲੇ, ਕਦਮ ਬਾਅਦ ਵਿੱਚ ਰੱਖਦਾ। ਸਿਆਣਾ ਮਨੁੱਖ ਸੋਚਦਾ ਪਹਿਲੇ, ਬੋਲਦਾ ਬਾਅਦ ਵਿੱਚ ਹੈ। ਸਿਆਣਾ ਮਨੁੱਖ ਕਰਦਾ ਬਾਅਦ ਵਿੱਚ ਹੈ, ਸੋਚਦਾ ਪਹਿਲੇ, ਮੂੜ ਕਰਦਾ ਪਹਿਲੇ, ਸੋਚਦਾ ਬਾਅਦ ਵਿੱਚ ਹੈ। ਇਹ ਪਹਿਚਾਣ। ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ, ਸਿਰ ਨੂੰ ਅੱਗੇ ਰੱਖਦਾ ਹੈ, ਔਰ ਜਿਸਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ। ਇਹ ਬ੍ਰਾਹਮਣ ਹੈ। ਬ੍ਰਾਹਮਣ ਕੋਈ ਜ਼ਾਤ ਨਹੀਂ ਸੀ। ਇਹ ਗੱਲ ਵੱਖਰੀ ਹੈ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ, ਬਹੁਤਾਤ ਵਿੱਚ ਜ਼ਾਤ ਮੰਨ ਲਈ ਗਈ, ਵਰਨਾ ਇਹ ਜ਼ਾਤ ਨਹੀਂ ਹੈ। ਗੁਰਬਾਣੀ ਜ਼ਾਤ ਨਹੀਂ ਮੰਨਦੀ। ਗੁਰਬਾਣੀ ਕੀ ਕਹਿੰਦੀ? ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਬ੍ਰਾਹਮਣ। ਹੋਰ ਕਿਸ ਨੂੰ ਆਖ? ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ, ਜੋ ਬ੍ਰਹਮ ਦੇ ਵਿਚਾਰ ਕਰਦਾ ਹੈ ਬ੍ਰਾਹਮਣ। ਵੇਦ ਸ਼ਬਦੰ ਬ੍ਰਾਹਮਣ ਹੈ, ਵਿਦਿਆ ਦੀ ਵਿਚਾਰ ਕਰਦਾ ਹੈ, ਸੋਚਦਾ ਹੈ ਬ੍ਰਾਹਮਣ, ਸਿਰ ਨੂੰ ਅੱਗੇ ਕਰਦਾ ਹੈ ਬ੍ਰਾਹਮਣ। ਹੱਥ ਅੱਗੇ ਨੇ, ਹੱਥਾਂ ਚ ਤਾਕਤ ਹੋਣੀ ਚਾਹੀਦੀ, ਸਿਰ ਵਿੱਚ ਨਹੀਂ ਹੈ ਤੇ ਨਾ ਸਹੀ, ਹੱਥ ਮਜ਼ਬੂਤ ਹੋਣੇ ਚਾਹੀਦੇ। ਮੇਰੇ ਦੋ ਹੱਥ ਇਤਨੇ ਮਜ਼ਬੂਤ ਹੋਵਨ, 1000 ਹੱਥਾਂ ਨੂੰ ਜਕੜ ਕੇ ਰੱਖ ਦੇਣ। ਪਤਾ ਹੈ ਭਾਰਤ ਵਿੱਚ ਇੱਕ ਐਸਾ ਪੁਰਸ਼ ਹੋਇਆ ਜਿਹਦਾ ਨਾਂ ਸੀ ਸਹਿਨ ਸਰ ਬਾਹੂ। ਸਹਿਨ ਸਰ ਬਾਹੂ, ਸਹੰਸ ਕਹਿੰਦੇ ਨੇ ਹਜ਼ਾਰ ਨੂੰ, ਹਜ਼ਾਰ ਬਾਹਾਂ ਵਾਲਾ। ਮਿਥਿਹਾਸ ਦੇ ਵਿੱਚੋਂ ਸੱਚਾਈ ਕੱਢਣੀ ਪਏਗੀ। ਹਜ਼ਾਰ ਬਾਹਾਂ ਇੱਕੋ ਹੀ ਮਨੁੱਖ ਦੀਆਂ ਹੋਣ ਤਾਂ ਮੇਰੇ ਖਿਆਲ ਸਾਰਾ ਹਾਲ ਕਮਰੇ ਚੋਂ ਇਕੱਲਾ ਹੀ ਬੈਠ ਸਕੇਗਾ। ਹਜ਼ਾਰ ਬਾਹਾਂ ਬਹੁਤ ਵੱਡਾ ਸਰੀਰ ਚਾਹੀਦਾ, ਹਜ਼ਾਰ ਬਾਹਾਂ। ਪਰ ਮੈਂ ਕਰਾਂ ਸੱਚਾਈ ਹੈ, ਹੁੰਦੇ ਨੇ ਸੈਨ ਸਰਵਾਓ, ਹੈਨ ਤੇ ਉਸਦੇ ਕੋਲ ਦੋ ਹੱਥ, ਪਰ ਉਹਦੇ ਕੋਲ ਹਜ਼ਾਰਾਂ ਹੱਥ ਜੁੜੇ ਹੁੰਦੇ, ਜੋੜ ਕੇ ਖੜੇ ਹੁੰਦੇ। ਉਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਬੰਨ ਕੇ ਰੱਖ ਦਿੰਦੇ। ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ। ਸਹਿਨ ਸਰਬਾਹੋ, ਹਰ ਮਨੁੱਖ ਦੀ ਕੋਸ਼ਿਸ਼ ਹੈ ਮੇਰੀਆਂ ਦੋ ਬਾਹਾਂ ਦੇ ਵਿੱਚ ਹਜ਼ਾਰਾਂ ਬਾਹਾਂ ਦਾ ਬਲ ਹੋ। ਸਹਿਨ ਸਰਬਾਹੋ, ਕੌਣ ਨਹੀਂ ਬਣਨਾ ਚਾਹੁੰਦਾ? ਸਭ ਕੁਛ ਮੇਰੇ ਹੱਥਾਂ ਚ ਹੋਵੇ, ਸਭ ਕੁਛ ਮੇਰੀ ਮੁੱਠੀ ਦੇ ਚ ਹੋਵੇ। ਮੁਗਲ ਸ਼ਹਿਨਸ਼ਾਹ ਤੇ ਆਪਣਾ ਤਖੱਲੁਸ ਹੀ ਇਸਦਾ ਇਸੇ ਤਰ੍ਹਾਂ ਰੱਖਦੇ ਰਹੇ। ਜਹਾਂਗੀਰ, ਸਾਰਾ ਜਹਾਨ ਮੇਰੀ ਪਕੜ ਦੇ ਚ, ਮੇਰੀ ਮੁੱਠੀ ਦੇ ਚ। ਅਕਬਰ, ਜਲਾਲੂਦੀਨ ਤੇ ਨਾਮ ਸੀ ਅਕਬਰ। ਪਤਾ ਅਕਬਰ ਕਿਸ ਨੂੰ ਕਹਿੰਦੇ ਨੇ? ਅਕਬਰ ਦੇ ਅੱਖਰ ਸਭ ਤੋਂ ਵੱਡਾ। ਇਸੇ ਵਾਸਤੇ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ, ਅੱਲਾ ਹੀ ਅਕਬਰ ਹੈ, ਹੋਵੇਗਾ ਅੱਲਾ ਅਕਬਰ। ਜਲਾਲੂਦੀਨ ਨੇ ਕਿਹਾ ਮੈਂ ਅਕਬਰ, ਗੱਲ ਖਤਮ। ਜਲਾਲੂਦੀਨ ਅਕਬਰ, ਕੌਣ ਨਹੀਂ ਅਕਬਰ ਬਣਨਾ ਚਾਹੁੰਦਾ? ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ? ਔਰ ਇਹ ਹੰਕਾਰ ਸ਼ਿਖਰ ਤੇ ਹੋਵੇ ਤੇ ਮਨੁੱਖ ਚਾਹੁੰਦਾ ਖੁਦਾ ਨੂੰ ਵੀ ਛੋਟਾ ਦਿਖਾਉਣਾ। ਹੰਕਾਰ ਐਸਾ ਕਰਦਾ, ਹਰਨਾਕਸ਼ ਨੇ ਕੀਤਾ ਸੀ, ਰੱਬ ਕੀ ਆਉਂਦਾ, ਮੈਂ ਖੁਦ ਰੱਬ ਹਾਂ। ਐਸਾ ਕੀਤਾ ਸੀ ਨਮਰੂਦ ਨੇ, ਖੁਦਾ ਕੀ ਆਉਂਦਾ, ਮੈਂ ਖੁਦ ਖੁਦਾ ਕੀਤਾ ਸੀ ਉਸਨੇ। ਹੱਥ ਇਤਨੇ ਮਜ਼ਬੂਤ ਹੋਵਨ, ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋਵਨ, ਹੱਥਾਂ ਵਿੱਚ ਇਤਨੀ ਤਾਕਤ ਹੋਵੇ ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਵਨ, ਸਹਿਨ ਸਰ ਬਾਓ। ਇੱਕ ਉਰਦੂ ਦਾ ਸ਼ਾਇਰ ਕਹਿੰਦਾ, ਕਿਸੀ ਕੇ ਏਕ ਆਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ। ਇੱਕ ਹੰਝੂ ਨਿਕਲੇ ਹਜ਼ਾਰਾਂ ਦਿਲ ਰੋ ਉੱਠੇ ਨੇ, ਸਾਰੀ ਜ਼ਿੰਦਗੀ ਕੋਈ ਰੋਂਦਾ ਰਿਹਾ, ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋਂਦਾ, ਕਿਉਂ ਰੋਂਦਾ। ਸਹਿਨ ਸਰ ਬਾਹੂ, ਦੋ ਹੱਥਾਂ ਵਿੱਚ ਬਹੁਤ ਵੱਡੀ ਤਾਕਤ। ਇਸ ਤਰ੍ਹਾਂ ਦੀ ਸ਼ਕਤੀ ਦਾ ਜੋ ਮੁਤਲਾਸ਼ੀ ਹੋਵੇ ਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੇ, ਉਹਨੂੰ ਕਹਿੰਦੇ ਸਨ ਖੱਤਰੀ, ਛੱਤਰੀ। ਛੱਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸਦੇ ਹੱਥ ਚ ਹੈ, ਸ਼ਕਤੀ ਜਿਸਦੇ ਹੱਥ ਚ ਹੈ, ਛੱਤਰੀ। ਇਹਦਾ ਅਪਰ ਭ੍ਰੰਸ਼ ਹਿੰਦੀ ਪੰਜਾਬ ਵਿੱਚ ਖੱਤਰੀ ਅਸੀਂ ਕਹਿ ਦਿੰਦੇ ਹਾਂ, ਵਰਨਾ ਲਫ਼ਜ਼ ਸੰਸਕ੍ਰਿਤ ਦਾ ਛੱਤਰੀ, ਸ਼ਸਤਰ ਜਿਹਦੇ ਕੋਲ ਹੈ, ਸ਼ਕਤੀ ਜਿਹਦੇ ਕੋਲ ਹੈ, ਛੱਤਰੀ। ਹੱਥ ਬੜੇ ਮਜ਼ਬੂਤ ਨੇ, ਹੱਥਾਂ ਚ ਬੜੀ ਤਾਕਤ ਹੈ। ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜ਼ਬੂਰ ਕਰ ਸਕਦੇ ਨੇ ਹੱਥ ਜੋੜਨ ਤੇ। ਇਹ ਦੋ ਹੱਥ ਇਤਨੇ ਮਜ਼ਬੂਤ ਨੇ ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ, ਛੱਤਰੀ। ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ, ਅਕਲ ਨੂੰ ਅੱਗੇ ਕਰਨਾ ਉਹਦਾ ਸਵਾਲ ਨਹੀਂ, ਹੱਥਾਂ ਨੂੰ ਮਜ਼ਬੂਤ ਕਰਨਾ ਵੀ ਉਹਦਾ ਸਵਾਹ ਨੇ। ਹਰ ਵਕਤ ਭਾਰੀ ਵਜ਼ਨੀ ਕੰਮ ਦੇ ਚ ਆਪਣੇ ਆਪ ਨੂੰ ਲਾਈ ਰੱਖਣਾ। ਜੈਸੇ ਸਾਰੇ ਸਰੀਰ ਦਾ ਵਜ਼ਨ, ਸਿਰ ਦਾ, ਹੱਥਾਂ ਦਾ, ਪੇਟ ਦਾ ਕੌਣ ਚੁੱਕਦੇ ਨੇ? ਪੈਰ। ਜ਼ਾਤ ਨਹੀਂ ਹੈ ਸ਼ੂਦਰ, ਕੋਈ ਯਾਤ ਨਹੀਂ ਹੈ, ਪੈਰ ਸ਼ੂਦਰ ਨੇ। ਪਰ ਸ਼ੂਦਰ ਦੀ ਮਾਨਤਾ ਸਿਰ ਨਹੀਂ ਪੂਜਿਆ ਜਾਂਦਾ, ਹੱਥ ਨਹੀਂ ਪੂਜੇ ਜਾਂਦੇ, ਚਰਨ ਹੀ ਪੂਜੇ ਜਾਂਦੇ ਨੇ। ਇਹ ਵੀ ਮਹਿਸੂਸ ਕਰਦੇ ਹਾਂ, ਭਾਰ ਚੁੱਕਦੇ, ਪੇਟ ਦਾ ਵੀ ਭਾਰ ਚੁੱਕਿਆ, ਹੱਥਾਂ ਦਾ ਵੀ ਭਾਰ ਚੁੱਕਿਆ, ਸਿਰ ਦਾ ਵੀ ਭਾਰ ਚੁੱਕਿਆ। ਵਜ਼ਨੇ ਕੰਮ, ਭਾਰੀ ਕੰਮ ਇਹ ਨਾ ਕਰਨ, ਸਾਰਾ ਸੰਸਾਰ ਰੁਕ ਜਾਏਗਾ। ਕੋਈ ਮਕਾਨ ਨਾ ਬਣਾਵੇ, ਕੋਈ ਮੋਏ ਡੋਰਾਂ ਦੀ ਖੱਲ ਨਾ ਲਾਵੇ, ਜੁੱਤੀਆਂ ਨਾ ਬਣਾਵੇ, ਕੱਪੜਾ ਨਾ ਬਣਾਵੇ, ਇੱਟਾਂ ਨਾ ਬਣਾਵੇ। ਇਹ ਸਭ ਵਜ਼ਨੀ ਕੰਮ ਸਨ, ਭਾਰੀ ਕੰਮ ਸਨ। ਤੂੰ ਸਿਰਫ ਸਿਰ ਵਾਲਾ ਕਿੱਥੇ ਰਵੇਗਾ? ਸਿਰਫ ਹੱਥਾਂ ਵਾਲੇ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ? ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਸ਼ੂਦਰ ਦਾ ਕਿਰਤੀ ਬੰਦੇ ਦਾ ਸਤਿਕਾਰ ਹੋਇਆ, ਸਨਮਾਨ ਹੋਇਆ, ਉੱਥੇ ਉੱਥੇ ਕਿਰਤ ਕਰਕੇ ਧਨ ਵੱਧ ਗਿਆ। ਭਾਰਤ ਦਾ ਮੁਫਲਿਸ ਹੋਣਾ ਕਾਰਨ ਦੋ ਸਨ। ਇੱਕ ਤੇ ਇੱਕ ਹਜ਼ਾਰ ਸਾਲ ਦੀ ਗੁਲਾਮੀ, ਦੂਸਰਾ ਕਿਰਤੀ ਬੰਦਾ ਸ਼ੂਦਰ ਹੈ, ਜੁਲਾਹਾ ਸ਼ੂਦਰ ਹੈ, ਚਮਾਰ ਸ਼ੂਦਰ ਹੈ, ਰਾਜ ਮਿਸਤਰੀ ਸ਼ੂਦਰ ਹੈ, ਲੋਹਾਰ ਸ਼ੂਦਰ ਹੈ, ਦਰਕਾਨ ਸ਼ੂਦਰ, ਸਭ ਸ਼ੂਦਰ ਜੋ ਕਿਰਤ ਕਰਦੇ ਨੇ। ਤੇ ਧਨ ਤੇ ਕਿਰਤ ਨਾਲ ਆਏਗਾ, ਕਿਰਤੀ ਸ਼ੂਦਰ। ਪਛੜ ਗਿਆ ਦੇਸ਼, ਨਹੀਂ ਤੇ ਦੇਸ਼ ਸਾਰੀ ਦੁਨੀਆਂ ਦੇ ਦੇਸ਼ਾਂ ਨਾਲੋਂ ਅੱਗੇ ਸੀ। ਮੰਗੋਲ ਵੀ ਭਾਰਤ ਗਏ ਆਪਣੀ ਉਦਰ ਪੂਰਤੀ ਲਈ, ਈਰਾਨ ਗਿਆ, ਅਫਗਾਨਿਸਤਾਨ ਗਿਆ, ਅਰਬ ਗਿਆ, ਫ੍ਰੈਂਚ ਗਏ, ਡੱਚ ਗਏ, ਪੁਰਤਗੇਜ਼ ਗਏ, ਅੰਗਰੇਜ਼ ਗਏ, ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ, ਉਹ ਕੇਂਦਰ ਸੀ, ਜੈਸੇ ਅੱਜ ਸਾਰਿਆਂ ਦੀ ਨਿਗਾਹ 'ਚ ਅਮੈਰੀਕਾ ਬਣਿਆ ਹੋਇਆ। ਅਮੈਰੀਕਾ ਤੋਂ ਵੀ ਵੱਧ ਸੀ ਭਾਰਤ। ਮੰਗੋਲ ਉੱਥੇ ਹੀ ਆਏ, ਡੱਚ ਉੱਥੇ ਹੀ ਆਏ, ਪੁਰਤਗੇਜ਼ ਉੱਥੇ ਹੀ ਆਏ, ਅਫਗਾਨੀ ਉੱਥੇ ਆਏ, ਉਜ਼ਬੇਕਿਸਤਾਨੀ ਔਰ ਟਰਕਸ਼ ਤੁਰਕੀ ਦੇ ਲੋਕ, ਇਰਾਨੀ, ਅਰਬੀਅਨ, ਅੰਗਰੇਜ਼, ਫਰੈਂਚ, ਸਭ ਦੀ ਉਦਰ ਪੂਰਤੀ ਦਾ ਕੇਂਦਰ ਭਾਰਤ ਸੀ, ਸੋਨੇ ਦੀ ਚਿੜੀਆ ਸੀ। 1000 ਸਾਲ ਦੀ ਗੁਲਾਮੀ ਔਰ 1000 ਸਾਲ ਤੱਕ ਲੁਟੇਰੇ ਲੁੱਟਦੇ ਰਹੇ। ਹੁਣ ਵੀ ਤੁਸੀਂ ਚਲੇ ਜਾਓ ਲੰਡਨ ਮਿਊਜ਼ੀਅਮ ਦੇ ਵਿੱਚ, ਕਲਗੀ ਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਨਾ, ਸੋਨੇ ਦੇ ਰੱਥ, ਵੱਡੇ ਵੱਡੇ ਥਾਲ ਭਾਰਤ ਤੋਂ ਲਿਆਂਦੇ ਪਏ ਨੇ, ਲਿਖਿਆ ਹੈ ਉੱਥੇ। ਕੋਹਨੂਰ ਹੀਰਾ ਭਾਰਤ ਤੋਂ ਲਿਆਂਦਾ ਉੱਥੇ ਪਿਆ। ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮਿਊਜ਼ੀਅਮ ਦੇ ਚੋਂ ਕੱਢ ਦਈਏ ਤੇ ਰਹਿੰਦਾ ਕਿ ਉੱਥੇ ਕੱਖ ਕੁਛ ਵੀ ਨਹੀਂ ਰਹਿੰਦਾ। ਹਜ਼ਾਰਾਂ ਪਾਉਂਡ ਦੀ ਆਮਦਨ ਹੈ, 10 ਪਾਉਂਡ ਟਿਕਟ ਹੈ, ਜਾ ਕੇ ਦੇਖੋ ਕੋਹਨੂਰ ਹੀਰਾ, ਸੋਨੇ ਦੇ ਥਾਲ, ਸੋਨੇ ਦੇ ਰੱਥ, ਹੀਰੇ ਮੋਤੀ, ਇਹ ਤਾਂ ਸਭ ਉੱਥੋਂ ਲਿਆਂਦਾ। ਇਰਾਨੀ ਲੁੱਟਦੇ ਰਹੇ, ਤਖ਼ਤੇ ਤਾਓਸ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾਹ, ਉਜ਼ਬੇਕਿਸਤਾਨੀ ਲੁੱਟਦੇ ਰਹੇ, ਤੁਰਕਮੇਨਿਸਤਾਨੀ ਲੁੱਟਦੇ ਰਹੇ, ਇਰਾਨੀ ਲੁੱਟਦੇ ਰਹੇ, ਅਫਗਾਨੀ ਲੁੱਟਦੇ ਰਹੇ, ਫਿਰ ਅਰਬੀਅਕ ਆਏ, ਫਰੈਂਚ ਆਏ, ਡੱਚ ਆਏ, ਪੁਰਤਗੇਜ਼ ਆਏ, ਫਿਰ ਅੰਗਰੇਜ਼ ਆਏ। 1000 ਸਾਲ ਤੱਕ ਲੁੱਟਦੇ ਰਹੇ। 1000 ਸਾਲ ਤੱਕ ਜਿਸ ਨੂੰ ਲੁੱਟਿਆ ਜਾਏ ਤੇ ਰਹਿ ਕੀ ਜਾਏਗਾ ਫਿਰ, ਰਹਿ ਕੀ ਜਾਏਗਾ ਫਿਰ, ਰਹਿ ਕੀ ਜਾਏਗਾ ਫਿਰ।
2: You're listening to KRPI 1550 Radio, Ferndale, Washington.
3: Radio Station 1550 AM Gurbani Segment Tuhade Tak. Swargwasi Sardar Ajit Singh Di Baad, Swargwasi Mata Surinder Kaur Baad Di Yaad De Vich 1550 AM Ton Gurbani Prachar Kita Janda Hai. 1550 Radio De Utte Gurbani De Kise Bhi Program Nu Sponsor Karan Vaste 604-961-7790 604-961-7790 1550 AM. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਗੁਰਦਿਆਲ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਰੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ, ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਦ ਨੂੰ ਐਟ 604-351-5111।

1746 ਸਿੱਖ ਸ਼ਹੀਦ ਹੁੰਦਾ ਰਿਹਾ, 1846 ਸਿੱਖ ਸ਼ਹੀਦ ਹੁੰਦਾ ਰਿਹਾ, 1946 ਸਿੱਖ ਸ਼ਹੀਦ ਹੋਇਆ, ਅੱਜ ਫੇਰ ਸਾਰੀ ਕੌਮ

0: धन गुरु नानक देव जी महाराज कहते हैं हक पराया नानका उस सुअर उस गाय, नहीं खाऊंदा होवेगा हिंदू गऊ, पर पराया हक खा रहे तो गऊ भी खा रहे, नहीं खाऊंदा होवेगा मुसलमान सुअर, पर पराया हक खा रहे तो सुअर ही खा रहे। हक पराया नानका उस सुअर उस गाय, एक देश दूजे देश का हक मार जाता है, बड़े वड़े वड़े देश जो छोटे देशों का हक खो लेंदा है, सारी दुनिया च इस तरह चलता है, वड़ियां कौमां छोटी कौमां का हक खो लेंदियां ने, वड़े मनुख छोटे मनुखां का हक खो लेंदे ने, सुअर खांदे ने या गऊ खांदे ने और की है, अगर इस हिसाब नाल लोगे तो सुअर खांदे ने गऊ खांदे ने। हक पराया नानका उस सुअर उस गाय, गुर पीर हामा तां भरे जा मुरदार ना खाए। गुरु पीर हामी भर सकदा अगर मुरदार ना खावे, तो मुरदार की है, हिंदू लई गऊ खाना मुसलमान लई सुअर खाना प्राया हक मुरदार है, मुरदा है, इत मुरदा खाना है। औखे ना होना, बगौर गहराई नाल देखोगे वड़े वड़े देश छोटे देशां नूं खा रहे ने, मुर्दे खा रहे ने, वड़ियां वड़ियां कौमां छोटियां कौमां दा हक मार जांदियां ने, वड़े वड़े मनुख छोटे मनुखां दा हक मार जांदे ने। जद किसे दा हक मार लिया तो मुर्दार ही खादा है और की खादा है, इसे नूं हराम कहंदे ने, ये भी महस करदे आ। और महाराज कहंदे ने बड़े ने इतनी वड्डी सियाणप है, खांदे भी हराम ने, अगले नूं कख भी नहीं पता चलता, खांदे भी मुरदार ने, अगले नूं कुछ भी नहीं पता चलता, इतनी दृष्टि ते है, अंधेरे च वेख सकदे ने, रोशनी च नहीं वेख सकदे। तो जो अंधेरे च वेख सकदा है रोशनी च नहीं वेख सकदा, गोगू है और कोई की है, गोगू है। संपत दौल झूल संग झूलत, माया मगन फेरत घोगना। सतगुरु ने उस प्रश्नकर्ता नु चुप करा दिता सी जिसने कहा सी महाराज शब्द सारिया दे हिरदिया नु रोशनी नहीं देंदा, सूरज देंदा है, सूरज सारिया ले बार चानना कर देंदा है, गुरु दा शब्द सारिया दे हिरदे च प्रकाश नहीं करदा। फिर एक करोड़ा सूरजां वर्गा किस तरह होया, दो शब्द बर्दाश्त कर लेना, हाथ जोड़ के मैं माफी मंगा। घुग्गू थोड़े ने बहुत ज्यादा नहीं ने, पंछियां देच पशुआं देच ओ थोड़े जिया ने, जिन्हां नूं रात दी तारीकी देच ते दिखाई देंदा है, दिन दे चानने च नहीं दिखाई देंदा। मनुखी दुनिया च ये घुग्गू बहुत ज्यादा ने, बहुत ज्यादा ने, झूठ दे च तेरा सौंदा है, सच दे च कोई नहीं, गंदे गीतां दे च तेरा सौंदा है, शब्द दे च कोई नहीं, दिखे नाद दे च तेरा सौंदा है, रब्बी संगीत दे च कोई नहीं। इन्हां दा तालमेल रात नाल बैठदा है, दिन नाल नहीं। तो चूंकि रात नाल ताल बैठदा है, तो इन्हां ने साधन भी उस तरह दे बनाए ने, क्लब ने, थिएटर ने, शराबखाने ने, वैशियाले ने, जुए खाने ने, सब रात नूं खुलदे ने, इन्हां दे दरवाजे रात नूं खुलदे ने, इन्हां दी रौनक रात दी है, दिन दी नहीं है। लॉस एंजलिस दे च इक सज्जन मैनूं कहण लगा, उत्थे भी किधरे धन गुरु नानक देव जी महाराज का हुक्मनामा आया सी, ते उस दिन किधरे हुक्मनामे की कथा करनी सी, इतवार का दिन सी, राती होवन कालिया सुपे दा सेवन, देहो बग्गा तप्पे घना कालिया काले वन। पहले पातशाह जी का वाक है, सूरज दिन चिट्टा चढ़े है, पर कालिया चीजा ते कालिया ने कोई चिट्टिया नहीं हुई, रात काली बोली है, बड़ी भयंकर मसया दी रात, पर चिटियां चीजां ते चिटियां ने कोई कालियां नहीं होईयां। महाराज कहिंदे करोड़ां भी दुष्ट मिल जान संत अपनी सजनता ही नहीं छड़दा, भावें कितनी मस्या दी रात हो जाए कितनी कालक हो जाए उहदी चिटियाई रहेगी। राती होवन कालियां सुप्पे दा सेवन, मल्ला पहला सोई मल्ला पहला पहले पातशाह जी दा वाक। इनू कबीर अपने ढंग नाल इंज बयान करदे ने, संत ना छाड़े संतई जे कोटक मिले असंत, मलयागर भयंगम बेड़े ओ तो शीतलता न तजंत। इन्हां इलाकियां ते चंदन नहीं है, चंदन भारत विच मैसूर स्टेट विच बहुत ज्यादा है, कर्नाटक विच थोड़ा जिहा, तमिलनाडु विच भी है पर ज्यादा कर्नाटक विच है, थोड़ा थोड़ा आंध्रा च भी मिलता है, मध्य भारत विच भी मिलता है, पर अच्छी नस्ल का जिहड़ा चंदन है बावन चंदन ओ कर्नाटक विच है, बड़ा कीमती। अक्सर जद चंदन दे लकड़ दी कटाई आउंदी है ते फिर मोर छड़े जांदे ने, क्यों? चंदन नू सप लिपटे आउंदे ने, कोबरे फनीगर नाक। चंदन बड़ा शीतल है, चंदन बहुत ठंडा है, ते सप दे सिर दे जिहड़ी जहर आउंदी है अगर वध जाए सीमा तो फिर खौलदी है, अगर उस नू कोई जानदार चीज जानदार जीव ना मिले हो सकदा पत्थर नू भी डंग मारेगा जहर कढ़न लई, क्योंकि सिर उसका खौलदा है, वह दरख्त नू भी डंग मार सकदा है। कुछ ते कहिंदे ने उही पत्थर संखिया बन जांदा है जिन्हू फनियर नाग डंग मारदा है, भारत दे इस तरह मनदे ने वैद लोग, उन्हू संखिया कहिंदे ने। ए सप चंदन नू लिपटे हुंदे ने, चंदन ठंडा बरा है, उन्हां दे सिर नू ठंड मिलदी है। अक्सर उत्थे मोर छड़दे ने ते मोर सप्पां नू खा जांदा है, मोर सप्पां ते हमला करदा है, ते सप डंग मारन विच मोर नू सफल नहीं आउंदा क्योंकि उसदे ऐसे पंख ने उन्हू कोई चोट ते हानि नहीं पहुंचदी। अक्सर सप नसदे ने भजदे ने मोरां नू वेख के। भगत कबीर कहिंदे ने सैकड़े सप लिपटे ने चंदन, क्या चंदन जहरीला हो जांदा है? फिर चंदन कोई गर्म हो जांदा है? नहीं, चंदन सुगंध ते ठंड सप्पां नू भी दिंदा है। संत ते ओ है जिदी महफिल विच बैठ के कोई चोर भी शांत हो जाए। इतनी मेहरस करदे हां, मैं पढ़ रहा सी एक सूफी फकीर दी गाथा हसन दी। रात दा वक्त, अद्धी रात दा, ईरान दी गल, ईरान ठंडा देश, बर्फां पैंदियां, चोर किदे हसन दी कुटिया दे च वड़ गया। हसन लेटिया होया सी उपर कंबल, दया आ गई, इस चोर नू मेरे घर चो कुछ नहीं मिलेगा, खाली जाएगा, अद्धी रात नू आया है, ठंड दे विच आया बेचारा, खाली जाएगा। कदी किसे संत ने चोर नू नहीं मारिया, चोरां ने चोर नू मारिया, बगौर मुताला करना। कदी किसे संत ने दुष्ट नू नहीं मारिया, दुष्टा ने ही दुष्ट नू मारिया, कदी बगौर मुताला करना। जैसे वो देखदा है चोर दी अखां रात नाल तालमेल बिठा लेंदियां ने, क्योंकि उसकी जिंदगी रात दी है, सहजे सहजे उसनू रात विच दिखाई देण लग पैंदा, अंधेरे विच दिखाई देण लग पैंदा। उन्हें देखिया कुछ नहीं है, जान लगया। हसन ने आवाज मारी, मित्रा होर ते मेरे कोल कुछ नहीं, ऐ मेरे कोल कंबल है, तेरे कोल कंबल भी कोई नहीं, बाहर ठंड बड़ी है, ऐ ले जा, होर अपने कोल कुछ भी नहीं, ऐ ले जा। خالی نہ جا، میری توہین نہ کر، میری کٹیا چوں، میرے گھر آندا ہی نہیں کوئی، توں آیا اور ادھی رات نو آیا، خالی جا رہے ہیں، مینوں دکھ ہے، میرا ہردہ تڑپتا ہے، میرے تے ترس کھا، میرے ہردے نو تڑپا نا، اے لے جا کمبل۔ چور دی ساری چوری نکل گئی، پتا ہے اس چور نے کی آخیا، زندگی چ پہلی دفعہ کسے امیر دا گھر لبیا، آیا تے میں لٹن سی، میں خود لٹیا گیا۔ وہ چور فقیر ہو گیا حسن دی سنگت نال، حالانکہ اس نو چور تے بھی ترس آ رہا سی۔ دھن گرو نانک دیو جی مہاراج کہتے ہیں کتنی کالی رات ہوئے، چٹیاں چیزاں تے چٹیاں ہی رہندیاں، کوئی کالیاں تھوڑیاں ہو جاندیاں، اور کتنا ہی چٹا دن تپیا ہوئے، چاروں پاسے اس نے روشنی چٹیائی پھیلائی ہوئے، پر کالیاں چیزاں تے کالیاں ہی رہندیاں۔ پنگتی میں تھانوں پھر سناوا، راتی ہوون کالیاں سپے دا سیون، دیہو بگا تپے گھنا کالیاں کالے ون۔ کتنا بھی سورج چاننا کرے، کالیاں چیزاں کالیاں ہی رہندیاں۔ کتنی رات کالک وندے، چٹیاں چیزاں چٹیاں ہی رہندیاں۔ یہ جو کہندے نے ماحول ٹھیک نہیں، کی کریے، ماحول ذرا ٹھیک ہو جائے پھر اسی ٹھیک ہو جاواں گے، سب بہانے بازیاں نے۔ اندھیری رات وچ بھی چٹیاں چیزاں چٹیاں رہندیاں، کتنا ہی ماحول خراب ہوئے۔ ماحول تے پرہلاد دا بھی ٹھیک نہیں سی، پیو ویری ہے تے جیل وچ پایا ہوا تے چار چار دن دا بکھا، وہ جیل وچ بھی سمادھی لا لیندا ہے، اسی گھر وچ بھی نہیں لا سکدے۔ وہ چار دن دا بکھا ہے، سرت شبد نال جوڑ لیندا ہے، ایتھے بھر پیٹ بھی منک نہیں جڑدا ہے۔ اتھے پیو جان دا ویری ہے، پھر بھی وہ پربھو نال جڑیا ہویا ہے، ایتھے ماں باپ دا لاڈ موجود ہے، سب کچھ موجود ہے، پھر بھی پربھو نال جڑنا نہیں ہے۔ ماحول تے پرہلاد دا بھی ٹھیک نہیں ہے، ماحول رام دا بھی ٹھیک نہیں ہے، بنواس ہے۔ رات رکھاں تلے کٹنا ہوندا ہے، دن نو کدھرے بھوجن نصیب ہوئے گا کہ نہیں، کہ کند مول کھا کے گزارا کرنا ہوئے گا، زندگی تے کچھ بھی نہیں ہے، ماحول تے ٹھیک نہیں ہے۔ لیکن وہ جتھے بھی نے جنگل وچ بھی منگل ہے۔ ماحول کرشن دا بھی ٹھیک نہیں ہے، راج گھرانے دا لڑکا ہے، پال دے گجر پے نے، گوالے پہ پال دے نا، شاہی خاندان دا لڑکا گوالے پہ پال دے نا، یہ سب بہانے بازیاں نے۔ ذرا ماحول ٹھیک ہو جائے امرت بھی چھک لواں گے، ذرا ماحول ٹھیک ہو جائے ایک کلگیدر پادشاہ سی تیری رہت بہت بھی رکھ لیاں گے، ذرا ماحول ٹھیک ہو جائے اسی امرت ویلے بھی اٹھاں گے، ذرا ماحول ٹھیک ہو جائے اسی نام بھی جپاں گے، سب بہانے بازیاں نے۔ ماحول کدی ٹھیک نہیں ہوندا، کچھ نہ کچھ تے گڑبڑ رہندی ہے، ساری زندگی رہندی ہے، کچھ نہ کچھ تے ہوندا ہے۔ ساگر لہراں تو بنا نہیں آندا، زندگی سمسیاواں تو بنا نہیں ہوندی، کچھ نہ کچھ تے سمسیا رہے گی۔ ماحول گرو نانک دا بھی ٹھیک نہیں، پتا مکھٹو کہندا ہے، ممتا دی ماری ہوئی ماں کہندی ہے، کوئی پتر ہے میرا سدائی ہے، سدائی ہے۔ بیدی کہندے نے پوتنا بےتالا ہے، بیدی ہوندے ہویا جنیو نہیں پہندا، بیدی ہوندے ہویا ویداں تے شردا نہیں رکھدا، بیدی ہوندے ہویا بید نہیں پڑھدا۔ بیدیاں دے گھر جنم، برامن بھی کہندے نے کرائی ہے، بوتنا بیتال ہے، ਬਗਦਾਦ ਦੇ ਵਿੱਚ ਤੇ ਮੁਸਲਮਾਨਾਂ ਨੇ ਪੱਥਰ ਵੀ ਮਾਰ ਦਿੱਤਾ। ਮਾਹੌਲ ਤੇ ਠੀਕ ਨਹੀਂ ਹੈ। ਬਾਬਰ ਨੇ ਜੇਲ ਦੇ ਵਿੱਚ ਵੀ ਪਾ ਦਿੱਤਾ ਹੈ। ਮਾਹੌਲ ਤੇ ਗੁਰੂ ਅਰਜਨ ਦੇਵ ਜੀ ਦਾ ਵੀ ਠੀਕ ਨਹੀਂ ਹੈ। ਵੱਡਾ ਭਰਾ ਪ੍ਰਿਥੀ ਚੰਦ ਵੈਰੀ ਹੈ, ਜਾਨ ਦਾ ਵੈਰੀ ਹੈ। ਮਸੰਦ ਉਸਨੇ ਸਾਰੇ ਬਾਗੀ ਕਰ ਲਏ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਘਰ ਘਾਟ ਲੁੱਟ ਲਿਆ, ਅੰਨ ਲੁੱਟ ਲਿਆ, ਧਨ ਲੁੱਟ ਲਿਆ, ਬਸਤਰ ਲੁੱਟ ਲਿਆ, ਸਾਰਾ ਸਾਜ਼ੋ ਸਮਾਨ ਲੁੱਟ ਲਿਆ। ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ। ਅੰਮ੍ਰਿਤਸਰ ਦੇ ਵਿੱਚ ਕੋਈ ਸੰਗਤਾਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਣ ਵੀ ਨਾ। ਹੁੰਦੇ ਨੇ ਇਸ ਤਰ੍ਹਾਂ ਦੇ ਲੋਕ, ਗੁਰੂ ਤੱਕ ਕੋਈ ਨਾ ਪਹੁੰਚੇ। ਔਰ ਇਸ ਤਰ੍ਹਾਂ ਦੇ ਵੀ ਲੋਕ ਆਉਂਦੇ ਨੇ, ਗੁਰੂ ਸਾਡੇ ਤੱਕ ਨਾ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਜਦ ਗਏ ਨਾ, ਮਸੰਦਾ ਨੇ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਦਾ ਘਰ ਗੁਰੂ ਲਈ ਬੰਦ। ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਆਣ ਦਿੱਤਾ ਮਸੰਦਾ ਨੇ। ਪਤਾ ਸਤਿਗੁਰ ਬਾਹਰ ਬੈਠੇ, ਉਥੜਾ ਸਾਹਿਬ ਗੁਰਦੁਆਰਾ ਅੱਜ ਵੀ ਮੌਜੂਦ ਹੈ। ਬਾਹਰ ਬੈਠ ਕੇ ਦਰਵਾਜ਼ਾ ਬੰਦ ਕਰ ਦਿੱਤਾ, ਤੁਸੀਂ ਨਹੀਂ ਜਾ ਸਕਦੇ। ਜਦ ਸੱਚ ਆ ਜਾਏ ਨਾ, ਤਾਂ ਫਿਰ ਝੂਠਿਆਂ ਨੂੰ ਕੌਣ ਪੁੱਛੇਗਾ? ਤਾਂ ਝੂਠੇ ਨੂੰ ਇਹ ਡਰ ਹੁੰਦਾ, ਸੱਚ ਆਵੇ ਹੀ ਨਾ, ਆਵੇ ਹੀ ਨਾ। ਕਰੀਬਨ ਕਰੀਬਨ ਇਸ ਤਰ੍ਹਾਂ ਦੇ ਲੋਕ, ਇੰਜ ਕਹਿ ਲਓ, ਚਰਚ ਦੇ ਚੋਂ, ਮਸਜਿਦ ਦੇ ਚੋਂ, ਮੰਦਰਾਂ ਚ ਖੁਦਾ ਨੂੰ ਕੱਢ ਛੱਡਦੇ ਹੁੰਦੇ ਨੇ। ਖੁਦਾ ਤੋਂ ਬਿਨਾਂ ਚਰਚ ਦੀ ਪੂਜਾ ਕਰਦੇ ਨੇ, ਭਗਵਾਨ ਤੋਂ ਬਿਨਾਂ ਮੰਦਰਾਂ ਦੇ ਚ ਪੂਜਾ ਚੱਲਦੀ ਹੈ। ਬਗੌਰ ਮਤਾਲਾ ਕਰਨਾ, ਐਸਾ ਹੁੰਦਾ ਹੈ। ਕਿਉਂਕਿ ਭਗਵਾਨ ਹੋਵੇ ਤੇ ਫਿਰ ਸ਼ੈਤਾਨ ਨੂੰ ਕੌਣ ਪੁੱਛੇਗਾ? ਸੱਚ ਹੋਵੇ ਤੇ ਫਿਰ ਝੂਠ ਨੂੰ ਕੌਣ ਪੁੱਛੇਗਾ? ਇਤਨੀ ਰੋਸ਼ਨੀ ਹੋ ਜਾਏ ਤੇ ਫਿਰ ਅੰਧੇਰੇ ਕਿੱਥੇ ਜਾਣਗੇ? ਸ਼ੇਖ ਸਾਦੀ ਨੇ ਤੇ ਕਹਾਣੀ ਲਿਖੀ ਹੈ ਬਈ, ਅੰਧੇਰਾ ਰੋਂਦਾ ਪਿੱਟਦਾ ਖੁਦਾ ਕੋਲ ਚਲਾ ਗਿਆ ਤੇ ਆਖਣ ਲੱਗਾ, ਖੁਦਾਵਨ ਤਾਲਾ, ਇੱਕ ਤੂੰ ਮੇਰੇ ਜਾਨ ਦਾ ਵੈਰੀ ਬਣਾਇਆ, ਮੈਨੂੰ ਟਿਕਣ ਹੀ ਨਹੀਂ ਦਿੰਦਾ ਇਹ ਸੂਰਜ, ਮੇਰੇ ਪਿੱਛੇ ਲੱਠ ਲੈ ਕੇ ਪਿਆ ਹੈ, ਇਹ ਤੂੰ ਮੇਰੇ ਲਈ ਬਣਾਇਆ, ਮੈਨੂੰ ਟਿਕਣ ਹੀ ਨਹੀਂ ਦਿੰਦਾ ਕਿਧਰੇ, ਮੇਰਾ ਪੱਕਾ ਦੁਸ਼ਮਣ, ਤੁਸੀਂ ਇਸ ਨੂੰ ਰੋਕੋ, ਮੇਰੇ ਨਾਲ ਦੁਸ਼ਮਣੀ ਨਾ ਕਰੇ, ਮੈਨੂੰ ਟਿਕਣ ਦੇਵੇ। ਕਹਾਣੀਕਾਰ ਸ਼ੇਖ ਸਾਦੀ ਲਿਖਦਾ, ਖੁਦਾ ਨੇ ਸੂਰਜ ਨੂੰ ਤਲਬ ਕੀਤਾ, ਆਖਿਆ ਅੱਜ ਅੰਧੇਰਾ ਮੇਰੇ ਕੋਲ ਫਰਿਆਦ ਲੈ ਕੇ ਆਇਆ ਸੀ, ਬੜਾ ਰੋਇਆ, ਬੜਾ ਰੋਇਆ, ਤੇਰੀ ਸ਼ਿਕਾਇਤ ਕਰਦਾ ਸੀ, ਤੂੰ ਉਸ ਨਾਲ ਕਿਉਂ ਵੈਰ ਕਮਾਉਂਦਾ, ਤੂੰ ਕਿਉਂ ਉਸ ਨਾਲ ਦੁਸ਼ਮਣੀ ਕਰਦਾ? ਸੂਰਜ ਨੇ ਹੱਥ ਜੋੜ ਕੇ ਆਖਿਆ, ਖੁਦਾਵਨ ਤਾਲਾ, ਮੈਂ ਤੇ ਕਦੀ ਵੇਖਿਆ ਹੀ ਨਹੀਂ ਅੰਧੇਰੇ ਨੂੰ, ਤੇ ਜਿਹਨੂੰ ਮੈਂ ਵੇਖਿਆ ਨਹੀਂ ਉਹਦੇ ਨਾਲ ਕਦੀ ਦੁਸ਼ਮਣੀ ਮੇਰੇ, ਮੈਂ ਤੇ ਜਾਣਦਾ ਹੀ ਨਹੀਂ ਉਸਨੂੰ, ਮੈਨੂੰ ਪਤਾ ਹੀ ਕੋਈ ਨਹੀਂ, ਮੈਨੂੰ ਤੇ ਨਾਮ ਧਾਮ ਦਾ ਹੀ ਪਤਾ ਕੋਈ ਨਹੀਂ, ਹੇ ਖੁਦਾ, ਮੈਂ ਕਿਉਂ ਉਸ ਨਾਲ ਦੁਸ਼ਮਣੀ ਕਮਾਵਾਂਗਾ? ਸੱਚ ਦੇ ਹੁੰਦਿਆਂ ਝੂਠ ਰਹਿ ਨਹੀਂ ਸਕਦਾ। ਇਸ ਵਾਸਤੇ ਝੂਠ ਦੀ ਪੂਰੀ ਕੋਸ਼ਿਸ਼ ਹੁੰਦੀ ਹੈ, ਦਰਵਾਜ਼ੇ ਬੰਦ ਕਰੋ, ਸੱਚ ਨਹੀਂ ਆਉਣਾ ਚਾਹੀਦਾ। ਹਿਰਦੇ ਦੇ ਦੁਆਰ ਬੰਦ ਕਰੋ, ਸੱਚ ਅੰਦਰ ਨਹੀਂ ਆਉਣਾ ਚਾਹੀਦਾ। ਮੰਦਰ ਦੇ ਦਰਬਾਰ ਬੰਦ ਕਰੋ, ਭਗਵਾਨ ਨਹੀਂ ਆਉਣਾ ਚਾਹੀਦਾ। ਗੁਰੂ ਤੇਗ ਬਹਾਦਰ ਸਾਹਿਬ ਲਈ ਦਰਵਾਜ਼ੇ ਬੰਦ ਕਰ ਦਿੱਤੇ। ਇਤਿਹਾਸ ਹੈ, ਸਤਿਗੁਰ ਵਾਪਸ ਜਾਣ ਲੱਗੇ, ਇੱਥੇ ਅੰਮ੍ਰਿਤਸਰ ਦੀਆਂ ਮਾਤਾਵਾਂ ਨੇ ਰੋਕ ਲਿਆ, ਨਹੀਂ ਤੇ ਜਾਣ ਲੱਗੇ ਸਨ, ਉਹਨਾਂ ਨੇ ਨਹੀਂ ਜਾਣ ਦਿੱਤਾ। ਤੋ ਪਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ? ਸਾਰੇ ਅੰਮ੍ਰਿਤਸਰੀਆਂ ਲਈ ਨਹੀਂ ਨੇ, ਮੈਂ ਅਰਜ਼ ਕਰਾਂ ਭਾਈ ਸੰਤੋਖ ਸਿੰਘ ਜੀ ਦੇ ਬੋਲ, ਇਹ ਮਸੰਦ ਜੋ ਅੰਮ੍ਰਿਤਸਰੀਏ ਤ੍ਰਿਸ਼ਨ ਅਗਨ ਕੇ ਅੰਤਰ ਸੜੀਏ, ਇਹ ਜੋ ਮਸੰਦ ਨੇ, ਇਹ ਜੋ ਪੁਜਾਰੀ ਤਬਕਾ ਹੈ, ਇਹ ਜੋ ਧਾਰਮਿਕ ਤਬਕਾ ਹੈ, ਇਹ ਤੇ ਤ੍ਰਿਸ਼ਨਾ ਦੇ ਸੜੇ ਹੋਏ ਨੇ, ਇਹ ਤੇ ਅੰਧੇਰੇ ਦੇ ਜੀਣ ਵਾਲੇ ਨੇ। ਮਾਈਆਂ ਰੱਬ ਰਜਾਈਆਂ, ਇਹ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਸਤਿਗੁਰ ਦੇ ਮੁਖਾਰ ਬਿੰਦ ਤੋਂ ਇਹ ਬੋਲ ਨਿਕਲਿਆ। ਮਾਤਾਵਾਂ ਨੇ ਰੋਕ ਲਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ, ਨਹੀਂ ਤੇ ਮਸੰਦਾ ਨੇ ਤੇ ਬਾਹਰ ਕੱਢ ਦਿੱਤਾ ਸੀ। ਚਾਰੋਂ ਪਾਸੇ ਮਸੰਦਾਂ ਨੇ ਅੱਜ ਪਹਿਰਾ ਲਾ ਦਿੱਤਾ, ਸੰਗਤ ਗੁਰੂ ਤੱਕ ਨਾ ਪਹੁੰਚਿਆ। ਅੰਨ ਧਨ ਸ਼ਸਤਰ ਸਭ ਕੁਝ ਲੁੱਟ ਲਿਆ। ਪ੍ਰਿਥੀ ਚੰਦ ਨੇ ਮਾਹੌਲ ਤੇ ਠੀਕ ਨਹੀਂ ਹੈ, ਜਹਾਂਗੀਰ ਵੀ ਵੈਰੀ ਹੈ। ਪ੍ਰਿਥੀ ਚੰਦ ਜੋ ਕੁਝ ਕਰ ਰਿਹਾ ਸੀ ਜਹਾਂਗੀਰ ਦੀ ਤਾਕਤ ਵੀ ਨਾਲ ਸੀ, ਕਿਉਂਕਿ ਜਹਾਂਗੀਰ ਨਹੀਂ ਚਾਹੁੰਦਾ ਸੀ ਗੁਰੂ ਘਰ ਦੀ ਸ਼ਕਤੀ ਵੱਧ ਜਾਏ, ਤਾਕਤ ਵੱਧ ਜਾਏ। ਔਰ ਜੋ ਮੈਂ ਤਬਲੀਗ ਦਾ ਕੰਮ ਕਰਨਾ ਚਾਹੁੰਦਾ ਉਹਦੇ ਚ ਕੋਈ ਰੁਕਾਵਟ ਖੜੀ ਹੋਵੇ, ਉਹ ਨਹੀਂ ਚਾਹੁੰਦਾ ਸੀ। ਉਹਨੂੰ ਬਹੁਤ ਵੱਡਾ ਦੁੱਖ ਹੋਇਆ ਸੀ ਜਦ ਉਹਨੂੰ ਪਤਾ ਚੱਲਿਆ ਮਹਾਨ ਸੂਫੀ ਸੰਤ ਸਾਈ ਮੀਆਂ ਮੀਰ ਉਹਨੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਿਆ। ਇਹ ਜਹਾਂਗੀਰ ਦੀ ਸੋਚਣੀ ਪੈ ਗਈ ਵੀ ਇਸ ਤਰ੍ਹਾਂ ਦੇ ਪੁਰਸ਼ ਦੇ ਹੁੰਦੇ ਆ, ਮੈਂ ਇਸਲਾਮ ਕਿਸ ਤਰ੍ਹਾਂ ਫੈਲਾਵਾਂਗਾ। ਮੀਆਂ ਮੀਰ ਜੈਸੇ ਝੁੱਕ ਗਏ ਉੱਥੇ, ਇਹ ਮੈਂ ਹਟਾਉਣਾ। ਪ੍ਰਿਥੀ ਚੰਦ ਨੂੰ ਹੱਥ ਚ ਕੀਤਾ। ਪ੍ਰਿਥੀ ਚੰਦ ਪਹਿਲੇ ਵੈਰੀ ਸੀ, ਉਹਨੂੰ ਸ਼ਾਹੀ ਘਰਾਣੇ ਦੀ ਤਾਕਤ ਮਿਲ ਗਈ। ਆਦਿ ਕਾਲ ਤੋਂ ਗੁਰੂ ਘਰ ਨੂੰ ਇਸ ਢੰਗ ਨਾਲ ਕਮਜ਼ੋਰ ਕੀਤਾ ਜਾਂਦਾ ਰਿਹਾ। ਰਾਮ ਰਾਏ ਨੂੰ ਔਰੰਗਜ਼ੇਬ ਨੇ ਖੜਾ ਕਰਕੇ ਧਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਗੁਰਿਆਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਗੌਰ ਮੁਤਾਲਾ ਕਰਨਾ, ਸਭ ਔਰੰਗਜ਼ੇਬ ਦੀ ਸ਼ੈ। ਵਕਤ ਦੀਆਂ ਹਕੂਮਤਾਂ ਨਹੀਂ ਚਾਹੁੰਦੀਆਂ ਆਉਂਦੀਆਂ ਕੋਈ ਸਾਡੀ ਬਰਾਬਰੀ ਤੇ ਆ ਜਾਏ, ਮੁਕਾਬਲੇ ਤੇ ਆ ਜਾਏ। ਕਹਿੰਦੇ ਨੇ ਸੰਗਤਾਂ ਦੇ ਚੋਂ ਜੋ 10-20 ਬੰਦੇ ਅੰਦਰ ਰਹਿ ਗਏ ਸਨ, ਅੱਜ ਦਿਨ ਭਰ ਲੰਗਰ ਨਹੀਂ ਬਣਿਆ, ਪਹਿਰਾ ਰਿਹਾ, ਕੋਈ ਰਸਤ ਪਾਣੀ ਆਈ ਨਹੀਂ। ਜਿਹੜੀ ਹੈਗੀ ਸੀ ਉਹ ਸਭ ਲੁੱਟ ਕੇ ਲੈ ਗਿਆ ਪ੍ਰਿਥੀ ਚੰਦ, ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤਨੀ ਸਾਡੀ ਜਗਤ ਮਾਤਾ ਗੰਗਾ ਜੀ ਨੇ ਘਰ ਟਟੋਲਣਾ ਸ਼ੁਰੂ ਕੀਤਾ, ਮਤਾਂ ਕੁਛ ਲੱਭੇ, ਦੋ ਪ੍ਰਸ਼ਾਦੇ ਤੇ ਬਣਨ ਧੰਨ ਗੁਰੂ ਅਰਜਨ ਦੇਵ ਜੀ ਲਈ। ਅੱਜ ਦਿਨ ਭਰ ਦਾ ਕੁਛ ਵੀ ਅੰਨ ਪਾਣੀ ਨਹੀਂ, ਕੁਛ ਵੀ ਅੰਨ ਪਾਣੀ ਨਹੀਂ। ਇਹ ਮਹਾਰਾਜ ਦੇ ਸਿਰਫ ਬੋਲ ਹੀ ਨਹੀਂ, ਆ ਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਆ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਆ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਇੱਕ ਮਿੱਟੀ ਦੇ ਭਾਂਡੇ ਵਿੱਚ ਥੋੜਾ ਜਿਹਾ ਕਿਧਰੇ ਬੇਸਣ ਪਿਆ ਸੀ, ਇਹਦੇ ਦੋ ਪ੍ਰਸ਼ਾਦੇ ਬਣੇ ਮਿੱਟੀ ਦੇ ਤਵੇ ਦੇ, ਔਰ ਮਿੱਟੀ ਦੇ ਠੀਕਰੇ ਦੇ ਚ ਹੀ ਇਹ ਦੋ ਪ੍ਰਸ਼ਾਦੇ ਸਤਿਗੁਰਾਂ ਦੇ ਅੱਗੋਂ ਰੱਖੇ। ਭਾਂਡੇ ਵੀ ਕੋਈ ਨਹੀਂ ਸਨ, ਲੇਕਿਨ ਇਹ ਦੋ ਪ੍ਰਸ਼ਾਦੇ ਅੱਗੋਂ ਰੱਖਦਿਆਂ ਸਾਰ ਚੀਖ ਨਿਕਲ ਗਈ ਜਗਤ ਮਾਤਾ ਗੰਗਾ ਦੇ, ਆਪਣੇ ਹੰਝੂਆਂ ਨੂੰ ਨਹੀਂ ਰੋਕ ਸਕੀਆਂ, ਜਜ਼ਬਾਤ ਵਿੱਚ ਆ ਗਈਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੰਮ੍ਰਿਤਮਈ ਬੋਲ, ਅਮਰ ਕਲਾਮ ਜੋ ਆਪ ਦੇ ਕੰਠ ਤੋਂ ਪ੍ਰਗਟ ਹੋਇਆ, ਰੂਖੋ ਭੋਜਨ 91 ਰਾਗ ਦੇ ਅੰਦਰ ਹੈ। ਕਦੀ ਕਦੀ ਬਾਈ ਕਲਿਆਣ ਸਿੰਘ ਪੜਤਾਲ ਲਗਾਉਂਦੇ ਨੇ ਇਸ ਸ਼ਬਦ ਦੀ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਆਤ। ਇਹ ਸਖੀ ਤੂੰ ਰੋ ਨਾ, ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਵਸਤਰ ਲੁੱਟ ਕੇ ਲੈ ਗਿਆ, ਸ਼ਸਤਰ ਲੁੱਟ ਕੇ ਲੈ ਗਿਆ, ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਣ ਵਾਲਾ ਜਿਹੜਾ ਉਹ ਮਹਾਨ ਦਾਤਾ ਹੈ ਉੱਥੇ ਮੇਰੇ ਹਿਰਦੇ ਚ ਬੈਠਾ, ਉਹਨੂੰ ਤੇ ਲੁੱਟ ਕੇ ਨਹੀਂ ਲੈ ਗਿਆ, ਫਿਰ ਰੋਣਾ ਕਿਹੜੀ ਗੱਲ ਦਾ। ਰੁਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਆਤ। ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ। ਮਾਹੌਲ ਬਾਹਰ ਦਾ ਕਿਤਨਾ ਵੀ ਖਰਾਬ ਕਿਉਂ ਨਾ ਹੋਵੇ, ਸੰਤ ਆਪਣਾ ਮਨ ਖਰਾਬ ਨਹੀਂ ਕਰਦਾ। ਇਤਨੀ ਮਹਿਰਸ ਕਰਦੇ ਹਾਂ, ਛੋਟੀਆਂ ਛੋਟੀਆਂ ਗੱਲਾਂ ਦੇ ਬਹਾਨੇ ਬਾਜ਼ੇ, ਜ਼ਰਾ ਮਾਹੌਲ ਠੀਕ ਨਹੀਂ, ਠੀਕ ਹੋ ਜਾਏ ਅੰਮ੍ਰਿਤ ਛੱਕ ਲਵਾਂਗੇ। ਤੂੰ ਮਾਹੌਲ ਠੀਕ ਕਰਦਿਆਂ ਹੀ ਕਰਦਿਆਂ ਆਪਣੀ ਜ਼ਿੰਦਗੀ ਲਗਾ ਬੈਠੇਗਾ, ਕਦੀ ਨਹੀਂ ਛੱਕ ਸਕੇਗਾ। ਮਾਹੌਲ ਕਿਸ ਦਾ ਠੀਕ ਹੋਇਆ? ਕਿਸੇ ਦਾ ਵੀ ਨਹੀਂ ਹੋਇਆ। ਬੜੇ ਬੜੇ ਅਵਤਾਰੀ ਪੁਰਸ਼ਾਂ ਦਾ ਮਾਹੌਲ ਠੀਕ ਨਹੀਂ ਹੋਇਆ ਤੇ ਤੇਰਾ ਕਿੱਥੋਂ ਹੋ ਜਾਏਗਾ? ਸਾਰੀ ਜ਼ਿੰਦਗੀ ਜੰਗੋ ਜਦਲ ਵਿੱਚ ਲੰਘ ਗਈ ਮੁਹੰਮਦ ਸਾਹਿਬ ਦੀ, ਸਾਰੀ ਜ਼ਿੰਦਗੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੰਘਰਸ਼ ਵਿੱਚ ਲੰਘ ਗਈ। अला यार खां जोगी लिखते ने आधार ने कभी तुझको संभलने ना दिया था, आराम से पहलू को बदलने ना दिया था। ऐ कलगीधर पाशा तुसी ते एक रात भी आराम दी नींद नहीं सो सके, कांटा दिले पुरखों से निकलने ना दिया था। तुसी ते हर वक्त संघर्ष दे रहे, भज दौड़ दे रहे, कदी इधर कदी उधर अदावतां, बाई धार दे राजियां दी अदावत, वक्त दी हकूमत औरंगजेब दी अदावत, सोडियां दी अदावत, मसंदां दी अदावत, तीरमल दी अदावत, चारों पासे अदावत ही अदावत। धन गुरु गोबिंद सिंह जी महाराज ने देखिया सिखी दा दायरा बहुत वध गया, बिहार आसाम महाराष्ट्र गुजरात सब लपेट दे चा गया। तो गुरबाणी दे स्वरूप धन गुरु ग्रंथ साहब दे स्वरूप बहुते चाहिए ने। धीर मल कोल मंग की थी ताकि इस दे उतारे करवाई गए, फिर ओ बीर जो धन गुरु अर्जन देव जी महाराज ने लिखवाई ते भाई गुरदास जी ने लिखी। पता है धीर मल ने की आख्या, जे वाकई गुरु नानक दी गद्दी दे वारस हो तुसी तो खुद उच्चारण कर लो, मैं नहीं देने, ते जे सूरबीर हो तो मेरे नाल जंग करके वेख लो, जे तुसी सूरबीर हो तो युद्ध करके वेख लो, जंग करके वेख लो, ते जे गुरु नानक दी गद्दी दे वारस हो तो खुद उच्चारण कर लो, मैं नहीं देने, दोहां दे जिहड़ा रस्ता चुनना ने चुन लो, मैं किसी कीमत पर भी नहीं देने, युद्ध करना है तो युद्ध करके वेख लो, जंग करके वेख लो। धीरमल कोल भी फौज सी और लड़ाक बिरती उसकी है ही सी, सतगुरु ने मुनासिब नहीं समझिया धीरमल नाल युद्ध करना, वरना बड़े बड़े युद्ध होए ने पर धीरमल नाल युद्ध करना धन गुरु गोबिंद सिंह जी महाराज ने मुनासिब नहीं समझिया। दमदमा साहब दे च बैठे ने मौज दे च, कागज मंगवाए, कलम अपने हथों दिती मनी सिंह नो, आखिया सतगुरु दे स्वरूप धन गुरु ग्रंथ साहब जी महाराज दे स्वरूप तैयार करने ने, सिखी दा दायरा वध गया, बाणी दा पाठ थां थां ते हो गया, गुरबाणी दे स्वरूप दे दर्शन थां थां ते होवन। कहिंदे ने तीन महीने धन गुरु गोबिंद सिंह जी महाराज उच्चारण कर दे गए, भाई मनी सिंह लिख दे गए। ये पहली भीड़ जो करतारपुर की अजकल जो रामसर विच लिखी गई ते करतारपुर विच मौजूद है धीरमलियां दे कोल, इहदे लिखारी भाई गुरदास जी सन, उच्चारण करता गुरु अर्जन देव जी। यह जिहड़ी भीड़ प्रकाशमान है सारी दुनिया च, इहदे उच्चारण करता धन गुरु गोबिंद सिंह जी महाराज ने, लिखारी भाई मनी सिंह ने, लिखण वाले भाई मनी सिंह ने। करतारपुर की भीड़ तो इस भीड़ दे बस थोड़ा जि अंतर है, उस दे गुरु तेग बहादुर साहब की बाणी ने, ए सतगुरां ने गुरु तेग बहादुर साहब की बाणी चढ़ाई है और आप सुन के हैरान होवोगे, कभी मौका मिले तो दर्शन भी कर सकते हो करतारपुर जाके, जिथे जिथे तुसी गुरु तेग बहादुर साहब जी की बाणी वेखते हो ना हुण, इत्थे इत्थे उत्थे पन्ने खाली ने उस भीड़ दे च, करतारपुर की भीड़ दे च वो पत्रे खाली पे ने, वो जगह खाली पई है, दो दो पन्ने एक एक पन्ना खाली पे, क्योंकि इतनी इतनी बाणी है गुरु तेग बहादुर साहब की, ये पन्ने खाली पे ने। हुण तो बहुत कठिनाई नाल दर्शन कराते हैं, क्योंकि श्रोमणी कमेटी ने मंग कर ली सी भी तोशेखाने च रखी है, सारियां नूं खुले दर्शन नहीं दित्ते उन्होंने, उदों कलगीधर नूं नहीं दित्ती तो हुण पंथ नूं की देणगे, ये भी महरस करते हैं। उदों गुरु गोबिंद सिंह जी महाराज मंगदे रह गए नहीं दित्ती, तो हुण पंथ मंगदा रह गया नहीं दित्ती। खैर मुख्तसर जो है मैं अर्ज करा, मनी सिंह ने इत्थे शक कीता, महाराज बोलते थोड़े भी ने, बचन अमृतमई ते थोड़े भी ने, भीड़ तुसी संपूर्ण करा ली अपनी बाणी नहीं, मनी सिंह असी जो लिखाया है उहदे च इतिहास है, चौबी अवतारां दा इतिहास है, सतगुरु दा अपना इतिहास है। अब मैं अपनी कथा बखानो तब सादत जय विद मोयानो, ਮਨੀ ਸਿੰਘ, ਅਸੀਂ ਆਪਣੀ ਕਥਾ ਪਰਮਾਤਮਾ ਦੀ ਕਥਾ ਵਿਚ ਨਹੀਂ ਲਿਖਣੀ। ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਦੀ ਕਥਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਾਈ, ਮਤ ਕੋ ਧਰੋ ਗਵਾਨਾ। ਕਿਸੇ ਗੁਰੂ ਦਾ ਇਤਿਹਾਸ ਨਹੀਂ ਹੈ, ਕਿਸੇ ਪਾਤਸ਼ਾਹੀ ਦਾ ਇਤਿਹਾਸ ਨਹੀਂ। ਗੁਰੂ ਨਾਨਕ ਕਿੱਥੇ ਪ੍ਰਗਟ ਹੋਏ, ਕਦੋਂ ਪ੍ਰਗਟ ਹੋਏ, ਉਨ੍ਹਾਂ ਦੇ ਮਾਂ ਬਾਪ ਕੌਣ ਸਨ, ਪਤਨੀ ਦਾ ਕੀ ਨਾਂ ਸੀ, ਬੱਚੇ ਕਿਤਨੇ ਸਨ, ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ। ਕਦੋਂ ਜੋਤੀ ਜੋਤ ਸਮਾਏ, ਨਹੀਂ ਹੈ। ਇਤਿਹਾਸ ਨਹੀਂ ਹੈ, ਨਿਰੋਲ ਬ੍ਰਹਮ ਗਿਆਨ ਹੈ, ਨਿਰੋਲ ਪਰਮਾਤਮਾ ਦਾ ਗਿਆਨ। ਖੈਰ ਇਵੇਂ ਵਿਚਕਾਰ ਗੱਲ ਆ ਗਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸੂਰਜ ਸਾਰਿਆਂ ਨੂੰ ਚਾਨਣ ਨਹੀਂ ਦਿੰਦਾ, ਉੱਲੂ ਨੂੰ ਚਾਨਣਾ ਨਹੀਂ ਮਿਲਦਾ, ਗੁੱਗੂ ਨੂੰ ਚਾਨਣਾ ਨਹੀਂ ਮਿਲਦਾ। ਪੰਛੀਆਂ ਵਿੱਚ ਕੋਈ ਇੱਕ ਅੱਧ ਗੁੱਗੂ ਥੋੜੇ ਨੇ ਜੋ ਗੁੱਗੂ ਨੇ, ਮਨੁੱਖੀ ਦੁਨੀਆਂ ਚ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਨੇ। ਗੁਰ ਸ਼ਬਦ ਦੇ ਚਾਨਣੇ ਵਿੱਚ ਕੁਝ ਦਿਖਾਈ ਦੇਵੇ, ਗੁਰਬਾਣੀ ਦੀ ਰੋਸ਼ਨੀ ਚ ਕੁਝ ਦਿਖਾਈ ਦੇਵੇ, ਇਤਨੀ ਸੂਝਬੂਝੀ ਕੋਈ ਨਹੀਂ। ਮਨ ਰੇ ਸੰਸਾਰ ਅੰਧ ਗਏਰਾ, ਇੱਕ ਤੇ ਮਨੁੱਖ ਦੁਨੀਆਂ ਚ ਅੰਧੇਰਾ ਹੈ, ਅਚੇਤ ਹੈ, ਦੂਸਰਾ ਅੰਧ ਹੈ। ਆਪਣਾ ਅਚੇਤਪਣਾ ਦੇਖ ਸਕੇ, ਇਤਨਾ ਬੋਧ ਵੀ ਕੋਈ ਨਹੀਂ। ਅਸੰਖ ਮੂਰਖ ਅੰਧ ਗੌਰ, ਕੋਸ਼ਿਸ਼ ਤੇ ਮੇਰੀ ਸੀ ਇਸ ਪੌੜੀ ਦੇ ਪੂਰੇ ਅਰਥ ਮੈਂ ਤੁਹਾਡੇ ਸਾਹਮਣੇ ਕਰਦਾ, ਕੱਲ ਕਰਾਂਗੇ ਤੇ ਤੁਹਾਨੂੰ ਹੁਣ ਲੇਟ ਵੀ ਨਾ ਕਰੀਏ। ਅਸੰਖ ਮੂਰਖ ਅੰਧ ਗੌਰ, ਅੰਧੇਰੇ ਦਾ ਜੀਵਨ, ਉਹ ਚਾਨੇ ਦਾ ਜੀਵਨ ਸੀ। ਅਸੰਖ ਜਪ ਅਸੰਖ ਭਾਵ, ਔਰ ਇਸ ਚੱਕਰ ਚ ਨਾ ਪੈਣਾ। ਗੁੱਗੂ ਹੀ ਅੰਧੇਰੇ ਚ ਆਉਂਦੇ ਨੇ, ਬਹੁਤੇ ਮਨੁੱਖ ਅੰਧੇਰੇ ਚ ਨੇ। ਕਲੱਬ ਨਾਲ ਤਾਲਮੇਲ ਬੈਠ ਸਕਦਾ, ਗੁਰਦੁਆਰੇ ਨਾਲ ਨਹੀਂ। ਸ਼ਰਾਬਖਾਨਿਆਂ ਨਾਲ ਤਾਲਮੇਲ ਬੈਠ ਸਕਦਾ, ਅੰਮ੍ਰਿਤ ਦੇ ਸੋਮਿਆਂ ਨਾਲ ਨਹੀਂ। ਜੂਏ ਖਾਨਿਆਂ ਨਾਲ, ਵੈਸ਼ਿਆਲਿਆਂ ਨਾਲ ਸੰਬੰਧ ਜੁੜ ਸਕਦਾ, ਗੁਰਦੁਆਰਿਆਂ ਨਾਲ ਨਹੀਂ, ਮੰਦਰਾਂ ਨਾਲ ਨਹੀਂ। ਅਕਸਰ ਪ੍ਰਭਾਤ ਦੇ ਸਮੇਂ ਦਰਵਾਜ਼ੇ ਖੁੱਲਦੇ ਨੇ ਭਾਰਤ ਵਿਚ ਮੰਦਰਾਂ ਦੇ, ਗੁਰਦੁਆਰਿਆਂ ਦੇ। ਰਾਤ ਦੇ ਸਮੇਂ ਦਰਵਾਜ਼ੇ ਖੁੱਲਦੇ ਨੇ ਸ਼ਰਾਬਖਾਨਿਆਂ ਦੇ, ਵੈਸ਼ਿਆਲਿਆਂ ਦੇ। ਜਦ ਮੈਨੂੰ ਲਾਸ ਏਂਜਲਸ ਦੇ ਚੋਂ ਸਿੰਘ ਕਹਿਣ ਲੱਗਾ, ਗਏ ਨਹੀਂ ਜੀ ਤੁਹਾਨੂੰ ਰਾਤ ਦੀ ਜ਼ਿੰਦਗੀ ਦਿਖਾਈ ਗਏ, ਮੈਂ ਕਿਹਾ ਤੂੰ ਦੇਖਦਾ ਹੁੰਦਾ? ਕਹਿੰਦੇ ਹਾਂ। ਤੇ ਮੈਂ ਕਿਹਾ ਮੈਂ ਅੱਜ ਕਥਾ ਹੀ ਤੇ ਸੁਣਾਈਏ, ਰਾਤ ਦੀ ਜ਼ਿੰਦਗੀ ਤੇ ਉੱਲੂਆਂ ਦੀ ਆਉਂਦੀ ਹੈ, ਉੱਲੂ ਮੈਨੂੰ ਬਣਾਉਣਾ ਹੀ ਤੇ ਲੈ ਜਾ। ਕਹਿੰਦੇ ਗਿਆਨੀ ਜੀ ਤੁਸੀਂ ਤੇ ਪਰੋਕਸ਼ ਰੂਪ ਵਿੱਚ ਮੈਨੂੰ ਉੱਲੂ ਆਖੇ, ਪਰੋਕਸ਼ ਕਹਿੰਦੇ ਨੇ ਜਿਵੇਂ ਬੈਕਗ੍ਰਾਉਂਡ ਦੇ ਪਿੱਛੇ ਖੜੇ ਹੋ, ਸੰਸਕ੍ਰਿਤ ਦੇ ਸ਼ਬਦ ਹੈ ਪਰੋਕਸ਼, ਪਿੱਛੇ ਛੁਪ ਕੇ। ਤੁਸੀਂ ਤੇ ਮੈਨੂੰ ਉੱਲੂ ਕਹਿ ਦਿੱਤਾ, ਮੈਂ ਕਿਹਾ ਤੁਸੀਂ ਮੈਨੂੰ ਉੱਲੂ ਬਣਾਉਂਦੇ ਸੀ, ਮੈਂ ਕੀ ਕਰਾਂ ਫਿਰ, ਤੁਸੀਂ ਇਸ ਤਰ੍ਹਾਂ ਕਹਿ ਰਹੇ ਸੀ। ਲਾਸ ਵੇਗਾਸ ਏਅਰਪੋਰਟ ਦੇ ਉੱਤੇ ਪਲੇਨ ਬਦਲਣਾ ਸੀ, ਮੈਨੂੰ ਯਾਦ ਹੈ, ਇੱਥੋਂ ਹੀ ਗਿਆ ਸੀ ਮੈਂ ਲਾਸ ਏਂਜਲਸ। ਇੱਥੋਂ ਏਅਰਪੋਰਟ ਤੇ ਵੀ ਜੂਆ ਚੱਲ ਰਿਹਾ, ਹੱਦ ਹੋ ਗਈ, ਸਾਰਾ ਸ਼ਹਿਰ ਤੇ ਜੁਆਰੀਆਂ ਦਾ ਹੈ। ਵੀ ਚਲੋ ਏਅਰਪੋਰਟ ਤੋਂ ਬਾਹਰ ਨਿਕਲ ਕੇ ਖੇਡ ਲਿਆ, ਉੱਥੇ ਵੀ ਖੇਡਦੇ ਨੇ, ਉੱਥੇ ਬੈਠਿਆਂ ਬੈਠਿਆਂ ਵੀ ਜੂਆ ਚੱਲ ਰਿਹਾ। ਰਾਤ ਦੀ ਜ਼ਿੰਦਗੀ, ਜੂਏ ਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ, ਵੈਸ਼ਾਲਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ, ਸ਼ਰਾਬਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ, ਥੀਏਟਰਾਂ ਤੇ ਕਲੱਬਾਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ। ਜਿਨ੍ਹਾਂ ਦੀ ਜ਼ਿੰਦਗੀ ਰਾਤ ਵਰਗੀ ਏ, ਉਹਨਾਂ ਦਾ ਉੱਥੇ ਤਾਲਮੇਲ ਬੈਠਦਾ, ਉੱਥੇ ਤਾਲਮੇਲ ਬੈਠਦਾ, ਉੱਥੇ ਦਿਖਾਈ ਦਿੰਦਾ। ਗੁਰਦੁਆਰੇ ਤੇ ਸ਼ਾਇਦ ਇਹਨਾਂ ਦੀ ਅੱਖਾਂ ਬੰਦ ਹੋ ਜਾਣਗੀਆਂ, ਕੁਛ ਨਹੀਂ ਦਿਖਾਈ ਦੇ, ਕੁਛ ਨਹੀਂ ਦਿਖਾਈ ਦੇ, ਕੁਛ ਵੀ ਨਹੀਂ ਦਿਖਾਈ ਦੇਗਾ। ਉਹਨਾਂ ਬਾਰੇ ਮੇਰੇ ਪਾਤਸ਼ਾਹ ਇਹ ਪੌੜੀ ਉਚਾਰਨ ਕਰਦੇ ਨੇ, ਇੱਕ ਚਾਨਣ ਪੱਖ, ਇੱਕ ਹਨੇਰਾ ਪੱਖ, ਇੱਕ ਦਿਨ ਦੀ ਜ਼ਿੰਦਗੀ, ਇੱਕ ਰਾਤ ਦੀ ਜ਼ਿੰਦਗੀ। ਉਹ ਜੋ ਰਾਤ ਦੀ ਜ਼ਿੰਦਗੀ ਹੈ, ਜਿਸ ਦਾ ਖੁਲਾਸਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ 18ਵੀਂ ਪੌੜੀ ਚ ਕਰਨਗੇ, ਕੱਲ ਆਪ ਜੀ ਦੇ ਸਾਹਮਣੇ ਰੱਖਾਂਗੇ। ਇੱਥੇ ਸਮਾਪਤੀ, ਬੱਚੀ ਨੇ ਇੱਕ ਸ਼ਬਦ ਪੜ੍ਹਨਾ, ਨਾਲੇ ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ, ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: ਭਗਤ ਕਬੀਰ ਸਾਹਿਬ ਜੀ ਦਾ ਇਹ ਬਚਨ ਜਿਸ ਦਾ ਪਾਠ ਆਪਾਂ ਕੱਲ ਵੀ ਕੀਤਾ ਸੀ ਪਰ ਸਮਾਂ ਸਮਾਪਤ ਹੋਣ ਕਰਕੇ ਦੇ ਅਰਥ ਨਹੀਂ ਸਾਂ ਕਰ ਸਕੇ। ਪਹਿਲਾ ਸ਼ਲੋਕ ਦੇ ਅਰਥ ਨੇ ਕਬੀਰ, ਇਹਦਾ ਭਾਵ ਹੈ ਕਿ ਭਗਤ ਕਬੀਰ ਜੀ ਬਚਨ ਕਰ ਰਹੇ ਨੇ, ਫੁਰਮਾ ਰਹੇ ਨੇ, ਕਹਿ ਰਹੇ ਨੇ ਰਾਤੀ ਹੋਵੇ ਕਾਰੀਆਂ। ਰਾਤੀ ਰਾਤ ਦਾ ਬਹੁ ਵਚਨ ਹੈ, ਇਹਦਾ ਅਰਥ ਹੋ ਗਿਆ ਰਾਤਾਂ। ਹੋਵੇ ਦਾ ਅਰਥ ਇਹ ਹੁੰਦੀਆਂ ਨੇ ਤੇ ਕਾਰੀਆਂ ਇਹਦਾ ਮਤਲਬ ਇਹ ਵੇ ਕਿ ਕਾਲੀਆਂ। ਭਗਤ ਜੀ ਸ਼ਬਦ ਵਰਤ ਰਹੇ ਨੇ ਕਬੀਰ ਰਾਤੀ ਹੋਵੇ ਕਾਲੀਆਂ, ਜਿਹੜੀਆਂ ਰਾਤਾਂ ਨੇ ਕਾਲੀਆਂ ਨੇ, ਕਾਲੀ ਰਾਤ ਵਿੱਚ ਕਾਰੇ ਉਭੇ ਜੰਤ। ਫਿਰ ਸ਼ਬਦ ਆਇਆ ਕਾਰੇ, ਇਹਦਾ ਅਰਥ ਵੀ ਕਾਲੇ ਹੈ। ਮੈਂ ਆਪ ਨੂੰ ਇੱਕ ਬੇਨਤੀ ਕਰਾਂ ਜੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਭਾਸ਼ਾ ਹੈ ਜਾਂ ਬੋਲੀ ਹੈ ਨਾ, ਇਹ ਸੰਨ 1170 ਤੋਂ ਲੈ ਕੇ ਤੇ 1675 ਤੱਕ ਮੈਂ ਸ਼ਬਦ ਵਰਤਾਂ, ਜਿਹੜੀ ਸ਼ਬਦਾਵਲੀ ਭਗਤੀ ਭਾਵਨਾ ਵਾਲੇ ਵਰਤਦੇ ਰਹੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਮੈਂ 1170 ਤਾਂ ਕਿਹਾ ਹੈ ਭਾਵਾਂ ਕਿ ਭਗਤ ਜੈ ਦੇਵ ਜੀ ਨੇ ਬਾਣੀ ਬਾਅਦ ਵਿੱਚ ਉਚਾਰਨ ਕੀਤੀ, ਪਰ ਬਾਣੀਕਾਰ ਜਿਹੜੇ ਭਗਤ ਨੇ ਉਹ ਸਭ ਤੋਂ ਪਹਿਲਾਂ ਭਗਤ ਜੈ ਦੇਵ ਜੀ ਨੇ। ਇਹਦਾ ਮਤਲਬ 1170 ਤੋਂ ਲੈ ਕੇ 1675 ਤਾਂ ਕਿਹਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ 11 ਨਵੰਬਰ 1675 ਨੂੰ ਹਜ਼ੂਰ ਨੂੰ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਹੁਣ ਤੁਸੀਂ ਦੇਖੋ ਇਹਨਾਂ ਸਦੀਆਂ ਦਾ ਜਿਹੜਾ ਸਮਾਂ ਹੈ ਉਸ ਵਿੱਚ ਬੋਲੀ ਵੀ ਬਦਲਦੀ ਹੈ, ਲੋਕਾਂ ਦੀ ਸ਼ਬਦਾਵਲੀ ਵਰਤਦੀ ਹੈ। ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਤੇ ਜਿਵੇਂ ਸਤਿਗੁਰਾਂ ਨੇ ਦਰਜ ਕੀਤਾ ਨਾ, ਸਾਡੇ ਨਾਲ ਭਾਵੇਂ ਉਹ ਬੋਲੀ ਮੇਲ ਨੇ। ਹੁਣ ਆਪਾਂ ਸ਼ਬਦ ਕਾਲੀਆਂ ਕਦੀ ਵਰਤਨੇ? ਆਪਾਂ ਤਾਂ ਕਹਿੰਦੇ ਕਾਲੀ ਬੋਲੀ ਰਾਤ, ਆਪਾਂ ਕਹਿੰਦੇ ਜਦੋਂ ਕਾਲੀਆਂ ਰਾਤਾਂ ਆ ਗਈਆਂ ਆਪਾਂ ਸ਼ਬਦ ਵਰਤਦੇ ਜੀ ਕਾਲੇ ਬੰਦੇ, ਕਹਾਂਗੇ ਮਨ ਦਾ ਕਾਲਾ, ਮਨ ਦਾ ਕਾਲਾ ਤੇ ਨਹੀਂ ਕਹਿੰਦੇ। ਪਰ ਉਸ ਇਲਾਕੇ ਵਿੱਚ ਭਗਤ ਜੀ ਇਹ ਸ਼ਬਦਾਵਲੀ ਵਰਤ ਰਹੇ ਆ, ਪਰ ਅਸੀਂ ਉਸ ਸ਼ਬਦਾਵਲੀ ਨੂੰ ਆਪਣੀ ਸ਼ਬਦਾਵਲੀ ਮਤ ਵਿੱਚ ਮਤ ਚੇਂਜ ਕਰੀਏ। ਇਹ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਹੈ, ਮਹਾਰਾਜ ਆਪ ਦਰਜ ਕਰਕੇ ਗਏ। ਇਸ ਕਰਕੇ ਮੇਰੀ ਬੇਨਤੀ ਹੈ ਜੀ, ਇੱਥੇ ਕਾਰੀਆਂ ਕਾਰੇ ਸ਼ਬਦ ਆਇਆ, ਅਸੀਂ ਇਹਦੇ ਅਰਥ ਕਰ ਰਹੇ ਹਾਂ ਕਾਲੀਆਂ ਤੇ ਕਾਲੇ। ਪਹਿਲਾ ਅਖਰੀ ਅਰਥ ਨੇ ਕਬੀਰ ਰਾਤੀ ਹੋਵੇ ਕਾਰੀਆਂ, ਜਦੋਂ ਕਾਲੀਆਂ ਰਾਤਾਂ ਹੁੰਦੀਆਂ ਨੇ। ਕਾਰੇ ਉਭੇ ਜੰਤ, ਕਾਰੇ ਦਾ ਅਰਥ ਕਾਲੇ ਤੇ ਉਭੇ ਦਾ ਅਰਥ ਹੁੰਦਾ ਉੱਠ ਖਲੋਣਾ, ਇਹ ਖੜੇ ਹੋ ਜਾਣਾ। ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ, ਹਸਤੀ ਸਿਰ ਜੋ ਅੰਕ ਸਿਖੈ, ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖੈ ਉਭੀ। ਖੜਾ ਹੋ ਕੇ, ਸਾਵਧਾਨ ਹੋ ਕੇ, ਉਭੇ ਦਾ ਅਰਥ ਖੜੇ ਹੋ ਜਾਣਾ। ਮਹਾਰਾਜ ਕਹਿ ਰਹੇ ਆ ਕਾਰੇ ਉਭੇ ਜੰਤ, ਜੰਤ ਦਾ ਲਫ਼ਜ਼ੀ ਅਰਥ ਜੀਵ ਹੈ ਜੀ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਜੰਤ ਦਾ ਜਿਹੜਾ ਲਫ਼ਜ਼ੀ ਅਰਥ ਇੱਕ ਹੋਰ ਹੁੰਦਾ ਉਹ ਹੁੰਦਾ ਵਾਜਾ। ਜਿਵੇਂ ਭਾਈ ਸਾਹਿਬ ਜੀ ਕੀਰਤਨ ਕਰਕੇ ਗਏ, ਭਾਈ ਸਾਹਿਬ ਵਾਜਾ ਵਜਾ ਰਹੇ ਸਨ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸਾਜ ਲਈ ਵਾਜੇ ਲਈ ਸ਼ਬਦ ਜੰਤ ਵਰਤਿਆ। ਕਬੀਰ ਜੋ ਹਮ ਜਬਤ ਜੰਤ ਬਜਾਵ ਤੇ ਟੂਟ ਗਈ ਸਭ ਤਾਰ। ਉੱਥੇ ਜੰਤ ਦਾ ਅਰਥ ਹੈ ਉਹ ਸਾਜ ਜਿਹੜਾ ਵਜਾਇਆ ਜਾ ਰਿਹਾ ਤਾਰਾਂ ਵਾਲਾ, ਇੱਥੇ ਜੰਤ ਦਾ ਲਫ਼ਜ਼ੀ ਅਰਥ ਹੈ ਜੀਵ। ਮੈਂ ਫਿਰ ਆਪ ਜੀ ਨੂੰ ਇੱਕ ਬੇਨਤੀ ਕਰਾਂ, ਇਹ ਕਥਾ ਇਸ ਕਰਕੇ ਨਹੀਂ ਕਿ ਵਿਦਵਤਾ ਕਰਾਂ ਜੀ, ਮੈਂ ਆਹ ਕੋਈ ਜਾਣਨਾ। ਮੇਰੀ ਇੱਛਾ ਹੈ ਜੋ ਕੋਈ ਸਤਿਗੁਰੂ ਸੋਝੀ ਦੇਣ, ਮੈਂ ਇਮਾਨਦਾਰੀ ਨਾਲ ਸੰਗਤ ਤੱਕ ਉਸ ਜਾਣਕਾਰੀ ਨੂੰ ਸੇਵਾ ਦੇ ਰੂਪ ਵਿੱਚ ਪਹੁੰਚਾਵਾਂ। ਇਸ ਕਰਕੇ ਮੈਂ ਥੋੜ੍ਹਾ ਜਿਹਾ ਭਾਸ਼ਾ ਦਾ ਕਈ ਵਾਰੀ ਜ਼ਿਕਰ ਕਰ ਦੇਣਾ। ਇੱਥੇ ਜੰਤ ਦਾ ਅਰਥ ਮਨੁੱਖ, ਅਸੀਂ ਜੀਵ ਸ਼ਬਦ ਵੀ ਵਰਤਨੇ। ਕਾਲੀਆਂ ਰਾਤਾਂ ਨੇ ਤੇ ਕਾਲੀਆਂ ਰਾਤਾਂ ਦੇ ਵਿੱਚ ਜਿਹੜੇ ਜੀਵ ਨੇ ਮਨੁੱਖ ਨੇ ਉਹ ਉੱਠ ਖੜੇ ਹੋਏ ਕਿਹੜੇ? ਜਿਹੜੇ ਮਨ ਦੇ ਕਾਲੇ ਨੇ, ਜਿਹੜੇ ਅੰਦਰੋਂ ਕਪਟੀ ਨੇ, ਜਿਹੜੇ ਖੰਸਿਆਰੀ ਬਿਰਤੀ ਰੱਖਦੇ ਨੇ, ਜਿਨ੍ਹਾਂ ਦੇ ਅੰਦਰ ਕਾਮ ਕ੍ਰੋਧ ਲੋਭ ਅਹੰਕਾਰ ਦੀ ਹਨੇਰੀ ਝੁੱਲੀ ਹੋਈ ਹੈ, ਕਾਲੀਆਂ ਰਾਤਾਂ ਨੇ, ਤੇ ਕਾਲੀਆਂ ਰਾਤਾਂ ਦੇ ਵਿੱਚ ਥਾਂ ਪੁਰ ਥਾਂ ਵੱਖ ਵੱਖ ਨਗਰਾਂ ਸ਼ਹਿਰਾਂ ਪਿੰਡਾਂ ਵਿੱਚ ਮਨ ਦੇ ਕਾਲੇ ਬੰਦੇ ਉੱਠ ਕੇ ਖੜੇ ਹੋ ਗਏ। ਕੀ ਕਰਦੇ ਨੀ ਉੱਠ ਕੇ? ਕਹਿਣ ਲੱਗੇ ਲੈ ਫਾਹੇ ਉੱਠ ਧਾਵ ਤੇ। ਵੈਸੇ ਫਾਹੇ ਦਾ ਅਰਥ ਇੱਕ ਸ਼ਬਦ ਵਰਤਿਆ ਗਿਆ ਜੀ, ਇਫਾਹੀ ਜਿਹਨੂੰ ਆਪਾਂ ਕਹਿੰਦੇ, ਜਿਹੜੇ ਪਿੰਡਾਂ ਚ ਕੰਮ ਕਰਦੇ ਰਹੇ ਉਹਨੂੰ ਪਤਾ ਹੋਣਾ ਇੱਕ ਗਲਾਵਾਂ ਰੱਸਾ ਹੁੰਦਾ ਸੀ, ਗਲਾਵਾਂ ਉਹਨੂੰ ਆਪਾਂ ਥੋੜੀ ਗੰਢ ਢਿੱਲੀ ਪਾਉਂਦੇ ਸਾਂ ਤੇ ਬੰਦੇ ਪਸ਼ੂ ਨੂੰ ਜਾਂ ਕਈ ਵਾਰੀ ਜਿਹੜੇ ਫੰਦਕ ਹੁੰਦੇ ਸਨ ਲੰਘਦੇ ਬੰਦੇ ਦੇ ਗਲੇ ਵੀ ਸੱਟ ਕੇ ਉਹਨੂੰ ਖਿੱਚ ਲੈਂਦੇ ਸਨ, ਉਹ ਜਿਹੜਾ ਗਲਾ ਸੀ ਉਹ ਘੁੱਟਿਆ ਜਾਂਦਾ ਸੀ। ਹੁਣ ਇੱਥੇ ਸ਼ਬਦ ਹੈ ਲੇ ਲੈ ਫਾਹੇ, ਮੈਂ ਦਾ ਅਰਥ ਫੰਦਾ ਨਹੀਂ ਕਰ ਰਿਹਾ, ਇਹ ਸ਼ਬਦ ਬਣਿਆ ਜੀ ਫਾਰਸੀ ਦਾ ਇੱਕ ਸ਼ਬਦ ਹੈ ਕਮੰਦ, ਉਹਦੇ ਸ਼ਬਦ ਇਹ ਫਾਹਾ ਉਹਦੇ ਅਰਥ ਰੱਖਦਾ। ਕਮੰਦ ਕਿਹਨੂੰ ਕਹਿੰਦੇ ਆ ਜੀ? ਕਿ ਜਿਹੜੇ ਲੋਕਾਂ ਦੇ ਘਰ ਚ ਚੋਰੀ ਕਰਦੇ ਸਨ ਨਾ ਜੀ, ਉਹ ਰੱਸਾ ਲੈਣਾ, ਉਸ ਰੱਸੇ ਦੇ ਉੱਤੇ ਇੱਕ ਸਿਰੇ ਦੇ ਉੱਤੇ ਉਹਨਾਂ ਲੋਹੇ ਦਾ ਔਜ਼ਾਰ ਬੰਨ ਦੇਣਾ, ਉਹਨੂੰ ਪੂਰੇ ਜ਼ੋਰ ਨਾਲ ਉਹ ਛੱਤ ਉੱਤੇ ਸੜਦੇ ਸਨ, ਉਹ ਛੱਤ ਦੇ ਬਨੇਰੇ ਨਾਲ ਅੜ ਜਾਂਦਾ ਸੀ ਤੇ ਫਿਰ ਲੋਕ ਰੱਸੇ ਦਾ ਸਹਾਰਾ ਲੈ ਕੇ ਚੜ੍ਹ ਕੇ ਉਹਨਾਂ ਦੀ ਛੱਤ ਵਿੱਚ ਵੀ ਸੰਨ ਲਾ ਲੈਂਦੇ ਹੁੰਦੇ ਸਨ। ਉਹਦੇ ਲਈ ਸ਼ਬਦ ਫਾਹੇ ਵਰਤਿਆ ਹੈ ਜੀ। ਕਹਿੰਦੇ ਕਾਲੀ ਰਾਤ ਮਨ ਦੇ ਕਾਲੇ ਬੰਦੇ ਉੱਠ ਖਲੋਤੇ, ਉਹਨਾਂ ਨੇ ਰੱਸੇ ਪਕੜ ਲਏ, ਚਲੋ ਆਪਾਂ ਸੌਖੇ ਅਰਥ ਕਰਾਂਗੇ, ਲੈ ਫਾਹੇ ਉੱਠ ਧਾਵ ਤੇ, ਉਹ ਦੌੜ ਗਏ ਨੇ ਲੋਕਾਂ ਦੇ ਘਰ ਲੁੱਟਣ ਵਾਸਤੇ। ਤੇ ਭਗਤ ਜੀ ਕਹਿ ਰਹੇ ਨੇ ਸੇ ਜਾਨ ਮਾਰੇ ਭਗਵੰਤ, ਉਹਨਾਂ ਬੰਦਿਆਂ ਦੀ ਕੋਈ ਜ਼ਿੰਦਗੀ ਥੋੜਾ ਹੈ, ਉਹਨਾਂ ਨੂੰ ਪਰਮਾਤਮਾ ਨੇ ਜਿਉਂਦਿਆਂ ਨੂੰ ਹੀ ਮਾਰ ਦਿੱਤਾ ਹੈ, ਉਹ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਜਿਉਂਦੇ ਹੀ ਮਰੇ ਹੋਏ ਨੇ। ਇਹਦਾ ਭਾਵ ਇੱਕ ਹੋਰ ਵੀ ਹੈ ਕਿ ਜਿਹੜੇ ਬੰਦੇ ਸਮਾਜ ਦੇ ਉਹ ਅੰਸਰ ਜਾਂ ਗਲਤ ਅੰਸਰ, ਜਿਹੜੇ ਠੱਗੀਆਂ ਮਾਰਦੇ ਆ, ਚੋਰੀਆਂ ਕਰਦੇ ਆ, ਸੰਨਾ ਲਾਉਂਦੇ ਆ, ਲੋਕਾਂ ਦਾ ਹੱਕ ਖੋਹ ਕੇ ਖਾਂਦੇ ਆ, ਇੱਥੇ ਭਗਤ ਜੀ ਕਹਿ ਰਹੇ ਨੇ ਜਿਉਂਦੇ ਵੀ ਰੱਬ ਨੇ ਮਾਰੇ ਹੋਏ ਆ, ਉਹਨਾਂ ਦੀ ਜਿਉਂਦਿਆਂ ਚ ਗਿਣਤੀ ਨਹੀਂ, ਤੇ ਮਰਨ ਤੋਂ ਬਾਅਦ ਉਹਨਾਂ ਦੀ ਆਤਮਾ ਨੂੰ, ਉਹਨਾਂ ਦੇ ਸੂਖਸ਼ਮ ਸਰੀਰ ਨੂੰ, ਉਹਨਾਂ ਦੀ ਜੀਵ ਆਤਮਾ ਨੂੰ ਪਰਮਾਤਮਾ ਦੇ ਘਰ ਵਿੱਚ ਲੇਖਾ ਦੇਣਾ ਪੈਣਾ। ਥੋੜਾ ਜਿਹਾ ਤੁਹਾਨੂੰ ਹੋਰ ਤਰ੍ਹਾਂ ਲੱਗੇਗਾ ਕਿਉਂਕਿ ਇਹ ਵਿਸ਼ਾ ਐਸਾ ਹੈ। ਆਪ ਜੀ ਪ੍ਰੇਮਾ ਭਗਤੀ ਵਾਲਾ ਸ਼ਬਦ ਭਾਈ ਸਾਹਿਬ ਤੋਂ ਸੁਣ ਰਹੇ ਸੀ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਉਸ ਪਰਮੇਸ਼ਵਰ ਦੀ ਰਚਨਾ ਵਿੱਚ ਨਾ ਜੀ ਦੋ ਚੀਜ਼ਾਂ ਨੇ, ਇੱਕ ਤਾਂ ਦੇਖੋ ਇੱਥੇ ਜਿੱਥੇ ਚੰਗਿਆਈ ਹੈ ਉੱਥੇ ਬੁਰਿਆਈ ਵੀ ਹੈ, ਜਿੱਥੇ ਨੇਕੀ ਹੈ ਉੱਥੇ ਬਦੀ ਵੀ ਹੈ, ਜਿੱਥੇ ਪਰਮਾਤਮਾ ਨੇ ਸੰਤ ਪੈਦਾ ਕੀਤੇ ਆ ਉੱਥੇ ਸੱਚ ਏਵੇਂ ਨਿੰਦਕ ਦੇ ਦੁਸ਼ਟ ਵੀ ਪੈਦਾ ਕੀਤੇ ਆ, ਜਿੱਥੇ ਆਪਣਾ ਗਵਾ ਕੇ ਲੋਕਾਂ ਦਾ ਭਲਾ ਕਰਨ ਵਾਲੇ ਪੈਦਾ ਕੀਤੇ ਆ ਸੱਚ ਏਵੇਂ ਉੱਥੇ ਭਲਾ ਕਰਨ ਵਾਲਿਆਂ ਦਾ ਬੁਰਾ ਕਰਨ ਵਾਲੇ ਵੀ ਪਰਮਾਤਮਾ ਨੇ ਸ੍ਰਿਸ਼ਟੀ ਚ ਪੈਦਾ ਕੀਤੇ ਆ। ਹੈ ਤਾਂ ਉਸ ਦੀ ਕਾਰ ਨਾ, ਦਾਸ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਜਪਜੀ ਸਾਹਿਬ ਦੀਆਂ ਇਹ ਦੋ ਪੌੜੀਆਂ ਜ਼ਿਆਦਾ ਡਿਟੇਲ ਚ ਲਿਖੀ, ਜਿਹੜਾ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਇਹ ਸਾਰੀ ਪੌੜੀ ਵਿੱਚ ਭਲੇ ਨੇ, ਧਰਮ ਦੇ ਕਰਮ ਕਰਨ ਵਾਲੇ ਨੇ, ਕੋਈ ਜਪ ਕਰ ਰਿਹਾ, ਕੋਈ ਤਪ ਕਰ ਰਿਹਾ, ਕੋਈ ਮੋਨੀ ਹੈ, ਕੋਈ ਦਾਨੀ ਹੈ, ਕੋਈ ਸੂਰਮਾ ਹੈ, ਕੋਈ ਵੀਰ ਬਹਾਦਰ ਹੈ, ਕਈ ਜਿਹੜੇ ਨੇ ਉਹ ਖਾਮੋਸ਼ੀ ਵੀ ਜੀ ਰਹੇ ਨੇ, ਵੱਖ ਵੱਖ ਧਰਮਾਂ ਦੇ ਬੰਦੇ ਵੱਖ ਵੱਖ ਤਰੀਕਿਆਂ ਨਾਲ ਰੂਹਾਨੀਅਤ ਨੂੰ ਕਮਾਉਣ ਤੁਰੇ ਆ। ਉਹਦੇ ਵਿੱਚ ਸਤਿਗੁਰੂ ਅਖੀਰ ਤੇ ਇੱਕ ਬਚਨ ਕਰਦੇ ਆ, ਉਹ ਰਚਨਾ ਸਾਰੀ ਪਰਮਾਤਮਾ ਦੀ ਹੈ, ਸਤਿਗੁਰੂ ਬਚਨ ਕਰਦੇ ਆ ਭਾਈ ਕਿ ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਵਾਹਿਗੁਰੂ ਜੀ, ਜੇ ਤੁਹਾਨੂੰ ਇਹ ਭਾਰਿਆ ਹੈ, ਇਹ ਤੁਹਾਡੀ ਕਾਰ ਹੈ, ਇਹ ਤੁਹਾਡਾ ਭਲਾ ਕੰਮ ਹੈ, ਇਹ ਤੁਹਾਨੂੰ ਚੰਗੇ ਲੱਗ ਰਹੇ ਨੇ, ਜਪ ਵਾਲੇ, ਤਪ ਵਾਲੇ, ਦਾਨ ਵਾਲੇ, ਹੁਣ ਇਸ ਤੋਂ ਅਗਲੀ ਜਿਹੜੀ ਪੌੜੀ ਹੈ ਉਹ ਸਮਝੋ ਵੀ ਗੁਨਾਹ ਨਾਲ ਭਰੇ ਕੋਈ ਬੰਦੇ, ਜਿਹਨੂੰ ਔਗਣਾਰੇ ਕਹਿ ਲਓ, ਖੰਸਿਆਰੇ ਕਹਿ ਲਓ, ਉਸ ਵਿੱਚ ਹਜ਼ੂਰ ਨੇ ਫਰਮਾਇਆ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੀਂ ਸਾਰਾ ਪੜ੍ਹਨੇ ਅਖੀਰ ਤੇ ਹੈ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਤੇ ਮਹਾਰਾਜ ਕਹਿੰਦੇ ਨੇ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਵੀ ਤੇਰੀ ਰਚਨਾ ਹੈ ਨਾ, ਤੇਰੇ ਬਣਾਏ ਕੋਈ ਇਹ ਖੇਡ। ਪਰ ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਜਿੰਨੀ ਦੇਰ ਤੱਕ ਖੇਡ ਹੈ ਓਨੀ ਦੇਰ ਤੱਕ ਨੰਬਰ ਗਿਣੇ ਜਾਣੇ ਨੇ। ਫਿਰ ਅਰਜ਼ ਹੈ ਆ ਖੇਡ ਹੈ ਨਾ ਜੀ, ਇਹ ਚ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਪਰ ਜਿੱਦਣ ਨੇ ਸਾਰੀ ਖੇਡ ਹੀ ਖਤਮ ਕਰ ਦਿੱਤੀ, ਜਿੱਦਣ ਨੇ ਸਭ ਕੁਝ ਸਮੇਟ ਕੇ ਆਪਣੇ ਆਪ ਵਿੱਚ ਇਕੱਲਾ ਵਾਹਿਗੁਰੂ ਜੀ ਜੋਨ ਸਭ ਰਚਿਆ ਹੋਇਆ, ਆ ਧਰਤੀ ਹੈ ਇਸ ਤੋਂ ਅੱਗੇ ਪਤਾ ਨਹੀਂ। ਕਰਤੇ ਪੁਰਖ ਦੀ ਤਾਂ ਸੱਚ ਇਵੇਂ, ਰਚਨਾ ਦਾ ਬੰਦਾ ਅੰਤ ਨਹੀਂ ਪਾ ਸਕਦਾ ਤੇ ਰਚਨ ਵਾਲੇ ਦਾ ਅੰਤ ਕਿੱਥੇ ਪਾਏਗਾ। ਤੇਰਾ ਦਾਨ ਹੈ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸਮਾ। ਉਸ ਦੇ ਕੀਤੇ ਹੋਏ ਇਸ ਸਾਰੇ ਕਾਇਨਾਤ ਦਾ ਅੰਤ ਨਹੀਂ ਪੈ ਸਕਦਾ ਜੀ, ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਉਸ ਕਰਤੇ ਪੁਰਖ ਦਾ ਅੰਤ ਕਿਸੇ ਨੇ ਪਾਉਣਾ ਜਿਸ ਪਰਮਾਤਮਾ ਨੇ ਸਭ ਕੁਝ ਰਚਿਆ। ਪਰ ਜਿੱਦਣ ਸਭ ਕੁਝ ਸਮੇਟ ਦੇਣਗੇ, ਜੋ ਕੁਝ ਉਹਨਾਂ ਪੈਦਾ ਕੀਤਾ, ਚੰਗੇ ਨੇ ਮੰਦੇ ਨੇ ਜੋ ਕੁਝ ਬਣਿਆ, ਜੜ ਨੇ ਚੇਤਨ ਨੇ, ਜਿੱਥੇ ਮਾਨਵ ਜਾਤੀ ਵੀ ਨਹੀਂ, ਜਿਸ ਦਿਨ ਸਭ ਕੁਝ ਸਮੇਟ ਦਿੱਤਾ ਨਾ, ਉਦਣ ਨਾ ਕੋਈ ਪੁੰਨ ਹੈ ਤੇ ਨਾ ਕੋਈ ਪਾਪ ਹੈ, ਨਾ ਕੋਈ ਧਰਮ ਹੈ ਤੇ ਨਾ ਕੋਈ ਕਰਮ ਹੈ। ਬਸ ਇਹਨੂੰ ਸਮਝਣ ਵਾਸਤੇ ਇੱਕਵੀਂ ਪੌੜੀ ਦਾ ਅਸ਼ਟਪਦੀ ਦਾ ਪਾਠ ਧਿਆਨ ਨਾਲ ਕਰੀਏ ਤੇ ਸਭ ਪਤਾ ਲੱਗ ਜਾਂਦਾ। ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ। ਜਬ ਆਕਾਰ ਕਛ ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਣ ਤਾਂ ਦੇਖੋ ਕਿੱਡੇ ਕਮਾਲ ਦੇ ਵਚਨ ਕੀਤੇ, ਕਹਿੰਦੇ ਆਕਾਰ ਬਣੇ ਤੇ ਪੁੰਨ ਪਾਪ ਬਣ ਕੇ, ਤੇ ਜਿਸ ਦਿਨ ਇਹ ਆਕਾਰ ਨਹੀਂ ਸੀ ਉਦਨ ਪਾਪ ਪੁੰਨ ਕਿੱਥੇ ਸੀ। ਮੈਂ ਫਿਰ ਵੀ ਇਸ ਕਰਕੇ ਥੋੜੀ ਜਿਹੀ ਵਿਸ਼ੇ ਤੋਂ ਹਟ ਕੇ ਬੇਨਤੀ ਕੀਤੀ, ਪਰ ਉਹਦੀ ਰਚਨਾ ਚ ਕੋਈ ਜੀਵ ਐਸੇ ਨੇ ਜਿਹੜੇ ਪਰਮਾਤਮਾ ਨੇ ਪੱਥਰ ਦਿਲ ਬਣਾ ਦਿੱਤੇ ਹੈ ਖੇਡ ਉਸ ਦੀ। ਪਰ ਮਹਾਰਾਜ ਕਹਿੰਦੇ ਨੇ ਕਿ ਉਹਨਾਂ ਨੂੰ ਜਿਹੜੇ ਰਾਤ ਤੁਰੇ ਫਿਰਦੇ ਆ ਉਹ ਮਤ ਸਮਝੋ ਜਿਉਂਦੇ ਨੇ, ਉਹ ਲੁੱਟਾਂ ਖੁਆ ਕਰਦੇ ਨੇ, ਐਸ਼ੋ ਇਸ਼ਰਤ ਸੱਚ ਇਵੇਂ ਦਿਨ ਰਾਤ ਪ੍ਰਵਿਰਤ ਰਹਿੰਦੇ ਨੇ। ਪਰ ਗੁਰਮੁਖੋ ਅਸਲ ਚ ਉਹ ਬੰਦੇ ਜਿਉਂਦੇ ਨੇ, ਉਹ ਜਿਉਂਦੇ ਹੀ ਮਰੇ ਹੋਏ, ਰੱਬ ਨੇ ਉਹਨਾਂ ਨੂੰ ਮਾਰ ਦਿੱਤਾ ਜੀ, ਪਰਮੇਸ਼ਵਰ ਦੀ ਨਜ਼ਰ ਵਿੱਚ ਉਹ ਜਿਉਂਦੇ ਨੇ। ਇਹਦੇ ਨਾਲ ਇੱਕ ਸਲੋਕ ਦੀ ਵਿਆਖਿਆ ਲਈ ਨਾ ਸੌਖਾ ਹੋ ਜਾਏਗਾ ਸਾਨੂੰ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ, ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਣ ਵਿਖੰਮ ਥਾਏ। ਉੱਥੇ ਸ਼ਬਦ ਵਰਤ ਰਹੇ ਨੇ, ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾਈਲ ਫਰੇਸ਼ਤਾ ਤਿਲ ਪੀੜੈ ਕਾਣੀ। ਬੜਾ ਸੌਖਾ ਹੋ ਜਾਏਗਾ ਇਸ ਸਲੋਕ ਦੇ ਅਰਥ ਕਰਨ ਲਈ ਜੀ, ਕਿਵੇਂ ਗਏ ਇਹ ਰਾਤ ਨੂੰ ਤੁਰਦੇ ਨੇ ਫਾਹੀਆਂ ਲੈ ਕੇ ਜ਼ੁਲਮ ਪਾਪ ਕਰਨ ਵਾਸਤੇ। ਗੁਰੂ ਰਾਮਦਾਸ ਜੀ ਦਾ ਬਚਨ ਹੈ ਕਿ ਭੈੜੀ ਬੁੱਧੀ ਵਾਲੇ ਜਿਹੜੇ ਲੋਕ ਨੇ, ਲੈ ਫਾਹੇ ਰਾਤੀ ਤੁਰੇ, ਜਦੋਂ ਰਾਤ ਪੈਂਦੀ ਏ ਇਹ ਬੰਦੇ ਆਪਣੇ ਹੱਥਾਂ ਚ ਫਾਹੇ ਲੈ ਕੇ, ਕਮੰਧ ਲੈ ਕੇ, ਰੱਸੀਆਂ ਲੈ ਕੇ, ਸੌਖਾ ਅਰਥ ਰੱਸੀਆਂ ਕਰ ਲਈ, ਰੱਸੀਆਂ ਲੈ ਕੇ ਤੁਰ ਪੈਂਦੇ ਨੇ। ਪਰ ਮਹਾਰਾਜ ਕਹਿੰਦੇ ਤੂੰ ਹਨੇਰੇ ਚ ਲੁਕਾ ਰਿਹਾ ਨਾ, ਤੈਨੂੰ ਕੋਈ ਦੇਖ ਨਹੀਂ ਰਿਹਾ, ਤੈਨੂੰ ਇਹੀ ਹੈ ਨਾ ਮੈਂ ਹਨੇਰੇ ਚੱਲਿਆ, ਮੇਰਾ ਤਾਂ ਚਿਹਰਾ ਵੀ ਨਹੀਂ ਦਿਸਦਾ, ਮੇਰਾ ਤਾਂ ਫੇਸ ਦਿਸਣੇ ਨਹੀਂ। ਪਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹ ਸਮਤ ਦਿੰਦੇ ਨੇ। ਉਂਝ ਵੈਸੇ ਦੇਖੋ ਗੁਰੂ ਰਾਮਦਾਸ ਜੀ ਦੀ ਸਾਰੀ ਬਾਣੀ ਤੀਹ ਰਾਗਾਂ ਚ ਨਾ ਜੀ ਪ੍ਰੇਮ ਹੀ ਹੈ, ਬਿਰਾਈ ਹੈ, ਆਪਣੇ ਸਤਿਗੁਰੂ ਤੋਂ ਵਾਰ ਵਾਰ ਕੁਰਬਾਨ ਜਾਂਦੇ ਆ। ਪਰ ਜਿਹੜੇ ਗੁਰੂ ਅਮਰਦਾਸ ਜੀ ਦੇ, ਗੁਰੂ ਅੰਗਦ ਸਾਹਿਬ ਜੀ ਦੇ, ਧੰਨ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਨਿੰਦਕ ਬੰਦੇ ਹੋਏ ਨਾ, ਗੁਰੂ ਘਰ ਦੇ ਵਿਰੋਧੀ। ਮੈਂ ਜਦੋਂ ਗੌੜੀ ਕੀ ਵਾਰ ਜਿਹੜੇ ਸਿੰਘ ਪਾਠ ਕਰ ਰਹੇ ਹੋ ਪਤਾ, ਗੌੜੀ ਕੀ ਵਾਰ ਵਿੱਚ ਧੰਨ ਗੁਰੂ ਰਾਮਦਾਸ ਨੇ ਸਭ ਦੇ ਪਾਜ ਖੋਲ ਕੇ ਰੱਖ ਦਿੱਤੇ, ਭਾਵੇਂ ਉਹ ਪੁੱਤਰ ਸਨ ਭਾਵੇਂ ਹੋਰ ਵਿਰੋਧੀ ਸਨ, ਗੁਰੂ ਰਾਮਦਾਸ ਨੇ ਸਭ ਦਾ ਜ਼ਿਕਰ ਕੀਤਾ, ਨਿੰਦਕਾਂ ਦਾ, ਸਾਕਤਾਂ ਦਾ, ਚੁਗਲਖੋਰਾਂ ਦਾ, ਇੱਥੋਂ ਤੱਕ ਕਿ ਜਿਹੜੀਆਂ ਗੁਰੂ ਅਮਰਦਾਸ ਦੇ ਵੇਲੇ ਤਪੇ ਨੇ ਅੱਤ ਚੁੱਕੀ ਪਈ ਸੀ, ਤਪਾ ਨਾ ਹੋਵੇ ਅੰਦਰੋਂ ਤਪਾ ਨਾ ਹੋਵੀ ਅੰਦਰੋਂ ਲੋਭੀ, ਉਹਦਾ ਜ਼ਿਕਰ ਵੀ ਗੁਰੂ ਰਾਮਦਾਸ ਜੀ ਨੇ ਕੀਤਾ। ਉਸੇ ਹੀ ਵਾਰ ਦੀ ਇਹ 27ਵੀਂ ਪੌੜੀ ਹੈ ਜਿਹੜੀ ਮੈਂ ਆਪ ਨੂੰ ਬੇਨਤੀ ਕਰ ਰਿਹਾ। ਇਹਦੇ ਅਰਥ ਫਿਰ ਸੁਣਿਓ, ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ, ਰਾਤ ਹਨੇਰੀ ਹੈ, ਤੂੰ ਸੋਚ ਰਿਹਾ ਮੈਂ ਤੁਰਿਆ ਪਿੰਡ ਵਾਲੇ ਨਹੀਂ ਮੈਨੂੰ ਦੇਖਣਗੇ, ਜਿਸ ਘਰ ਚ ਚੋਰੀ ਕਰਨ ਚੱਲਿਆ ਮੈਨੂੰ ਉਹ ਵੀ ਨਹੀਂ ਦੇਖਣਗੇ। ਮਹਾਰਾਜ ਕਹਿੰਦੇ ਨੇ ਨਹੀਂ, ਯਾਦ ਰੱਖੀ ਤੇਰੇ ਅੰਦਰ ਬੈਠਾ ਜਿਹਨੇ ਜੋਤ ਜਗਾਈਏ ਉਹ ਤੇਰੇ ਫੁਰਨਿਆਂ ਨੂੰ ਹੀ ਦੇਖਦਾ ਪਿਆ। ਬੰਦਾ ਬੰਦੇ ਦੇ ਕੈਮਰਿਆਂ ਤੋਂ ਡਰਦਾ ਹੈ, ਰੱਬ ਦੇ ਕੈਮਰੇ ਤੋਂ ਨਹੀਂ ਜੇ ਡਰਦਾ। ਮਹਾਰਾਜ ਕਹਿੰਦੇ ਲੈ ਫਾਹੇ ਰਾਤੀ ਤੁਰੈ, ਤੂੰ ਰਾਤ ਨੂੰ ਤੁਰ ਪਿਆ, ਪ੍ਰਭ ਜਾਣੈ ਪ੍ਰਾਣੀ, हे प्राणी वो करता पुरख वाहिगुरु तेरे अंदर नू जान दे, तू इस हनेरे च मूह ते लका लेगा। पर प्यारियो वो तो मशीना भी नहीं आता जो कुछ परमेश्वर की मशीन जानती है। एक शब्द साडा पुराना वरत्या चित्र गुप्त, हां जी उंज भी कहा जाता है भी बंदे दे मोढ़ियां ते बैठिया लेखा लिखदा है। एक सियाणा बंदा कहिंदा सी, कहिंदा भी ए तां रब दी ओ बनाई कोई ताकत है जेड़ी बंदे दी तुर अंदर विच जेड़े गुप्त चित्र पए ने गुप्त फुरने पए ने उन्हां नूं भी जानदे पए। लै फाहे राती तुरै प्रभ जाणै प्राणी। अगे महाराज कहिंदे तक्कै नार पराईयां लोक अंदर ठाणी। किवें उह चोरी करदे सन, मन लो ये अर्थ फिर सुनियो, कोई औरत तुरी जा रही है, उन्हें तन ते गहने पाए, उहदे कन नक जां हार जो कोई सोने दे गहने पाए, उन्हां नूं तकदे ने। तकदे दा मतलब ही सोचदे ने इह किस घर चों आई है, इह कित्थे जाएगी। कहन लगे उहदा पिछा करन वाले बंदे वखरे ने, उस औरत नूं तकिया जिहड़ी सोने नाल लद्दी होई है, जिन्हें अनेकां गहने पाए, रात नूं उहदे घर दे विच जा के सन ला दिंदे, क्योंकि पता है भी इहदे कोल सोना है। तक्कै नार पराईयां लुक अंदर ठाणी, लुक के औरतां नूं देखदे ने। फिर अगे कहिंदे सन्नी देन बिखम थाए। आप नूं पता उहने इक शब्द हुंदा सी सन लाणा। साडे सतगुरां दे इतिहास नाल एक गुरुद्वारा संबंधित है, सन साहिब पिंड बासर के किला, जिथे धन गुरु अमरदास सचे पातशाह महाराज जदों बाबा दातू जी ने आके कबूल बोले खमला कीता, सचे पातशाह अपने पिंड बासर के गिल्ला चले गए सी। बाबा बुढ़ा साहिब ने सन लाई। सन का मतलब हुंदा है किसे नूं पता ना लगे, इस ढंग नाल लाई जांदी है। पिछो भी सन लांदे आ, कई बंदे छत पहाड़ लैंदे। इत्थे महाराज धन गुरु रामदास कहिंदे ने औखी थां जिथे नजर ना आवे, सन्नी देन बिखम थाए, उस घर च चले गए। उथे जाके उस थां ते सन ला दिती जिथे सन लानी बड़ी औखी है। फिर की कीता जी, वह पैसा किसे धर्म कारे ते थोड़ा लगना जी। पापा की कमाई कदे धर्म नहीं बन सकती, याद रखियो, ते पापा की कमाई अगे भी नहीं जाती। धन गुरु नानक साहब जी ने यह बख्शिश की, पापा बाजू होवे नाही मोया साथ ना जाए। सन्नी देन बिखम थाए, उन्होंने सन ला के सोना चुरा लिया। ओदा की कीता जी, मिठा मद माणी, मिठा मद पाणी। महाराज कहिंदे उन्होंने उस पैसे का शराब खरीदया, उस पैसे का नशा खरीदया। सच्चे पातशाह कहिंदे उस नशे नूं मिठा करके उन्होंने पी लिया, मिठा मद माणी। अगले बचन ने करमी आपो अपनी, सन तो ला दिती घरदिया नूं खवांदे पए, कर्म का भुगतना तो आपां नूं पैणा है ना। एक बारी असीं सारे पुछ जाणदे आ कि ऋषि तुरे सन, चलो मैं नाम नहीं लैणा क्योंकि उहदे अर्थ बड़े अजकल पंजाब ते होर कीते जांदे ने। उह लोकां नूं मारदे सन, लुटदे सन, ते चार ऋषि मिल गए। जदों उहनां नूं लुट्टन लगे, उहनां कहा कास लई लुट्टना है? कहिंदा जी मैं अपने परिवार लई। कहिंदे तैनूं पता है तेरे परिवार ने साथ देना? कहिंदा क्यों नहीं देणगे? कहिंदे ने सिर्फ दौलत करके साथ देंदे आ, इह सो करके देंदे आ, सानू तू लुट ली जी सदके लुट, पर घट्टो घट परिवार तो तां पुछिया तेरे नाल कोई मरन नूं तैयार है? जो तू कर रहे हैं इहदा लेखा कोई देगा? वह कहिंदा नहीं जी, मेरा तां मां बाप, मेरे भैण भरा, मेरी इस्तरी, मेरा परिवार। उन्हें गल खाने पै गई, वाकया पूछी आवा। तो वह कमाई वाले साधु सन, उन्होंने क्या पूछा जाके जो गए से बैठे इतने, वह गया पुछदा जी मैं इन्ने साल हो गया तो लुट्टा खोआ खवा रहा वा, माल खवा रहा वा, मेरे मरण तो बाद जेडे पाप मैं करने ये हिस्सा वडाओगे? वो कह लगे तेरा फर्ज है तू लिया के खवा, मार के खवा, कम करके खवा, तू आगू है, ये तेरा काम है, ते तेरा लेखा तेनू ही देना पैना है, असी नहीं। उस वक्त वो वापस आ गया। उन्हें साधवां ने कहा भले पुरखा तू इन्ने पाप करने तेरा कोई है? अजे तेरे नैन प्रैन चलते पे आ, मुसीबत पै जाए चार बंदे साथ दे सकते आ, ते जिदन ये भी शरीर छुट गया आत्मा दा साथ कौन देगा? कहिंदा जी फिर दसो। कहन लगे राम बोलिया कर। ਕਹਿੰਦਾ ਜੀ ਮੈਨੂੰ ਰਾਮ ਤਾਂ ਨਿਕਲਣੇ ਨੇ ਮੂੰਹ ਚੋਂ, ਮੈਂ ਤਾਂ ਇੱਥੇ ਕਰਾਂ ਸ਼ਿਕਾਰ ਖੇਡੇ ਬੰਦੇ ਮਾਰੇ, ਮੈਂ ਲੋਕਾਂ ਨੂੰ ਲੁੱਟਿਆ, ਮੈਂ ਫੰਦਕਾਂ, ਮੈਂ ਤੇ ਮੂੰਹ ਚੋਂ ਰਾਮ ਨਹੀਂ ਨਿਕਲਣਾ। ਸਿਆਣਾ ਸਾਧੂ ਜਦੋਂ ਕਿਸੇ ਦਾ ਪਾਰ ਉਤਾਰਾ ਕਰਨਾ ਚਾਹੇ ਜੁਗਤ ਉਹਦੇ ਕੋਲ ਹੁੰਦੀ ਹੈ, ਕਿਉਂਕਿ ਉਹਨੂੰ ਪਤਾ ਹੁੰਦਾ ਵੀ ਕਿਵੇਂ ਬਸ ਕਿਵੇਂ ਹੋ ਸਕਦਾ। ਜੇ ਮੈਂ ਕਈ ਵਾਰੀ ਸੋਚਣਾ ਚੋਰੀ ਕਰਨੀ, ਝੂਠ ਬੋਲਣਾ, ਕਿਸੇ ਦਾ ਬੁਰਾ ਕਰਨਾ, ਇਹ ਕੋਈ ਧਰਮ ਸਿਖਾਉਂਦਾ? ਪਰ ਗੁਰੂ ਜੀ ਨੇ ਤੇ ਕਹਿ ਦਿੱਤਾ ਭੂਮੀਏ ਨੂੰ, ਉਹਨੇ ਕਿਹਾ ਜੀ ਬਾਕੀ ਸਾਰੇ ਬਚਨ ਮੈਂ ਮੰਨ ਲਾਂਗਾ ਪਰ ਮੈਂ ਚੋਰੀ ਨਹੀਂ ਜੇ ਛੱਡਣੀ। ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾ ਛੱਡ ਬਈ, ਚੋਰੀ ਨਾ ਛੱਡ, ਪਰ ਉਂਝ ਮੇਰੀਆਂ ਦੋ ਤਿੰਨ ਗੱਲਾਂ ਮੰਨ ਲੈ ਜੀ। ਦੱਸੋ, ਕਹਿਣ ਲੱਗੇ ਚੋਰੀ ਤਕੜੇ ਘਰ ਜਾ ਕੇ ਕਰੀ। ਕਹਿੰਦੇ ਹਾਂ ਇਹ ਮੈਂ ਕਰ ਸਕਣਾ, ਮਾੜੇ ਘਰ ਨਹੀਂ ਕਰਾਂਗਾ, ਗਰੀਬ ਮਾਰ ਬੰਦ ਕਰ ਦਿਆਂਗਾ। ਤਕੜੇ ਘਰ ਚੋਰੀ, ਗਰੀਬ ਮਾਰ ਨਹੀਂ ਕਰਨੀ। ਦੋ, ਤੀਜੀ ਗੱਲ ਕਹੀ ਝੂਠ ਨਾ ਬੋਲੀ। ਕਹਿੰਦਾ ਜੀ ਸੱਚ ਬੋਲਾਂਗਾ। ਚੌਥੀ ਗੱਲ, ਇਨਸਾਨ ਹੈ ਨਾ ਤੇ ਕਿਸੇ ਦੇ ਘਰ ਦਾ ਲੂਣ ਖਾ ਕੇ ਉਹਦਾ ਬੁਰਾ ਨਾ ਸੋਚੀ, ਉਹ ਖੁਸ਼ ਹੋ ਗਿਆ। ਉਹ ਕਹਿੰਦਾ ਵੀ ਸਾਨੂੰ ਤਾਂ ਖੁੱਲ ਮਿਲ ਗਈ ਚੋਰੀ ਕਰਨ ਦੀ, ਬਾਬਾ ਜੀ ਨੇ ਕਹਿਤਾ ਚੋਰੀ ਕਰ ਲਓ। ਪਰ ਮੈਂ ਕਹਿੰਦਾ ਉਹ ਕਿੰਨਾ ਚੰਗਾ ਬੰਦਾ ਸੀ ਜੀ। ਮਹਾਰਾਜ ਕੋਲ ਜੁਗਤੀ ਇਹ ਕਾਬੂ ਕਰਨ ਦੀ, ਅੱਜ ਨਹੀਂ ਇਹਦਾ ਸੁਭਾਅ ਬਦਲ ਸਕਦਾ। ਸੁਭਾਵਾਂ ਨੂੰ, ਆਦਤਾਂ ਨੂੰ ਤੇ ਸੰਸਕਾਰਾਂ ਨੂੰ ਬਦਲਣ ਵਾਸਤੇ ਤਾਂ ਜਨਮਾਂ ਜਨਮਾਂਤਰ ਲੱਗ ਜਾਂਦੇ ਆ। ਹਾਂਜੀ, ਗੁਰੂ ਕਿਰਪਾ ਕਰੇ ਇੱਕ ਖਿੰਨ ਵਿੱਚ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਇੱਕ ਖਿੰਨ ਵਿੱਚ ਨਜ਼ਰ ਭਰ ਕੇ ਗੁਰੂ ਜੀ ਦੇਖਣ ਤੇ ਆਮ ਬੰਦੇ ਨੂੰ ਵੀ ਸੰਤ ਬਣਾ ਦਿੰਦੇ। ਤੁਹਾਨੂੰ ਸਭ ਨੂੰ ਪਤਾ ਉਹ ਭੂਮੀਆਂ ਗਿਆ, ਉਹਨੇ ਰਾਜੇ ਘਰ ਚੋਰੀ ਕਰਨ ਗਿਆ। ਗੁਰੂ ਸਾਹਿਬ ਨੇ ਇੱਕ ਜੁਗਤ ਵਰਤੀ ਹੈ, ਇਹ ਨਹੀਂ ਕਿ ਉਹਨੂੰ ਖੁੱਲ ਦੇ ਦਿੱਤੀ। ਉਹਨੂੰ ਪਤਾ ਸੀ ਵੀ ਇਸ ਬੰਦੇ ਨੇ ਨਾ ਤਿੰਨ ਚਾਰ ਗੱਲਾਂ ਤੇ ਅਮਲ ਕੀਤਾ, ਇਹਨੇ ਆਪਣੇ ਆਪ ਵਾਪਸ ਮੋੜ ਆਉਣਾ। ਅੱਜ ਨਹੀਂ ਸਮਝ ਰਿਹਾ, ਉਹ ਸਿੱਧਾ ਰਾਜੇ ਦੇ ਘਰ ਗਿਆ ਪਹਿਲੀ ਵਾਰੀ ਚੋਰੀ ਕਰਨ। ਇਹ ਪੁੱਛਿਆ ਸੰਤਰੀ ਨੇ, ਕੌਣ ਹੈ ਤੂੰ? ਉਹ ਕਹਿੰਦਾ ਮੈਂ ਚੋਰ ਹਾਂ। ਦਬਕਾ ਮਾਰ ਕੇ ਕਿਹਾ ਮੈਂ ਚੋਰ ਹਾਂ। ਅਗਲਾ ਡਰ ਗਿਆ ਵੀ ਇਹ ਕਿ ਰਾਜੇ ਦਾ ਰਿਸ਼ਤੇਦਾਰ ਨਾ ਹੋਵੇ। ਡਰ ਕਦੀ ਚੋਰ ਕਹਿੰਦਾ ਮੈਂ ਚੋਰ ਹਾਂ। ਉਹਨੂੰ ਬਾਬਾ ਜੀ ਨੇ ਕਿਹਾ ਤੂੰ ਝੂਠ ਨਹੀਂ ਬੋਲਣਾ। ਉਹ ਵੀ ਪਿਓ ਦੇ ਪੁੱਤਰ ਨੇ ਕਿਹਾ ਝੂਠ ਨਹੀਂ ਬੋਲਣਾ, ਪਹਿਲੇ ਦਿਨ ਹੀ ਸੱਚ ਸ਼ੁਰੂ ਕਰਤਾ। ਕਹਿੰਦਾ ਤੂੰ ਕੌਣ? ਕਹਿੰਦਾ ਮੈਂ ਚੋਰ। ਉਹ ਡਰ ਕੇ ਕਹਿੰਦਾ ਮਹਾਰਾਜ ਅੱਗੇ ਜਾਓ। ਉਹਤੇ ਪ੍ਰਭਾਵ ਐਸਾ ਪੈ ਗਿਆ ਵੀ ਰਾਜੇ ਦਾ ਕਿਹੜਾ ਬੰਦਾ ਕਹਿੰਦਾ ਮੈਂ ਚੋਰ। ਉਹ ਗਿਆ ਜੀ, ਉਹਨੇ ਜੋ ਕੋਈ ਗਹਿਣਾ ਗੱਟਾ ਸੀ ਸਾਰਾ ਬੰਨ ਲਿਆ। ਗਹਿਣਾ ਗੱਟਾ ਪੁਰਾਣਾ ਸ਼ਬਦ ਵਰਦੇ ਸਨ, ਗੱਟਾ। ਹਾਂਜੀ, ਗਹਿਣੇ ਇਕੱਠੇ ਕਰ ਲਏ। ਵਾਹਵਾ ਸਮਾਂ ਲੱਗ ਗਿਆ, ਭੁੱਖ ਜੀ ਲੱਗੀ ਤੇ ਕੌਲੀ ਚ ਪਿਆ ਹੋਈ ਇੱਕ ਡਲੀ, ਉਹਦੇ ਹਿਸਾਬ ਨਾਲ ਹਨੇਰਾ ਸੀ, ਗੁੜ ਹੋਵੇਗਾ। ਉਹਨੇ ਮੂੰਹ ਚ ਪਾਇਆ ਤੇ ਲੂਣ ਸੀ, ਸਭ ਕੁਝ ਬੱਝਿਆ ਬਣਾਇਆ ਛੱਡਤਾ। ਕਹਿੰਦਾ ਸੰਤ ਜੀ ਕਹਿੰਦੇ ਸਨ ਲੂਣ ਖਾ ਕੇ ਕਿਸੇ ਦਾ ਬੁਰਾ ਨਹੀਂ ਕਰਨਾ। ਤਰੀਕੇ ਨਾ ਕਾਬੂ ਕਰ ਲਿਆ ਨਾ। ਉਹ ਕਹਿੰਦਾ ਨਹੀਂ ਛੱਡ ਬਣਾ, ਹੁਣ ਕੱਲ ਪਰਸੋਂ ਕਿਸੇ ਹੋਰ ਵੱਲ ਦੇਖਾਂਗੇ, ਲੂਣ ਖਾ ਕੇ ਨਹੀਂ। ਜਦੋਂ ਪਿਆਰਿਓ ਉਹਨੇ ਉਹਤੇ ਸਭ ਕੁਝ ਛੱਡ ਵੀ ਦਿੱਤਾ, ਸੱਚ ਵੀ ਬੋਲਿਆ, ਤਕੜੇ ਘਰ ਚੋਰੀ। ਫਿਰ ਉਹਦੇ ਪਿੱਛੇ ਰਾਜੇ ਨੇ ਕਿਹਾ ਮੇਰੇ ਘਰ ਚ ਆ ਕੇ ਬੰਦਾ ਸਭ ਕੁਝ ਬੰਨ ਵੀ ਲੈ। ਸੰਤਰੀਆਂ ਨੂੰ ਪੁੱਛਿਆ, ਉਹਨਾਂ ਕਿਹਾ ਜੀ ਬੰਦਾ ਇੱਕ ਆਇਆ ਸੀ, ਉਹਨੇ ਕਿਹਾ ਤੇ ਸੀ ਮੈਂ ਚੋਰ। ਰਾਜਾ ਵੀ ਚਿੰਤਾ ਚ ਪੈ ਗਿਆ, ਦੁਚਿੱਤੀ ਚ, ਕਿਹੜਾ ਬੰਦਾ ਜਿਹੜਾ ਸਰੇਆਮ ਕਹਿੰਦਾ ਮੈਂ ਚੋਰ। ਉਹਨੇ ਫਿਰ ਜਿੰਨੇ ਇਲਾਕੇ ਦੇ ਚੋਰ ਸਨ, ਪਤਾ ਤੇ ਸਭ ਨੂੰ ਹੁੰਦਾ, ਉਹਨੇ ਬੰਨ ਕੇ ਜਦੋਂ ਸਾਰਿਆਂ ਦੀ ਤੌਣੀ ਲਾਈ, ਤੌਣੀ ਲਾਈ ਬੜਾ ਪੁਰਾਣਾ ਸ਼ਬਦ ਹੈ, ਸਜ਼ਾ ਦਿੱਤੀ। ਉਸ ਵਕਤ ਉਹਦੇ ਅੰਦਰੋਂ ਆਵਾਜ਼ ਆਈ, ਆ ਜਿੰਨੇ ਗਰੀਬ ਕੁੱਟ ਖਾਂਦੇ ਪਏ ਨੇ, ਮੇਰੀ ਖਾਤਰ ਖਾਂਦੇ ਪਏ ਨੇ, ਕੀਤਾ ਤੇ ਮੈਂ, ਬਸ ਇਹ ਗਏ। ਉਹਨੇ ਜਾ ਕੇ ਰਾਜੇ ਨੂੰ ਕਿਹਾ, ਕਹਿੰਦਾ ਛੱਡ ਇਹਨਾਂ ਨੂੰ, ਚੋਰੀ ਤੇ ਮੈਂ ਕੀਤੀ ਸੀ। ਪਿਆਰਿਓ ਉਹ ਚੋਰੀ ਉਹਦੀ ਆਖਰੀ ਸੀ, ਮੇਰੇ ਬਾਬਾ ਜੀ ਦੇ ਬਚਨਾਂ ਨੇ ਉਹਦੀ ਜ਼ਿੰਦਗੀ ਪਲਟ ਕੇ ਰੱਖ ਦਿੱਤੀ। ਮੈਂ ਆਪ ਨੂੰ ਸਿਰਫ ਬੇਨਤੀ ਕਰਨ ਲੱਗਾ, ਕਰਮ ਆਪੋ ਆਪਣੇ। ਉਸ ਸਾਧੂਆਂ ਨੇ ਕਿਹਾ ਤੂੰ, ਤੈਨੂੰ ਪਤਾ ਜੇ ਕਿਸੇ ਸਾਥ ਨਹੀਂ ਦੇਣਾ, ਰਾਮ ਸਾਥ ਦੇਗਾ, ਰਾਮ ਬੋਲ। ਉਹ ਕਹਿੰਦਾ ਜੀ ਮੈਂ ਰਾਮ ਨਹੀਂ ਮੂੰਹ ਚੋਂ ਨਿਕਲ ਸਕਦਾ। ਇਹ ਵੀ ਉਹਨਾਂ ਦੇ ਮੂੰਹ ਚੋਂ ਨਿਕਲਦਾ ਜਿੰਨਾ ਤੇ ਰੱਬ ਦੀ ਕਿਰਪਾ ਹੋਵੇ, ਨਹੀਂ ਤੇ ਨਹੀਂ ਨਿਕਲਦਾ। ਕਹਿੰਦਾ ਜੀ ਮੈਂ ਤਾਂ ਮਾਰ ਚੇਤੇ। ਉਹਨਾਂ ਕਹਿੰਦੇ ਇੱਕ ਕੰਮ ਕਰ, ਤੂੰ ਮਰਾ ਮਰਾ ਕਹਿਣਾ ਸ਼ੁਰੂ ਕਰ ਦੇ, ਇਹਦੇ ਤੈਨੂੰ ਚੇਤੇ ਵੇ ਨਾ। ਮਰਾ ਨੂੰ ਉਲਟ ਦਿਓ ਤੇ ਰਾਮ ਬਣ ਜਾਂਦਾ। ਉਹਨਾਂ ਕਿਹਾ ਵੀ ਮਰਾ ਮਰਾ ਮਰਾ ਮਰਾ ਮਰਾ ਵੇਖ ਚੇਤੇ ਜੋ ਬੋਲਦੇ, ਮਰਾ ਮਰਾ ਮਰਾ ਮਰਾ ਮਰਾ ਉਹ ਰਾਮ ਬਣ ਜਾਂਦਾ। ਕਹਿਣ ਲੱਗੇ ਤੈਨੂੰ ਇਹ ਚੇਤੇ ਵੇ ਸੱਚਮੁੱਚ ਰਾਮ ਬਣ ਗਿਆ, ਅੰਦਰ ਟਿਕ ਗਿਆ। ਪਰ ਚੇਤੇ ਰੱਖੋ, ਜਦੋਂ ਇਹ ਅਹਿਸਾਸ ਹੋ ਗਿਆ ਮੇਰੇ ਕਰਮ ਹੀ ਮੇਰੇ ਨਾਲ ਜਾਣੇ ਨੇ, ਉਹ ਦਿਨ ਜਿਉਂਦੇ ਜੀਓ ਪਰਿਵਾਰ ਤੋਂ ਮੁਕਤ ਜਾਓਗੇ। ਮੇਰੇ ਗੁਰੂ ਰਾਮਦਾਸ ਜੀ ਦੇ ਜਿਹੜੇ ਬਚਨ ਨੇ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਤੇਰੇ ਕਰਮ ਨਾਲ ਤੇਰੀ ਜੀਵ ਆਤਮਾ ਨੂੰ ਪਛਤਾਣਾ ਪੈਣਾ, ਤੇਰੇ ਘਰ ਵਾਲੀ ਨਹੀਂ ਪਛਤਾਣਾ, ਜਾ ਤਾਂ ਤੂੰ ਰਹੇ, ਤੇਰੇ ਪੁੱਤਰਾਂ ਨਹੀਂ ਪਛਤਾਣਾ, ਮਣਾ ਤੇਰੀ ਧੀਆਂ ਨਹੀਂ ਪਛਤਾਣਾ, ਕਰਮ ਤੇਰੇ ਨੇ, ਸੰਨੀ ਦੇਣ ਵਖਾ ਮਿਥੈ ਮਿੱਠਾ ਮਦਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾਈਲ ਫਰੇਸ਼ਤਾ, ਸੁਣਿਓ ਧਿਆਨ ਨਾਲ, ਰਾਤ ਨੂੰ ਪਾਪ ਕਰਨ ਲੱਗਾ ਅਜ਼ਰਾਈਲ, ਇਸਲਾਮ ਜਿਵੇਂ ਸਾਡੇ ਪੂਰਵ ਚ ਜਮਦੂਤ, ਧਰਮਰਾਜ, ਚਿੱਤਰਗੁਪਤ ਇਹ ਸ਼ਬਦ ਵਰਤੇ ਨਾ ਵੀ ਜਮਦੂਤ ਲੈਣ ਆਉਂਦਾ, ਉਂਝ ਵੈਸੇ ਸਿਆਣੇ ਪੁਰ ਕਹਿੰਦੇ ਨੇ ਕਿ ਬੰਦਗੀ ਕਰਨ ਵਾਲੇ ਨੂੰ ਜਮਦੂਤ ਨਹੀਂ ਲੈਂਦਾ ਆਉਂਦਾ, ਇੱਕ ਜਮ ਗਣ ਨੇ, ਇੱਕ ਦੇਵ ਗਣ ਨੇ, ਉਹਨੂੰ ਦੇਵ ਗਣ ਲੈਣ ਆਉਂਦੇ ਆ। ਜਦੋਂ ਇਹ ਪੜ੍ਹਦੇ ਹਾਂ ਨਾ ਜੀ, ਤੇ ਗੁਰੂ ਰਾਮਦਾਸ ਜੀ ਦਾ ਇਹ ਜਦੋਂ ਪਿਆਨਾ ਹੁੰਦਾ ਹੈ ਮਹਾਰਾਜ ਜੋਤੀ ਜੋ ਸਮਾਉਂਦੇ ਆ, ਉੱਥੇ ਭੱਟਾਂ ਨੇ ਜਿਹੜੀ ਸ਼ਬਦਾਵਲੀ ਵਰਤੀ ਉਹ ਵਰਤੀ ਹੈ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ। ਵਾਹ ਵਾਹ, ਕਹਿੰਦੇ ਧੰਨ ਗੁਰੂ ਰਾਮਦਾਸ ਜੀ ਦੇਵਪੁਰੀ ਚੱਲੇ ਆ, ਤੇ ਪਰਮਾਤਮਾ ਨੇ ਏਦੋਂ ਵੱਡੀ ਇੱਕ ਇਗਜ਼ਾਮਪਲ ਹੈ, ਇਹ ਭੱਟਾਂ ਦੇ ਸਵਈਆਂ ਵਿੱਚੋਂ ਆਖਰੀ ਸਵਈਆ ਹੈ ਜੀ। ਕਹਿੰਦੇ ਨੇ ਪਰਮੇਸ਼ਵਰ ਜੀ ਨੇ ਆਪਣਾ ਤਖਤ ਤੇ ਆਪਣਾ ਸਿੰਘਾਸਨ ਧੰਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤਾ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ, ਰਹਿਸ ਕੀਓ ਸੁਰਦੇਵ, ਜਿੰਨੇ ਦੇਵਗਨ ਨੇ ਉਹ ਸਾਰੇ ਜੈ ਜੈਕਾਰ ਕਰਨ ਲੱਗ ਪਏ, ਧੰਨ ਗੁਰੂ ਰਾਮਦਾਸ ਬੋਲਣ ਲੱਗ ਪਏ, ਧੰਨ ਗੁਰੂ ਰਾਮਦਾਸ ਪੁਕਾਰਨ ਲੱਗ ਪਏ, ਰਹਿਸ ਕੀਓ ਸੁਰਦੇਵ ਤੋਏ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ, ਜਿਹੜੇ ਦੂਤ ਸਨ ਉਹ ਡਰਨ ਲੱਗ ਪਏ। ਮੈਂ ਫਿਰ ਬੇਨਤੀ ਕਰਾਂਗਾ, ਇਹ ਝੂਠ ਨਹੀਂ ਪਿਆਰਿਓ, ਇਹ ਅੱਜ ਕੱਲ੍ਹ ਤਾਂ ਬਹੁਤ ਦੂਰ ਹੈ, ਇੱਕ ਸਵਾਸ ਨਿਕਲ ਗਿਆ ਵਾਪਸ ਨਾ ਆਇਆ, ਸਭ ਤੇ ਵਾਪਰਨਾ। ਹੁਣ ਅੱਗੇ ਮਹਾਰਾਜ ਕਹਿੰਦੇ ਅਜ਼ਰਾਈਲ ਫਰੇਸ਼ਤਾ, ਧੰਨ ਗੁਰੂ ਰਾਮਦਾਸ ਕਹਿੰਦੇ ਨੇ ਇਸਲਾਮ ਕਹਿੰਦਾ ਇਜ਼ਰਾਈਲ ਮੌਤ ਦਾ ਫਰਿਸ਼ਤਾ ਹੈ, ਗੁਰੂ ਸਾਹਿਬ ਜੀ ਨੇ ਬਾਣੀ ਚ ਵਰਤਿਆ, ਮਮਸਰ ਮੂਵੇ ਅਜ਼ਰਾਈਲ ਗ੍ਰਫਤਾ ਹੈ, ਮੇਰੇ ਸਿਰ ਦੇ ਵਾਲਾਂ ਨੂੰ ਮੌਤ ਦੇ ਫਰਿਸ਼ਤੇ ਨੇ ਪਕੜੇ। ਹਜ਼ੂਰ ਕਹਿੰਦੇ ਨੇ ਅਜ਼ਰਾਈਲ ਫਰੇਸ਼ਤਾ ਤਿਲ ਪੀੜੇ ਕਹਾਣੀ, ਇਹ ਤੁਹਾਨੂੰ ਪਤਾ ਹੋਣਾ ਬੜਾ ਪੁਰਾਣਾ ਕਹਾਣੀ ਸ਼ਬਦ ਸਮਝਦੇ ਨਾ ਜੀ, ਇੱਥੋਂ ਦੇ ਬੱਚਿਆਂ ਨੂੰ ਇਹ ਸ਼ਬਦ ਨਹੀਂ ਜੇ ਸਮਝ ਪੈਂਦੇ। ਸਾਡੇ ਚ ਕਹਾਣੀ ਦੋ ਮੰਨਦੇ ਹੁੰਦੇ ਸਨ ਜੀ, ਸ਼ਾਇਦ ਤੁਹਾਡੇ ਇਲਾਕੇ ਚ ਇੱਕ ਕਹਾਣੀ ਹੁੰਦੀ ਸੀ, ਇਹ ਜੇਠ ਹਾੜ ਚ ਮਾਰਦੇ ਸਾਂ ਕਹਾਣੀ, ਜਦੋਂ ਕੋਠੇ ਲਿੰਬਦੇ ਸਾਂ, ਪਤਾ ਹੋਣਾ ਕਹਾਣੀ, ਧੂੜੀ ਪਾਣੀ ਮਿੱਟੀ ਪੱਟ ਕੇ ਬੀਬੀਆਂ ਨੂੰ ਪਤਾ ਜਿਹਨਾਂ ਪੋਚਾ ਫੇਰਿਆ। ਇਹ ਮੈਂ ਤਾਂ ਸ਼ਬਦ ਵਰਤਿਆ ਜੀ, ਇਹ ਨਹੀਂ ਕਿ ਮੈਂ ਕੋਈ ਪੰਜਾਬੀ ਦੀ ਕਲਾਸ ਲਾ ਰਿਹਾ। ਹੁਣ ਅਸੀਂ ਕਹਾਣੀ ਦਾ ਅਰਥ ਕਰਨੇ ਆ, ਕੋਹਲੂ ਕਹਾਣੀ ਦਾ ਅਰਥ ਕੋਹਲੂ ਥੋੜਾ, ਵੈਸੇ ਕਹਾਣੀ ਦਾ ਲਫ਼ਜ਼ੀ ਅਰਥ ਹੈ ਸਮੂਹ, ਬਹੁਤ ਸਾਰੇ। ਸ੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਆ ਕਹਾਣੀ ਦਾ ਅਰਥ ਕੋਹਲੂ ਨਾ ਕਰੋ, ਕਹਾਣੀ ਦਾ ਅਰਥ ਹੈ ਬਹੁਤ ਜ਼ਿਆਦਾ, ਤਿਲ ਪੀੜੇ ਕਹਾਣੀ, ਜਿਵੇਂ ਕੋਹਲੂ ਵਿੱਚ ਬਹੁਤ ਸਾਰੇ ਤਿਲ ਪੀੜੇ ਜਾਂਦੇ ਆ। ਚੇਤੇ ਰੱਖਿਓ ਬੰਦਿਆ, ਪਾਪ ਕਰਨ ਵਾਲਿਆ, ਰੱਬ ਦੀ ਦਰਗਾਹ ਵਿੱਚ ਇਸ ਤਰ੍ਹਾਂ ਤੇਰੇ ਸੂਖਸ਼ਮ ਸਰੀਰ ਨੂੰ ਪੀੜ ਦੇਣਗੇ ਜਿਵੇਂ ਕਹਾਣੀ ਵਿੱਚ ਤਿਲ ਪੀੜਾ ਜਾਂਦਾ। ਉਹ ਕਹਾਣੀ ਤਿਲਾਂ ਦੀ ਹੈ, ਇੱਕ ਕਹਾਣੀ ਮੈਂ ਕਿਹਾ ਕੋਠੇ ਲਿਪਣ ਵਾਲੀ ਤੂੜੀ ਪਾਉਂਦੇ ਸਾਂ, ਕਿੰਨੇ ਦਿਨ ਮਿੱਟੀ ਪਈ ਰਹਿੰਦੀ ਸੀ। ਇੱਥੇ ਸਤਿਗੁਰੂ ਕਹਿ ਰਹੇ ਨੇ ਬੰਦਿਆ, ਤੂੰ ਰਾਤ ਜਾਗ ਕੇ ਪਾਪ ਕਰਨਾ, ਤੇ ਜੇ ਰਾਤ ਜਾਗ ਕੇ ਬੰਦਗੀ ਕਰ ਲੈ ਤਾਂ ਪਿਆਰਿਓ, ਜਾਗਦੇ ਸੰਤ ਵੀ ਰਾਤ ਨੇ, ਜਾਗਦੇ ਗੁਰਮੁਖ ਵੀ ਰਾਤ ਨੇ, ਜਾਗਦੇ ਇਬਾਦਤ ਕਰਨ ਵਾਲੀ ਵੀ ਰਾਤ ਨੇ। ਕਈ ਤਾਂ ਤਰਲੇ ਮਾਰ ਕੇ ਕਹਿੰਦੇ ਨੇ ਕਰਮਹੀਣ ਧਨ ਕਰੇ ਬੇਨਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਲੇ ਰਲੀਆਂ ਇੱਕ ਦੇਵੋ ਰਾਤ ਮੁਰਾਰੇ, ਇੱਕ ਰਾਤ ਦੇ ਦੇ, ਜਿਨ੍ਹਾਂ ਦੀ ਰਾਤ ਵਿਅਰਥ ਚਲੀ ਜਾਏ ਉਹ ਤਾਂ ਤਰਲਾ ਲੈ ਕਹਿੰਦੇ, ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੂੰ ਕਿਉਂ ਰਹਿਣ ਵਿਖਾਏ। ਮੈਂ ਫਿਰ ਅਰਜ਼ ਕਰਾਂ, ਚਲੋ ਇੱਕ ਪਾਖੇ ਵੀ ਲੈ ਲਈਏ, ਰਾਤ ਜਾਗਦੇ ਆ, ਚੋਰ ਜਾਗਦਾ ਹੈ, ਨਿੰਦਕ ਜਾਗਦਾ ਹੈ, ਇਸ ਧਰਤੀ 'ਤੇ ਬੜੀਆਂ ਥਾਵਾਂ ਇੱਥੇ ਨੇ ਜਿੱਥੇ ਸਾਰੇ ਲੋਕੀ ਰਾਤ ਜਾਗਦੇ ਆ, ਤੁਹਾਡੇ ਅਮਰੀਕਾ 'ਚ ਵੀ ਹੈ, ਸਾਰੀਆਂ ਥਾਵਾਂ 'ਤੇ ਜੀ, ਜਗ ਮਕਾੜ ਦੇ ਥੱਲੇ ਬੰਦੇ ਤੁਰੇ ਫਿਰਦੇ ਆ, ਪਾਪ ਕਰਮ ਕਰਦੇ ਪਏ ਆ, ਪਰ ਇੱਕ ਉਹ ਵੀ ਨੇ ਜਿਹੜੇ ਰਾਤ ਜਾਗ ਕੇ ਰੱਬ ਅੱਗੇ ਸਿਸਕੀਆਂ ਲੈਂਦੇ ਆ, ਬਾਬਾ ਫਰੀਦ ਜੀ। ਮੈਂ ਸੱਚੀ ਜਾਣ ਬੁੱਝ ਕੇ ਸਾਖੀਆਂ ਸੁਣਾ ਰਿਹਾ ਜੀ, ਮੈਨੂੰ ਸਿੰਘ ਰੋਜ਼ ਕਹਿੰਦੇ ਆ ਜੀ ਸ਼ਬਦ ਦੇ ਅਰਥਾਂ ਨਾਲ ਸਾਖੀ ਜ਼ਰੂਰ ਸੁਣਾਇਆ ਕਰੋ, ਅਤੇ ਮੈਂ ਆਪ ਨੂੰ ਫਿਰ ਵੀ ਬੇਨਤੀ ਕਰਾਂ ਕਿਉਂਕਿ ਟਕਸਾਲ ਨਾਲ ਸੰਬੰਧ ਸਥਾਨਕ ਹੈ। ਗੁਰਮੁਖੋ, ਅਖੀਰਲਾ ਸੱਚ ਸ਼ਬਦ ਨਾਲ ਜੁੜ ਕੇ ਹੋਣਾ ਹੈ। ਸਾਖੀ ਇਸ ਕਰਕੇ ਸੁਣਾਈ ਜਾਂਦੀ ਸ਼ਬਦ ਪੜਨ ਦਾ ਚਾਅ ਬਣੇ ਤੇ ਜਦੋਂ ਸੰਗਤ ਆਪ ਪਾਠ ਕਰਨ ਲੱਗ ਪਏ ਸੰਗਤ ਆਪ ਸ਼ਬਦ ਦੀ ਜਾਣਕਾਰੀ ਰੱਖੇ ਨਾ ਫਿਰ ਸ਼ਬਦ ਨੂੰ ਸ਼ਬਦ ਨਾਲ ਖੋਲੀਏ ਤੇ ਰਸ ਹੀ ਵੱਖਰਾ ਬਣ ਜਾਂਦਾ। ਹੁਣ ਬਾਬਾ ਫਰੀਦ ਸਾਹਿਬ ਨੇ ਉਹਨਾਂ ਦੇ ਜਿਹੜੇ ਮੁਰਸ਼ਦ ਸਨ ਉਹਨਾਂ ਦਾ ਨਾਮ ਸੀ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਤੇ ਬਾਬਾ ਫਰੀਦ ਸਾਹਿਬ ਤੋਂ ਬਾਅਦ ਜਿਹੜੇ ਗੱਦੀ ਨਸ਼ੀਨ ਹੋਏ ਉਹਨਾਂ ਦਾ ਨਾਮ ਸੀ ਹਜ਼ਰਤ ਨਿਜ਼ਾਮੂਦੀਨ ਔਲੀਆ। ਹਜ਼ਰਤ ਨਿਜ਼ਾਮੂਦੀਨ ਔਲੀਆ ਦੇ ਬਾਰੇ ਕੁਝ ਗ੍ਰੰਥ ਨੇ ਜੀ, ਉਹਨਾਂ ਨੂੰ ਬੈਠਕਾਂ ਕਹਿੰਦੇ ਜਿਵੇਂ ਮਹਿਫਿਲ ਹੁੰਦੀ ਬੈਠਕਾਂ। ਉਹਦੇ ਵਿੱਚ ਇੱਕ ਦਿਨ ਇੱਕ ਮੁਰੀਦ ਪੁੱਛਦਾ ਹਜ਼ਰਤ ਨਿਜ਼ਾਮੂਦੀਨ ਔਲੀਆ ਨੂੰ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਰਹੇ ਨੇ, ਬਾਲੇ ਵਾਲੀ ਜਨਮ ਸਾਖੀ ਦਾ ਮੁੱਢ ਇਹ ਵੇ ਕਿ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਭਾਈ ਬਾਲਾ ਜੀ ਆਉਂਦੇ ਆ, ਉਹ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਸੁਣਾਉਂਦੇ ਨੇ। ਉਂਝ ਸ੍ਰੀਮਾਨ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਭਾਈ ਬਾਲਾ ਜੀ ਦੀ ਉਮਰ ਵੀ, ਉਹਨਾਂ ਦਾ ਜਨਮ ਵੀ, ਉਹਨਾਂ ਦੇ ਪਿਤਾ ਦਾ ਨਾਮ ਵੀ ਸਭ ਕੁਝ ਡਿਟੇਲ ਨਾਲ ਦਿੱਤਾ ਹੋਇਆ। ਉਹ ਖਡੂਰ ਸਾਹਿਬ ਹੁੰਦੇ ਆ, ਉਹ ਹਜ਼ੂਰ ਦੀਆਂ ਸਾਖੀਆਂ ਸੁਣਾਉਂਦੇ ਆ ਤੇ ਗੁਰੂ ਅੰਗਦ ਸਾਹਿਬ ਜਦੋਂ ਸਾਖੀ ਸੁਣਦੇ ਆ ਬੈਰਾਗ ਵਿੱਚ ਭੇਜ ਜਾਂਦੇ ਆ ਤੇ ਭਾਈ ਪੈੜਾ ਮੁੱਖਾ ਸੁਲਤਾਨਪੁਰ ਦਾ ਰਹਿਣ ਵਾਲਾ ਜੀ, ਇਹ ਸੁਲਤਾਨਪੁਰ ਦੇ ਸਨ ਭਾਈ ਪੈੜਾ ਮੁੱਖਾ ਜੀ, ਉਹਨਾਂ ਨੂੰ ਹਜ਼ੂਰ ਬੁਲਾਉਂਦੇ ਆ ਤੇ ਭਾਈ ਪੈੜਾ ਮੁੱਖਾ ਜੋ ਸਾਖੀ ਸੁਣਾਈ ਜਾਂਦੀ ਏ ਉਹਨੂੰ ਕਲਮਬੱਧ ਕਰੀ ਜਾਂਦੇ ਆ। ਇਸੇ ਤਰ੍ਹਾਂ ਪੀਰਾਂ ਫਕੀਰਾਂ ਦਰਵੇਸ਼ਾਂ ਦੇ ਵਿੱਚ ਜਿਹੜਾ ਵੱਡਾ ਗੁਜ਼ਰ ਜਾਂਦਾ ਸੀ ਉਹਦੀਆਂ ਫਿਰ ਸਾਖੀਆਂ ਕੀਤੀਆਂ ਜਾਂਦੀਆਂ ਸਨ। ਹੋਰ ਹਜ਼ਰਤ ਨਿਜ਼ਾਮੂਦੀਨ ਔਲੀਆ ਉਹਦੇ ਕੋਲ ਬੈਠੇ ਹੋਏ ਉਹ ਕੋਈ ਸ਼ਗਿਰਦ ਪੁੱਛਦੇ ਆ ਮੁਰੀਦ ਕਿ ਤੁਸੀਂ ਬਾਬਾ ਸਾਹਿਬ ਜੀ ਦੇ ਜੀਵਨ ਦੀ ਕੋਈ ਘਟਨਾ ਸੁਣਾਓ। ਉੱਥੇ ਫਿਰ ਬਾਬਾ ਜੀ ਦੇ ਜੀਵਨ ਬਾਰੇ ਉਹ ਸੁਣਾਉਂਦੇ ਨੇ ਔਲੀਆ ਸਾਹਿਬ, ਕਹਿੰਦੇ ਨੇ ਉਹਨਾਂ ਦੀਆਂ ਰਾਤਾਂ ਕਿਵੇਂ ਲੰਘਦੀਆਂ ਸਨ। ਕਹਿੰਦੇ ਨੇ ਅਕਸਰ ਮੈਂ ਦੇਖਦਾ ਸਾਂ ਰਾਤ ਨੂੰ ਉਹਨਾਂ ਦੇ ਇਬਾਦਤ ਖਾਨੇ ਵਿੱਚੋਂ, ਉਹਨਾਂ ਦੇ ਖੁਜਰੇ ਵਿੱਚੋਂ ਰੋਣ ਦੀ ਆਵਾਜ਼ ਆਉਂਦੀ ਸੀ, ਰੋਣ ਦੀ ਆਵਾਜ਼ ਆਉਣੀ। ਕਹਿੰਦੇ ਇੱਕ ਦਿਨ ਮੈਂ ਥੋੜ੍ਹਾ ਜਿਹਾ ਡਰ ਗਿਆ, ਮੈਂ ਉੱਠਿਆ ਤੇ ਸਿਸਕੀਆਂ ਦੀ ਆਵਾਜ਼ ਸੀ, ਰੋ ਰਿਹਾ ਸੀ ਕੋਈ। ਕਹਿੰਦੇ ਮੈਂ ਉਸ ਤਾਕ ਦੇ ਵਿੱਚੋਂ, ਝੀਤ ਵਿੱਚੋਂ, ਝੀਤ ਸਮਝਦੇ ਹਾਂ ਨਾ, ਤਾਕ ਦੇ ਵਿੱਚ ਜਿਹੜੀ ਥਾਂ ਸੀ ਉਹਦੇ ਵਿੱਚੋਂ ਅੱਖਾਂ ਨਾਲ ਦੇਖਿਆ, ਦੀਵਾ ਮੱਧਮ ਜਾਗ ਰਿਹਾ ਸੀ ਤੇ ਬਾਬਾ ਸਾਹਿਬ ਜ਼ਮੀਨ ਤੇ ਸਜਦਾ ਕਰਦੇ ਸਨ, ਫਿਰ ਦਾੜੀ ਤੇ ਹੱਥ ਮਾਰ ਲੈਂਦੇ ਸਨ, ਸਿਰ ਤੇ ਹੱਥ ਫੇਰ ਲੈਂਦੇ ਸਨ ਤੇ ਉਹਨਾਂ ਦੇ ਦੋ ਸ਼ਬਦ ਕਹਿ ਰਹੇ ਸਨ, ਯਾ ਖੁਦਾ ਮੈਂ ਜੀਵਾਂ ਤੇ ਤਾਂ ਵੀ ਤੇਰੀ ਬੰਦਗੀ ਲਈ, ਯਾ ਰੱਬ ਜਿੱਦਣ ਮੈਂ ਮਰਾਂ ਉਦਣ ਵੀ ਤੇਰੀ ਯਾਦ ਵਿੱਚ। ਕਹਿੰਦੇ ਸਾਰੀ ਸਾਰੀ ਰਾਤ ਮੈਂ ਜੀਆਂ ਤਾਂ ਵੀ ਤੇਰੀ ਇਬਾਦਤ ਲਈ, ਮੈਂ ਮਰਾਂ ਤਾਂ ਵੀ ਤੇਰੀ ਇਬਾਦਤ ਲਈ, ਮੈਂ ਤਾਂ ਬੇਨਤੀ ਕੀਤੀ। ਇੱਕ ਪੱਖ ਇਹ ਹੈ ਜਿਹੜੇ ਰਾਤ ਨੂੰ ਜਾਗ ਪੈਂਦੇ ਆ, ਲੋਕਾਂ ਦਾ ਧਨ ਲੁੱਟਦੇ ਆ, ਲੋਕਾਂ ਦੇ ਘਰ ਚੋਰੀਆਂ ਕਰਦੇ ਆ, ਤੇ ਮਹਾਰਾਜ ਕਹਿ ਰਹੇ ਨੇ ਉਹ ਜਿਉਂਦੇ ਰੱਬ ਨੇ ਮਾਰ ਦਿੱਤੇ ਤੇ ਮਰਨ ਤੋਂ ਬਾਅਦ ਦੋ ਪੌੜੀਆਂ ਸਿਰ ਪੜ ਲਓ, ਕਿਹੋ ਜਿਹੀ ਹਾਲਤ ਹੁੰਦੀ ਹੈ। ਪਾਪੀ ਇਹ ਦੋ ਪੌੜੀਆਂ ਪੜਾਂਗਾ, ਪਾਪੀ ਇਹ ਪੌੜੀਆਂ ਬਾਅਦ ਚ, ਪਹਿਲਾਂ ਦੋ ਬਚਨ, ਪਾਪੀ ਕਰਮ ਕਮਾਉਂਦੇ ਕਰਦੇ, ਸਾਰੇ ਪੜ੍ਹਨੇ ਸਲੋਕ ਵਾਰਾਂ ਤੇ ਉਹਦੀ, ਪਾਪੀਆਂ ਨੇ ਕਰਮ ਕਰਦਿਆਂ ਹਾਏ ਨਹੀਂ ਕਿਹਾ, ਉਦੋਂ ਤਾਂ ਖੁਸ਼ ਨੇ ਕਿਉਂਕਿ ਪਾਪ ਵਿੱਚ ਹਿੱਸਾ ਵਡਾਉਣ ਵਾਲੇ ਬੜੇ ਆ ਜਾਂਦੇ, ਪਾਪ ਦੀ ਕਮਾਈ ਚ ਹਿੱਸਾ ਵਡਾਇਆ ਜਾ ਸਕਦਾ ਜੋ ਇਕੱਠਾ ਕੀਤਾ, ਤੇ ਜਿੰਨੇ ਪਾਪ ਕੀਤਾ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ ਸੁਤ ਦਾਰਾ ਪੈ ਆਨ ਲੁਟਾਵੈ ਮਨ ਮੇਰੇ ਭੁੱਲੇ ਕਪਟਣਾ ਕੀਜੈ ਅੰਤ ਨਵੇੜਾ ਤੇਰੇ ਤੇਰੇ ਜੀ ਪੈਲੀ ਜੇ ਹੈ। ਮਹਾਰਾਜ ਸ਼ਬਦ ਵਰਤ ਰਿਹਾ ਭਾਈ ਕਿ ਪਾਪੀ ਕਰਮ ਕਮਾਉਂਦੇ ਸੇ ਜਾਨ ਮਾਰੇ ਭਗਵੰਤ ਕਰਦੇ ਹਾਏ ਹਾਏ। ਕਿਵੇਂ ਜੀ, ਕਿਉਂ ਹਾਏ ਕਰ ਰਿਹਾ? ਸਤਿਗੁਰੂ ਕਹਿੰਦੇ ਜਿਵੇਂ ਦੁੱਧ ਜੰਮੇ ਦਹੀਂ ਵਿੱਚ ਮਧਾਣੀ ਪਾਉਂਦੇ ਹਾਂ ਉਹਨੂੰ ਰਿੜਕਿਆ ਜਾਂਦਾ ਹੈ, ਜਿਵੇਂ ਦਹੀਂ ਮੱਥਿਆ ਜਾਂਦਾ ਹੈ ਨਾ, ਇਸੇ ਤਰ੍ਹਾਂ ਪਾਪੀਆਂ ਨੂੰ ਰੱਬ ਦੀ ਦਰਗਾਹ 'ਚ ਰਿੜਕਿਆ ਜਾਂਦਾ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਾਧਾਣੀਆਂ ਤਿਉ ਮੱਥੈ ਧਰਮ ਰਾਏ। ਇੱਕ ਹੋਰ ਬੇਨਤੀ ਕਰਾਂਗਾ, ਬਾਬਾ ਫਰੀਦ ਸਾਹਿਬ ਜੀ ਉਹ ਆਪਣੀ ਰਚਨਾ ਵਿੱਚ ਬੜੇ ਪ੍ਰਮਾਣ ਦਿੰਦੇ ਨੇ ਇਸ ਸੰਬੰਧੀ, ਤੇ ਕਿਉਂਕਿ ਉਹਨਾਂ ਦੇ ਪ੍ਰਮਾਣ ਤਕਰੀਬਨ ਪੰਜਾਬ ਦੇ ਕਲਚਰ ਨਾਲ ਸੰਬੰਧਿਤ ਨੇ। ਇੱਕ ਸਲੋਕ ਹੈ ਬਾਬਾ ਜੀ ਦਾ, ਫਰੀਦਾ ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਹਾਂ ਅਰਕਾਗ ਦੇ ਕੁੰਨੇ ਕੋਇਲਿਆਂ। ਗੁਰਮੁਖੋ ਥੋੜਾ ਜਿਹਾ ਬੀਬੀਓ ਭੈਣੋ ਟਿਕਾ ਬਣਾਇਓ, ਮੈਨੂੰ ਵੀ ਪਤਾ। ਮੈਂ ਹਰ ਰੋਜ਼ ਹੀ ਦੀਪ ਸਿੰਘ ਨੂੰ ਕਹਿੰਦਾ ਵੀ ਸਮਾਂ ਮੇਰਾ ਅਖੀਰ ਵਾਲਾ ਹੁੰਦਾ ਤੇ ਬੰਦਾ ਵੱਧ ਤੋਂ ਵੱਧ ਡੇਢ ਘੰਟੇ ਤੋਂ ਬਾਅਦ ਚੌਂਕੜੀ ਨਹੀਂ ਮਾਰ ਸਕਦਾ ਅੱਜ। ਫਿਰ ਵੀ ਬੇਨਤੀ, ਥੋੜਾ ਜਿਹਾ ਸਹਿਯੋਗ ਬਖਸ਼ ਦਿਓ, ਦੋ ਦਿਨ ਰਹਿ ਗਏ ਬਸ। ਮਹਾਰਾਜ ਕਹਿੰਦੇ ਫਰੀਦਾ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾਂ, ਕਾ ਮੱਦ ਹੈ ਅਰ ਕਾਗ ਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾ। ਪੜਿਆ ਕਰੋ ਪਾਣੀ ਪਿਆਰਿਓ, ਜਦੋਂ ਤੁਸੀਂ ਸੰਗਤ ਚੋ ਪ੍ਰਮਾਣ ਦਿੰਦਿਆਂ ਨਾਲ ਬੋਲਦੇ ਹੋ, ਕਥਾ ਵਾਚਕ ਦਾ ਖੂਨ ਵੱਧ ਜਾਂਦਾ। ਉਹਨੂੰ ਹੁੰਦਾ ਵੀ ਮੇਰੀ ਗੱਲ ਹੁਣ ਸਮਝ, ਸਤਿਗੁਰਾਂ ਦੀ ਗੱਲ ਮੈਂ ਸਮਝਾ ਸਕਾਂ। ਵੇਖ ਕਪਾ ਹੈ ਜੇ ਥੀਆ, ਇਹਦੇ ਅਰਥ ਕਰਾਂਗੇ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾ, ਆ ਸਜ਼ਾ ਮਿਲਦੀ ਹੈ ਜਿਹੜੇ ਮੰਦੇ ਕਰਮ ਕਰਦੇ ਨੇ। ਕੀ ਵੇਖ ਕਪਾਹ ਹੈ, ਹੁਣ ਤੁਹਾਨੂੰ ਪਤਾ ਕਪਾਹ ਨਰਗੀ ਬੀਜਦੀ ਹੈ, ਕਪਾਹ ਬੀਜਣ ਤੋਂ ਲੈ ਕੇ ਕੱਪੜਾ ਬੰਨ ਤੱਕ ਉਸ ਵਿਚਾਰੀ ਨਾਲ ਇੰਨਾ ਬੁਰਾ ਹਾਲ ਹੁੰਦਾ ਰਹਿ ਰੱਬ ਦਾ ਨਾਂ। ਬੀਜਣ ਤੋਂ ਮੈਂ ਕਿਹਾ ਕਪਾਹ ਬੀਜਣ ਲੱਗਿਆਂ ਵੜੇਵੇ ਆਪਾਂ ਮਲ ਕੇ ਬੀਜਦੇ ਸਾਂ, ਸਵਾਹ ਵਿੱਚ ਮਲ ਕੇ ਵੜੇਵੇ ਪਾਉਂਦੇ ਹਾਂ। ਜਦੋਂ ਕਪਾਹ ਦੇ ਡੋਂਡਰੂ ਬਣਦੇ ਸਨ ਉਹ ਖਿੜਦੀ ਸੀ, ਖਿੜੀ ਕੋਈ ਨੂੰ ਚੁਣਿਆ ਜਾਂਦਾ ਸੀ, ਚੁਣ ਤੋਂ ਬਾਅਦ ਸਕਾ ਕੇ ਤੂਤ ਦੀ ਸੋਟੀ ਝੰਬੜੀ ਨਾਲ ਝੰਬਦੇ ਸਾਂ, ਇਸ ਤਰ੍ਹਾਂ ਨਾ ਪੱਤਰੇ ਵੱਖਰੇ ਹੋ ਜਾਂਦੇ ਸਨ। ਝੰਬਣ ਤੋਂ ਬਾਅਦ ਉਹਨੂੰ ਵੇਲਣੇ ਵਿੱਚ ਵੇਲਿਆ ਜਾਂਦਾ ਹੈ, ਵੇਲਣ ਤੋਂ ਬਾਅਦ ਉਹਨੂੰ ਰੂਪ ਪਿੰਜਣੀ ਚ ਪਿੰਜਿਆ ਜਾਂਦਾ ਹੈ, ਪਿੰਜਣ ਤੋਂ ਬਾਅਦ ਉਹਨੂੰ ਚੱਕਰੇ ਚਰਖੇ ਤੇ ਕੱਤਿਆ ਜਾਂਦਾ ਹੈ, ਕੱਤਣ ਤੋਂ ਬਾਅਦ ਉਹਨੂੰ ਖਾਡੀ ਵਿੱਚ ਬੁਣਿਆ ਜਾਂਦਾ ਹੈ, ਬੁਣਨ ਤੋਂ ਬਾਅਦ ਕੱਟ ਕੁੱਟ ਕੇ ਉਹਨੂੰ ਖੁੰਭ ਚਾੜ ਕੇ ਰੰਗ ਚੜਾਇਆ ਜਾਂਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਉਹ ਵਿਚਾਰੀ ਨੇ ਕੋਈ ਗੁਨਾਹ ਨਹੀਂ ਕੀਤਾ, ਕਪਾਹ ਨਾਲ ਇੰਨਾ ਕੁਝ ਬੀਤ ਗਿਆ, ਬੰਦਿਆ ਕੱਲ ਨੂੰ ਤੇਰੇ ਨਾਲ ਕੀ ਬਣੇਗਾ। ਵੇਖ ਕਪਾਹ ਹੈ ਜੇਥੀਆ, ਕਿ ਮੈਂ ਤਾਂ ਕਿਹਾ ਪੰਜਾਬ ਦੇ ਨਾ ਉਹ, ਵੇਖ ਕਪਾਹ ਹੈ ਜੇਥੀਆ। ਹੁਣ ਅਗਲਾ ਵਚਨ ਹੈ ਜੇ ਸਿਰ ਥੀਆ ਤਿਲਾਹਾਂ, ਤਿਲਾਂ ਤੇ ਕੀ ਵਾਪਰੀ, ਇਹ ਵੀ ਆਪ ਨੂੰ ਪਤਾ ਹੋਣਾ ਜੀ। ਤਿਲ ਜਿਹੜਾ ਉਹ ਵੀ ਕਪਾਹ ਦੀ, ਜਦੋਂ ਕਪਾਹ ਬੀਜਦੇ ਉਦੋਂ ਤਿਲ ਬੀਜਿਆ ਜਾਂਦਾ, ਕਿਉਂਕਿ ਕਪਾਹ ਦੇ ਕਈ ਵਾਰੀ ਸਾਡੇ ਤੇ ਕਪਾਹ ਦੇ ਚਾਰ ਚੁਫੇਰੀ ਇੱਕ ਸਿਆਣ ਤਿਲਾਂ ਦਾ ਕੱਢ ਦਿੰਦੇ ਸਨ ਬਜ਼ੁਰਗ। ਹੁਣ ਉਹ ਤਿਲ ਜਦੋਂ ਪੱਕ ਗਿਆ ਉਹਨੂੰ ਝਾੜ ਲਿਆ, ਸੁਕਾ ਲਿਆ, ਜਿਹੜਾ ਹੁਣੇ ਅਸੀਂ ਪੜ੍ਹਿਆ ਉਹਨੂੰ ਕੋਹਲੂ ਵਿੱਚ ਪਾ ਕੇ ਕਹਾਣੀ ਉਹਨੂੰ ਪੀੜ ਕੇ ਰੱਖ ਦਿੱਤਾ। ਮਹਾਰਾਜ ਕਹਿੰਦੇ ਨਿੱਕੇ ਨਿੱਕੇ ਤਿਲ ਹੋਏ, ਐ ਬਸ ਪੀੜ ਕੇ ਰੱਖ ਦਿੱਤੇ, ਮੰਦੇ ਅਮਲ ਕਰਨ ਵਾਲਿਆ ਆਹ ਕੁਝ ਵਾਪਰਨਾ ਜੋ ਕੋਈ ਤਿਲਾਂ ਨਾਲ ਵਾਪਰਿਆ। ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ। ਅੱਗੇ ਜੀ ਕਾ ਮੱਦ ਹੈ ਕਮਾਦ, ਗੰਨਾ ਪੱਕੇ ਨੂੰ ਵੱਢਿਆ ਜਾਂਦਾ, ਉਹਨੂੰ ਕੱਟਣ ਤੋਂ ਬਾਅਦ ਉਹਦੀਆਂ ਭਰੀਆਂ ਭਰੀਆਂ ਸਭ ਸਮਝਦੇ ਨਹੀਂ, ਭਰੀਆਂ ਬਣਾਉਂਦੇ ਆ ਨਿੱਕੀਆਂ ਨਿੱਕੀਆਂ ਪੰਡਾਂ, ਉਹਨੂੰ ਕੋਹਲੂ ਦੇ ਕੋਲ ਵੇਲਣੇ ਕੋਲ, ਜੀ ਕੁਲਾੜੀ ਕਹਿੰਦੇ ਆ ਕਈ ਸੱਜਣ, ਉਹਨੂੰ ਵੇਲਣੇ ਦੇ ਕੋਲ ਰੱਖਿਆ ਜਾਂਦੀਆਂ, ਉਹਦੀਆਂ ਲੱਠਾਂ ਚ ਗੰਨੇ ਪਾਉਂਦੇ ਆ, ਇੱਕ ਪਾਸੇ ਰਸ ਨਿਕਲਦਾ ਤੇ ਜਿਹੜੀਆਂ ਉਹਦੇ ਰਸ ਨਿਕਲਣ ਤੋਂ ਬਾਅਦ ਫੋਕ ਬਚਦਾ ਸਾਡੇ ਚ ਪੱਛੀਆਂ ਕਹਿੰਦੇ ਸਨ, ਉਹਨਾਂ ਪੱਛੀਆਂ ਨੂੰ ਸੁੱਕੇ ਹੋਏ ਉਹਦੇ ਜਿਹੜੇ ਕਹਿ ਸ਼ਬਦ ਵਰਤਾ ਵੀ ਜਿਹੜਾ ਫੋਕ ਬਚ ਗਿਆ ਉਹਨੂੰ ਹੀ ਦੁਬਾਰਾ ਅੱਗ ਚ ਪਾ ਦਿੰਦੇ ਸਨ, ਇਸ ਲਈ ਨਾ ਉਹਨੂੰ ਸੁਕਾ ਲੈਣਾ, ਕਿਉਂਕਿ ਬਲਦੀ ਬੜੀ ਸੀ ਉਹ ਚ ਮਿੱਠਾ ਹੁੰਦਾ ਸੀ ਉਹ ਫਿਰ ਬਲਦਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੱਟਿਆ ਗਿਆ, ਵੱਢਿਆ ਗਿਆ, ਕੁੱਟਿਆ ਗਿਆ, ਪੀੜਿਆ ਗਿਆ, ਰਸ ਨਿਕਲਿਆ, ਉਹਦੇ ਫੋਗ ਨੂੰ ਵੀ ਸਾੜ ਦਿੱਤਾ ਤੇ ਜਦੋਂ ਪਾ ਕੇ ਕੜਾਏ ਚ ਥੱਲਿਓ ਪੱਛੀਆਂ ਦਾ ਸੇਕ ਲਾਇਆ ਤੇ ਨਿੱਕੇ ਨਿੱਕੇ ਬੁਲਬੁਲੇ ਨਿਕਲ ਲੱਗ ਪਏ। ਮਹਾਰਾਜ ਕਹਿੰਦੇ ਚੋਂ ਆਵਾਜ਼ ਆਉਂਦੀ ਸੀ ਨਾ ਗੁੜ ਬਣਾਉਂਦਿਆਂ, ਆਵਾਜ਼ ਆਈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਆਵਾਜ਼ ਸੁਣੀ ਤੇ ਆਵਾਜ਼ ਕਹਿ ਰਹੀ ਸੀ ਬਾਬਾ ਜੀ ਆਹ ਜਿਹੜੇ ਪਾਪ ਕਰਦੇ ਨੇ ਨਾ ਲੋਕਾਂ ਨੂੰ ਦੱਸੋ, ਮੈਂ ਮਿੱਠੇ ਪਿੱਛੇ ਇੰਨਾ ਬੇਹਾਲ ਹੋ ਗਿਆ ਜਿਹੜੇ ਦਿਨ ਰਾਤ ਪਾਪ ਕਰਕੇ ਐਸ਼ੋ ਈਸ਼ਰ ਦਾ ਮਿੱਠਾ ਭੋਗਦੇ ਨੇ, ਕੱਲ ਨੂੰ ਇਹਨਾਂ ਦਾ ਕੀ ਬਣੇਗਾ। ਬਾਬਾ ਜੀ ਕਹਿ ਰਹੇ ਨੇ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ ਕਾ ਮੱਦ ਹੈ। ਇਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ, ਰਸ ਕਸ ਤੱਟਰ ਪਾਈਐ, ਤਪੈ ਤੈ ਵਿਲਾਏ, ਪੀ ਸੋ ਫੋਗ ਸੰਭਾਲੀਐ, ਡਿੱਚੈ ਅਗਨ ਜਲਾਏ। ਮਹਾਰਾਜ ਕਹਿੰਦੇ ਆਹ ਕੁਛ ਬੰਦੇ ਨਾਲ ਵਾਪਰਦਾ ਹੈ। ਨਾਨਕ ਮਿੱਠੇ ਪੱਤਰੀਆਂ ਵੇਖੋ ਲੋਕਾਂ, ਆਏ ਲੋਕੋ ਵੇਖੋ। ਬਾਬਾ ਫਰੀਦ ਸਾਹਿਬ ਦੇਖੋ ਵੇਖ ਕਪਾਹ ਹੈ ਜੇ ਥੀਆ, ਉਦਾਹਰਣਾਂ ਤੇ ਸਿੱਧੀਆਂ ਪੇਂਡੂ ਨੇ ਜੀ। ਜੇ ਸਿਰ ਥੀਆ ਤਿਲਾਹਾਂ, ਕਾ ਮੱਦ ਹੈ ਅਰ ਕਾਗਦ ਹੈ, ਕਾਗਜ਼ ਦਾ ਪਤਾ, ਸਣ ਦਾ ਵੀ ਕਾਗਜ਼ ਬਣਦਾ ਹੁੰਦਾ ਸੀ, ਪਾਣੀ ਸੱਟਣਾ, ਉਹਨੂੰ ਗਾਲਣਾ, ਉਹਨੂੰ ਕੁੱਟਣਾ, ਕਹਿੰਦੇ ਕਾਗਜ਼ ਐਵੇਂ ਥੋੜਾ ਬਣ ਗਿਆ, ਕੁੱਟ ਖਾ ਕੇ ਕਾਗਜ਼ ਬਣਿਆ, ਕਿੰਨੀ ਸਜ਼ਾ ਮਿਲੀ? ਕੰਮ ਆਦਾ ਅਰ ਕਾਗਜ਼ ਦੇ ਕੁੰਨੇ, ਕੁੰਨੇ ਆਪਾਂ ਸਮਝਦੇ ਨਾ, ਸਾਡੇ ਵਲਟੋਈ ਕਹਿੰਦੇ ਸਨ, ਹਾਂਡੀ, ਹਾਂਜੀ ਹਾਂਡੀ ਸ਼ਬਦ ਵਰਤਦੇ ਆ ਨਾ, ਜਿਹੜੀ ਮਿੱਟੀ ਦੀ ਬਣੀ ਹੋਈ ਹੈ, ਉਹ ਵਿਚਾਰੀ ਸਾਰਾ ਦਿਨ ਹੀ ਤਪੀ ਜਾਂਦੀ, ਜਿੱਦਣ ਉਹਨੂੰ ਪੱਟਿਆ, ਉਹਨੂੰ ਗੋਇਆ, ਉਹਨੂੰ ਚੱਕ ਤੇ ਘੁਮਾਇਆ, ਉਹਨੂੰ ਅੱਗ 'ਚ ਤਪਾਇਆ, ਕਹਿਣ ਲੱਗੇ ਇਹ ਖੋਜੀ ਅੱਗ 'ਚ ਤਪਾਈ, ਜਿੰਨੀ ਦੇਰ ਤੱਕ ਉਹਦਾ ਵਜੂਦ ਰਿਹਾ ਅੱਗ ਉੱਤੇ ਪੁੱਜਦੀ ਰਹੀ ਹੈ। ਮਹਾਰਾਜ ਕਹਿੰਦੇ ਉਹਨਾਂ ਕੋਈ ਪਾਪ ਥੋੜਾ ਕੀਤਾ, ਤੂੰ ਤਾਂ ਦਿਨ ਰਾਤ ਕਰਨਾ। ਕੁੰਨੇ ਅੱਗੇ ਕੋਇਲਿਆਂ ਜਿਹੜੇ ਲੱਕੜ ਦੇ ਕੋਲੇ ਵੜਦੇ ਸਨ, ਪਹਿਲਾਂ ਲੱਕੜ ਪਾਲਣੀ ਪਾੜਨੀ, ਉਹਨੂੰ ਸਾੜ ਕੇ ਕੋਲੇ ਬਣਾਉਣੇ, ਉਹਨੂੰ ਦੁਬਾਰਾ ਫਿਰ ਸਾੜਿਆ ਜਾਂਦਾ ਸੀ, ਉਹਨੂੰ ਫਿਰ ਕੋਲੇ ਸੜਦੇ ਸਨ। ਬਾਬਾ ਜੀ ਨੇ ਕਿਹਾ ਭਾਈ ਫਰੀਦਾ ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਹਾਂ ਕਾਂ ਮਦ ਅਰ ਕਾਗ ਦੇ ਕੁੰਨੇ ਕੋਇਲਿਆਂ ਮੰਦੇ ਅਮਲ ਕੇ ਰਹਿੰਦਿਆਂ ਇਹ ਸਜਾਏ ਤਿੰਨਾਂ। ਇਹ ਸਜ਼ਾ ਉਹਨਾਂ ਲਈ ਇੱਕ, ਉਹਨਾਂ ਦਾ ਹੋਰ ਬਚਨ। ਵੈਸੇ ਮੇਰੀ ਇੱਛਾ ਹੁੰਦੀ ਹੈ ਵੀ ਦੋ ਤਿੰਨ ਸ਼ਲੋਕ ਹੋ ਜਾਣ, ਪਰ ਸਤਿਗੁਰਾਂ ਨੇ ਖਜ਼ਾਨਾ ਹੀ ਇੰਨਾ ਰੱਖਿਆ ਗੁਰੂ ਗ੍ਰੰਥ ਸਾਹਿਬ, ਤੋਟਾ ਹੀ ਕੋਈ ਨਹੀਂ। ਪਹਿਲਾਂ ਤੁਹਾਨੂੰ ਪਤਾ ਹੋਣਾ ਘੜਿਆਲ ਵੱਜਦੇ ਸਨ ਜੀ, ਦਰਬਾਰ ਸਾਹਿਬ ਅਜੇ ਵੀ ਘੜਿਆਲ ਪਿਆ ਹੋਇਆ ਦਰਸ਼ਨ ਜੋੜੀ ਨੇੜੇ, ਜਾਂ ਚਲੋ ਸਕੂਲ 'ਚ ਘੈਂਟੀ ਨਹੀਂ ਸੀ ਮਾਰਦੇ, ਪਿੱਤਲ ਦੀ ਬਣੀ ਘੈਂਟੀ ਉੱਤੇ ਜਦੋਂ ਥੌੜਾ ਮਾਰਦੇ ਸਨ, ਮਹਾਰਾਜ ਦਾ ਸਲੂਕ ਲਿਜਾਣ ਲੱਗਿਆ ਵੀ ਅੱਗੇ ਘੜਿਆਲ ਵਜਾਇਆ ਜਾਂਦਾ, ਇਹ ਵੀ ਕੁਝ ਸੋਹਣੇ ਹੀ ਸ਼ੁਰੂ ਹੋਇਆ। ਪਹਿਲਾਂ ਤਾਂ ਸੰਘਪੁਰ ਦੇ ਹੁੰਦੇ ਸਨ, ਸ਼ਾਇਦ ਆਪ ਨੂੰ ਪਤਾ ਹੋਣਾ, ਪਹਿਲਾਂ ਪਿੰਡਾਂ 'ਚ ਸੰਘਪੁਰ ਕੇ ਲਿਜਾਂਦੇ ਸਨ ਮਹਾਰਾਜ ਦਾ ਸਰੂਪ। ਬਾਬਾ ਜੀ ਨੇ ਦੇਖਿਆ ਜਿਵੇਂ ਹੁਣ ਘੰਟੇ ਮਿੰਟ ਦੱਸਦੇ ਹਾਂ, ਉਹ ਘੜਿਆਲ ਜਿਹੜਾ ਪੈਰਾਂ ਬਾਹਰ ਵੱਜਦਾ, ਗਜ਼ਲ ਵੱਜਦੀ ਸੀ, ਘੜੀਆਂ ਨਿਕਲਦੀਆਂ ਨਾਲ ਵੱਜਣਾ। ਬਾਬਾ ਸਾਹਿਬ ਜੀ ਲੰਘੇ ਤੇ ਘੜਿਆਲ ਦੀ ਆਵਾਜ਼ ਆਈ ਪੂਰੇ ਜ਼ੋਰ ਨਾਲ, ਜਦੋਂ ਹਥੌੜਾ ਮਾਰਿਆ ਉਹਦੀ ਆਵਾਜ਼ ਬਹੁਤ ਸਮਾਂ ਤੱਕ ਗੂੰਜੀ, ਬਹੁਤ ਲੰਮਾ ਸਮਾਂ ਗੂੰਜਦੀ ਸੀ ਜੀ। ਤੇ ਉਹਨਾਂ ਦੇਖ ਕੇ ਕਿਹਾ ਇਹ ਤਾਂ ਜੜ ਹੈ, ਇਹ ਧਾਤ ਹੈ, ਇਹਦੇ 'ਚ ਜਿੰਦ ਵੀ ਕੋਈ ਨਹੀਂ, ਇਹਨੇ ਨਾ ਕਿਸੇ ਦਾ ਧਨ ਖਾਧਾ, ਨਾ ਕਿਸੇ ਦੇ ਤਨ ਨੂੰ ਮਾਣਿਆ, ਨਾ ਕਿਸੇ ਦੀ ਨਿੰਦਿਆ ਕੀਤੀ, ਨਾ ਚੁਗਲੀ ਕੀਤੀ, ਨਾ ਪਾਪ ਕੀਤਾ, ਨਾ ਕੁਕਰਮ ਕੀਤਾ। ਇਸ ਧਾਤ ਨੂੰ, ਪਿੱਤਲ ਦੀ ਬਣੀ ਹੋਈ ਨੂੰ, ਇਸ ਧਾਤ ਦੀ ਬਣੇ ਹੋਏ ਘੜਿਆਲ ਨੂੰ ਹਰ ਪੈਰ ਬਾਅਦ, ਹਰ ਘੜੀ ਬਾਅਦ ਘੜਿਆਲੀਆ ਚੋਟ ਮਾਰਦਾ, ਉਹ ਫਰੀਦ ਤੇਰਾ ਕੀ ਬਣੇਗਾ ਜਿਹਨੇ ਸਾਰੀ ਜ਼ਿੰਦਗੀ ਪਾਪਾਂ ਵਿੱਚ ਬਤੀਤ ਕਰ ਦਿੱਤੀ। ਮੈਂ ਤਾਂ ਬੇਨਤੀ ਕੀਤੀ ਕਬੀਰ, ਰਾਤੀ ਹੋ ਮੈਂ ਕਾਰੀਆਂ ਕਾਰੇ ਉਬੇ ਜੰਤ, ਰਾਤਾਂ ਕਾਲੀਆਂ ਨੇ ਕਾਲੇ ਬੰਦੇ ਉੱਠ ਕੇ ਖਲੋ ਗਏ ਮਨ ਦੇ ਕਾਲੇ। ਇਹਦੇ ਸੰਪਰਦਾਇ ਅਰਥ ਇਹ ਵੀ ਨੇ ਕਿ ਜਿਨ੍ਹਾਂ ਦੀ ਅਵਸਥਾ ਰੂਪੀ ਰਾਤ ਕਾਲੀ ਹੈ, ਅਵਸਥਾ ਰੂਪੀ ਅੰਦਰ ਦੀ ਅਵਸਥਾ ਕਾਲੀ ਹੈ, ਉਹਨਾਂ ਵਿੱਚ ਜੰਤ ਕਿਹੜੇ ਉੱਠ ਖਲੋਂਦੇ ਨੇ? ਕਾਮ ਕ੍ਰੋਧ ਲੋਭ ਮੋਹ ਹੰਸਿਆਰੀ ਬਿਰਤੀ, ਇਹ ਵੀ ਅੰਦਰ ਫੁਰਨੇ ਜੰਤ ਬਣ ਕੇ ਉੱਠ ਖਲੋਂਦੇ। ਉਹ ਫਿਰ ਬੰਦੇ ਲੈ ਫਾਹੇ ਉੱਠ ਤਾਵਤੇ, ਉਹ ਆਪਣੇ ਹੱਥ 'ਚ ਫਾਹੇ ਲੈ ਕੇ ਤੁਰ ਪੈਂਦੇ ਆ, ਸੇ ਜਾਨ ਮਾਰੇ ਭਗਵੰਤ। ਇਹਨੂੰ ਬਾਬਾ ਜੀ ਨੇ ਕਿਹਾ ਦਰ ਦਰਵਾਜ਼ੇ ਜਾਏ ਕਹਿ ਕਿਉਂ ਡਿੱਠੋ ਘੜਿਆਲ। ਬਾਬਾ ਫਰੀਦ ਜੀ, ਦਰ ਦਰਵਾਜ਼ੇ ਦਾ ਅਰਥ ਹੈ ਕਿਸੇ ਸ਼ਾਹੂਕਾਰ ਦੇ, ਕਿਸੇ ਰਾਜੇ ਦੇ ਦਰਵਾਜ਼ੇ 'ਤੇ ਜਾ ਕੇ ਤੂੰ ਘੜਿਆਲ ਦੇਖਿਆ? ਕਦੀ ਵੇਖ ਉਹਨੂੰ, ਉਹ ਨੇ ਦੋਸਾਂ ਮਾਰੀਐ, ਉਹਦਾ ਕੋਈ ਦੋਸ਼ ਨਹੀਂ। ਉਹ ਵਿਚਾਰਾ 24 ਘੰਟੇ ਅੱਠੇ ਪੈਰ ਮਾਰ ਖਾਂਦਾ, ਅੱਠੇ ਪੈਰ ਵੱਜਦਾ ਘੜਿਆਲ, ਤੇ 7 ਦਿਨ ਕੀ ਪੂਰਾ ਸਾਲ, ਜਿੰਨੀ ਦੇਰ ਤੱਕ ਉਹਦਾ ਵਜੂਦ ਰਹਿਣਾ ਘੜਿਆਲ ਦਾ, ਉਹਨੂੰ ਲਗਾਤਾਰ ਸੱਟਾਂ ਪੈਣੀਆਂ ਨੇ। ਇਹਦਾ ਮਤਲਬ ਸਿਰਫ ਇੰਨਾ ਕੁਛ ਹੀ ਮਹਾਂਪੁਰਖਾਂ ਦੇ ਸਮਝਾਉਣ ਦਾ ਕਿ ਬੰਦਿਆ ਤੈਨੂੰ ਉਦਾਹਰਨ ਦੇ ਰਿਹਾ, ਤੂੰ ਸਮਝ, ਉਹਨੇ ਕੋਈ ਕਸੂਰ ਨਹੀਂ ਕੀਤਾ, ਇਹਨੇ ਮਾਰ ਖਾ ਰਿਹਾ। ਮਹਾਰਾਜ ਕਹਿੰਦੇ ਦਰ ਦਰਵਾਜ਼ੇ ਜਾਇ ਕੇ ਕਿਉਂ ਡਿੱਠੋ ਘੜਿਆਲ, ਉਹ ਨੇ ਦੋਸਾਂ ਮਾਰੀਐ, ਹਮ ਦੋਸਾਂ ਦਾ ਕਿਆ ਹਾਲ, ਸਾਡਾ ਕੀ ਬਣੇਗਾ? ਘੜੀਏ ਘੜੀਏ ਮਾਰੀਐ, ਹਰ ਘੜੀ ਤੋਂ ਬਾਅਦ 25 ਮਿੰਟ ਬਾਅਦ, ਵੇਖੋ 25 ਮਿੰਟ ਦੀ ਘੜੀ ਹੁੰਦੀ, ਘੜੀਐ ਘੜੀਐ ਮਾਰੀਐ, ਪਹਿਰੀ ਲੈ ਸਜਾਏ, ਪਹਿਰਾਂ ਤੋਂ ਬਾਅਦ ਉਹਨੂੰ ਜ਼ੋਰ ਦੇ ਹਥੌੜੇ ਵੱਜ ਰਹੇ ਆ। ਅੱਗੇ ਬਾਬਾ ਜੀ ਕਹਿੰਦੇ ਸੋ ਖੇੜਾ, ਸੋ ਖੇੜਾ, ਖੇੜਾ ਮੀਨਸ ਸਰੀਰ, ਉਹ ਸਰੀਰ ਜਿਹਨੇ ਪਾਪ ਕੀਤੇ ਉਹਦੀ ਹਾਲਤ ਘੜਿਆਲ ਵਰਗੀ ਹੋਣੀ ਹੈ। ਸੋ ਖੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਖਾਏ, ਉਹਦੀ ਜ਼ਿੰਦਗੀ ਰਾਤ ਦੁੱਖਾਂ ਚਲ ਗਈ। ਦੋ ਪੌੜੀਆਂ ਪੜ੍ਹ ਕੇ ਸਮਾਪਤੀ ਕਰਾਂਗਾ, ਅਗਲੇ ਸਲੋਕ ਰਹਿ ਗਿਆ, ਕੱਲ੍ਹ ਨੂੰ ਆਪਾਂ ਕਰਾਂਗੇ। ਉਹ ਹੈ ਦੂਜੀ ਤੇ ਤੀਜੀ ਪੌੜੀ ਜੀ, ਜੇ ਮੰਨ ਲਓ ਕਾਲੇ ਕਰਮ ਕਰ ਰਹੇ, ਜਾਂ ਹੀ ਬਾਬਾ ਜੀ ਨੇ ਕਿਹਾ ਫਰੀਦਾ ਜੇ ਤੂੰ ਅਕਲ ਲਤੀਬ ਕਾਲੇ ਲਿਖ ਨਾ ਲੇਖ, ਇਹ ਵੀ ਤਾਂ ਕਾਲੇ ਕਰਮ ਨੇ ਨਾ। ਸਤਿਗੁਰਾਂ ਨੇ ਫਰਮਾਇਆ ਨਾਨਕ ਜੀ ਉਪਾਏ ਕਹਿ ਲਿਖ ਨਾਮੈ ਧਰਮ ਬਹਾਲਿਆ ਸੇ ਜਾਨ ਮਾਰੇ ਭਗਵੰਤ। ਜੀਵ ਨੂੰ ਪੈਦਾ ਕੀਤਾ, ਨਾਲ ਉਹਦਾ ਕਰਮਾਂ ਦੇ ਫੈਸਲੇ ਲਈ ਧਰਮ ਰਾਜ। ਨਾਨਕ ਜੀ ਉਪਾਏ ਕਹਿ ਲਿਖ ਨਾਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਸੱਚੋ ਨਿਪਾੜ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਕ ਕੱਢੇ ਜਜਮਾਲਿਆ ਪਾਪ ਕਰਨ ਵਾਲੇ, ਚੁਣ ਵੱਕ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ, ਕਿਉਂਕਿ ਕਰਮ ਕਾਲੇ ਕੀਤੇ ਨਾ, ਮੁੱਖ ਉਜਲੇ ਥੋੜਾ ਹੋਣਗੇ, ਮੁੱਖ ਤਾਂ ਉਜਲੇ ਨਾ ਹੁੰਦੇ ਨੇ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁੱਖ ਉਜਲੇ, ਨਾਮ ਵਾਲਿਆ ਕਾਲੇ ਨੇ ਕੀ ਫਰੀਦਾ, ਤਿੰਨਾ ਮੁੱਖ ਡਰਾਵਣੇ ਜਿਨ੍ਹਾਂ ਵਿਸਾਰ ਨੂੰ ਨਾਮ। ਮਹਾਰਾਜ ਕਹਿ ਰਹੇ ਨੇ ਕਿ ਦੇਖੋ ਨਾਨਕ ਜੀ ਉਪਾਏ ਕਹਿ ਲਿਖਨਾਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ ਥਾਉ ਨਾ ਪਾਇਣ ਕੂੜਿਆਰ ਮੂੰਹ ਕਾਲੇ, ਦੋਜ਼ਕ ਚਾਲਿਆ ਤੇਰੇ ਨਾਏ ਰਤੇ ਸੇ ਜਿਣ ਗਏ, ਜਿੱਤ ਗਏ ਨਾ ਜੀ, ਜਿਹਨਾਂ ਨਾਮ ਜਪਿਆ ਉਹ ਹਾਰ ਕੇ ਥੋੜਾ ਗਏ, ਕੌਣ ਹਾਰੇ, ਹਾਰ ਗਏ ਸੇ ਠੱਗਣ ਵਾਲਿਆ ਲੈ ਫਾਹੇ, ਜਿਹੜੇ ਆ ਫਾਹੀਆਂ ਪਕੜ ਕੇ ਠੱਗੀਆਂ ਮਾਰਨ ਤੁਰ ਪਏ, ਠੱਗਣ ਵਾਲੇ ਹਾਰ ਗਏ, ਬੰਦਗੀ ਕਰਨ ਵਾਲੇ ਜਿੱਤ ਗਏ, ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਮੈ ਧਰਮ ਵਾਲੇ, ਇਹ ਦੂਜੀ ਪੌੜੀ ਹੈ। ਤੀਜੀ ਪੌੜੀ ਹੈ ਆਪੀ ਨੇ ਭੋਗ ਭੋਗ ਕੇ ਆ ਕੁਝ ਮਾਣਿਆ ਤੂੰ ਹੋਏ ਭਸਮੜ ਭੌਰ ਸਦਾਇਆ, ਆ ਜਦੋਂ ਸਰੀਰ ਸੜਿਆ ਅੰਦਰ ਵਾਲਾ ਜਿਹੜਾ ਭੌਰ ਸੀ, ਅੰਦਰ ਵਾਲੀ ਜਿਹੜੀ ਜੀਵ ਆਤਮਾ ਸੀ ਤੁਰ ਪਈ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਥਲ ਸਦਾਇਆ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਪਿਆਰਿਓ ਆਪ ਸਿਮ ਜਾਨ ਮਾਰੇ ਭਗਵੰਤ, ਮਹਾਰਾਜ ਕਹਿੰਦੇ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਅੱਗੇ ਜੋ ਤੂੰ ਕਰਮ ਕੀਤੇ ਜਿਹੜਾ ਤੇਰਾ ਕਰਨੀ ਨਾਮਾ ਸੀ ਉਹ ਚਿੱਠੀ ਵਾਚੀ ਗਈ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਇਹ ਨਹੀਂ ਕਿਹਾ ਤੇਰੇ ਨਾਲ ਧੱਕਾ ਹੋ ਰਿਹਾ, ਤੂੰ ਅਕਾਲੀ ਕਰਮ ਕੀਤੇ ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਵੇ ਪਾਉਂਦੀ, ਹੁਣ ਜੁੱਤੀਆਂ ਪੈਂਦੀਆਂ ਨੇ ਥਾਂ ਨਹੀਂ ਲੱਭਦੀ ਸਿਰ ਲੁਕਾਉਣ ਲਈ, ਇਹ ਗੁਰੂ ਨਾਨਕ ਸਾਹਿਬ ਦਾ ਬਚਨ ਹੈ। ਥਾਂ ਨਾ ਹੋਵੀ ਪਾਉਂਦੀ ਹੁਣ ਸੁਣਿਆ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਮੇਰੀ ਬੇਨਤੀ ਅੱਜ ਕਬੀਰ ਸਾਹਿਬ ਉਸ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਸੁਚੇਤ ਕਰ ਰਿਹਾ ਜਿਹੜੇ ਕਾਲੀਆਂ ਰਾਤਾਂ ਨੇ, ਮਨ ਦੇ ਕਾਲੇ ਨੇ, ਫਾਈਆਂ ਲੈ ਕੇ ਤੁਰ ਪੈਂਦੇ ਆ, ਲੋਕਾਂ ਦੇ ਘਰਾਂ ਨੂੰ ਲੁੱਟਦੇ ਆ, ਤੇ ਮਹਾਰਾਜ ਕਹਿੰਦੇ ਨੇ ਉਹ ਜਿਉਂਦੇ ਹੀ ਮਰੇ ਹੋਏ ਆ, ਕਰਤਾਰ ਦੀ ਨਜ਼ਰ ਵਿੱਚ ਉਹਨਾਂ ਦੀ ਕੋਈ ਥਾਂ ਨਹੀਂ। ਸਾਧ ਸੰਗਤ ਜੀ, ਕੱਲ ਨੂੰ ਅਗਲੇ ਦੋ ਸਲੋਕ ਚੰਦਨ ਕਾ ਬਿਰਵਾ ਪਲਾ, ਚੰਦਨ ਦਾ ਨਿੱਕਾ ਜਿਹਾ ਰੁੱਖ ਬੜਾ ਚੰਗਾ ਹੈ, ਜਿਹਦੇ ਚਾਰ ਚੁਫੇਰੇ ਢੱਕ ਪਲਾ ਹੈ, ਉਹ ਵੀ ਚੰਦਨ ਬਣ ਜਾਂਦਾ ਜਿਹੜਾ ਚੰਦਨ ਦੇ ਨੇੜੇ ਰਹਿੰਦਾ।

0: You're listening to KRPI 1550 Radio, Ferndale, Washington.
1: ਕਹਿੰਦੇ ਨੇ ਉਹ ਗ੍ਰਸਤੀ ਬੰਦਾ ਸੀ, ਭਗਤੀ ਵਿੱਚ ਉਹਦੀ ਸੁਰਤ ਜੁੜਨ ਲੱਗ ਪਈ। ਪਰਿਵਾਰ ਪਾਲਣ ਲਈ ਉਹਨੇ ਦਿਹਾੜੀ ਕਰਨੀ ਹੈ, ਰੋਜ਼ ਸੇਠ ਕੋਲ ਕਿਸੇ ਕੋਲ ਦਿਹਾੜੀ ਲੱਗ ਗਿਆ। ਸਵੇਰ ਤੋਂ ਸ਼ਾਮ ਤੱਕ ਦਿਹਾੜੀ ਕਰਨੀ, ਜਦੋਂ ਦਿਹਾੜੀ ਮੁੱਕ ਜਾਣੀ, ਜਿੰਨੇ ਦਿਹਾੜੀਦਾਰ ਲੱਗੇ ਹੋਣੇ ਸਭ ਨੇ ਦਵਾ ਦਵ ਹੱਥ ਮੂੰਹ ਧੋਣਾ ਤੇ ਲਾਈਨ ਵਿੱਚ ਲੱਗ ਜਾਣਾ, ਸੇਠ ਜੀ ਦਿਹਾੜੀ ਦੇ ਪੈਸੇ ਦਿਓ, ਛੇਤੀ ਘਰ ਜਾਣਾ। ਹਰ ਬੰਦੇ ਨੂੰ ਘਰ ਜਾਣ ਦੀ ਕਾਹਲੀ ਹੁੰਦੀ ਹੈ, ਸਾਰਿਆਂ ਨੇ ਇੱਕ ਦੂਜੇ ਤੋਂ ਮੋਹਰੇ ਮੋਹਰੇ ਹੋਣਾ ਵੀ ਮੈਨੂੰ ਛੇਤੀ ਪੈਸੇ ਮਿਲ ਜਾਣ, ਮੈਂ ਛੇਤੀ ਜਾਵਾਂ। ਪਰ ਉਹ ਜਿਹੜਾ ਭਗਤੀ ਕਰਨ ਵਾਲਾ ਭਗਤ ਸੀ ਨਾ, ਉਹਨੇ ਕੀ ਕਰਨਾ, ਦਿਹਾੜੀ ਲਾਉਣ ਤੋਂ ਬਾਅਦ ਹੱਥ ਮੂੰਹ ਧੋ ਕੇ ਅਲੱਗ ਬਹਿ ਜਾਣਾ। ਜਿੰਨੀ ਦੇਰ ਬਾਕੀ ਜਣੇ ਪੈਸੇ ਲੈਂਦੇ ਨੇ, ਮੈਂ ਕਤਾਰ ਵਿੱਚ ਲਾਈਨ ਵਿੱਚ ਕਿਉਂ ਲੱਗਾ, ਮੈਂ ਵਕਤ ਜਾਇਆ ਕਿਉਂ ਕਰਾਂ। 8 ਘੰਟੇ ਮੈਂ ਪਰਿਵਾਰ ਚਲਾਉਣ ਲਈ ਦਿਹਾੜੀ ਕੀਤੀ ਹੈ, ਹੁਣ 10-20 ਮਿੰਟ ਰੱਬ ਦੀ ਵੀ ਦਿਹਾੜੀ ਲਾ ਲਵਾਂ। ਉਹਨੇ ਹੱਥ ਮੂੰਹ ਧੋ ਕੇ ਪਰਾਂ ਚੌਂਕੜਾ ਮਾਰ ਕੇ ਬਹਿ ਜਾਣਾ। ਜਿੰਨੀ ਦੇਰ ਸੇਠ ਨੇ ਬਾਕੀਆਂ ਨੂੰ ਪੈਸੇ ਵੰਡਣੇ, ਉਨੀ ਦੇਰ ਉਹਨੇ ਨਾਮ ਜਪਣਾ ਬਹਿ ਕੇ, ਰੱਬ ਦਾ ਸ਼ੁਕਰਾਨਾ ਕਰਨਾ। ਅਕਾਲ ਪੁਰਖ ਦੀ ਬੰਦਗੀ ਵਿੱਚ ਉਹਨੇ ਸੁਰਤ ਜੋੜਨੀ, ਤੇ ਵੇਖਿਓ ਨਾਮ ਜਪਣ ਨਾਲ ਵਡਿਆਈ ਵੀ ਵੱਧਦੀ ਹੈ ਤੇ ਪਾਵਰ ਵੀ ਵੱਧਦੀ ਹੈ, ਦੋ ਚੀਜ਼ਾਂ ਵੱਧਦੀਆਂ ਨੇ। ਰੱਬ ਦੇ ਨਾਮ ਵਿੱਚ ਸੋਭਾ ਹੈ, ਔਰ ਉਹ ਸੋਭਾ ਲੋਕ ਵਿੱਚ ਵੀ ਵਡਿਆਈ ਰਹਿੰਦੀ ਹੈ, ਪਰਲੋਕ ਤੱਕ ਵੀ ਰਹਿੰਦੀ ਹੈ। ਸਾਧ ਸੰਗਤ ਉਹੀ ਉਹ ਸੇਠ ਜਿਹੜਾ ਦੂਜਿਆਂ ਨੂੰ ਕਹਿੰਦਾ ਓਏ ਤੂੰ ਇੱਧਰ ਆ, ਓਏ ਇੱਧਰ ਆ, ਓਏ ਆ ਲੈ ਪੈਸੇ, ਉਹੀ ਉਹ ਸੇਠ ਹੁਣ ਸੋਭਾ ਤੇ ਵਡਿਆਈ ਸਤਿਕਾਰ ਦੇਣ ਲੱਗ ਪਿਆ। ਉਹ ਦਿਹਾੜੀਦਾਰ ਨੂੰ 2-4 ਦਿਨਾਂ ਬਾਅਦ ਪਤਾ ਕੀ ਕਹਿਣ ਲੱਗ ਪਿਆ, ਉਹ ਮਹਾਰਾਜ ਜੀ ਤੁਸੀਂ ਵੀ ਆਪਣੇ ਪੈਸੇ ਲੈ ਲਓ, ਮਹਾਰਾਜ ਜੀ ਤੁਸੀਂ ਵੀ ਆਪਣੀ ਦਿਹਾੜੀ ਲੈ ਲਓ, ਜੀ ਕਹਿਣ ਲੱਗ ਪਿਆ। ਉਹ ਇਹ ਨਹੀਂ ਕਹਿੰਦਾ ਸੀ। ਥੋੜੇ ਦਿਨ ਹੋਰ ਲੰਘੇ, ਉਹ ਸੇਠ ਨੇ ਸੋਚਿਆ ਬੰਦਾ ਬੜਾ ਭਗਤ ਹੈ, ਕਾਹਲੀ ਨਹੀਂ ਕਰਦਾ, ਪੈਸੇ ਲੈਣ ਲੱਗਿਆ ਦਿਹਾੜੀ ਲਾ ਕੇ ਪਰਾਂ ਚੌਂਕੜਾ ਮਾਰ ਕੇ ਰੱਬ ਦਾ ਨਾਮ ਜਪਦਾ ਹੈ। ਹੁਣ ਉਹਨੇ ਕੋਲ ਜਾ ਕੇ ਪੈਸੇ ਦੇਣੇ, ਅਦਬ ਸਤਿਕਾਰ ਨਾਲ ਸੇਠ ਨੇ ਕਹਿਣਾ, ਭਗਤ ਜੀ ਆ ਲਓ ਮਹਾਰਾਜ ਆਪਣੀ ਮਾਇਆ, ਭਗਤ ਜੀ ਆ ਲਓ ਆਪਣੀ ਦਿਹਾੜੀ ਦੇ ਪੈਸੇ। ਹੱਥ ਵੀ ਜੋੜਨ ਲੱਗ ਪਿਆ, ਭਗਤ ਜੀ ਵੀ ਕਹਿਣ ਲੱਗ ਪਿਆ, ਕੋਲ ਜਾ ਕੇ ਵੀ ਪੈਸੇ ਦੇਣ ਲੱਗ ਪਿਆ। ਏਦਾਂ ਭਗਤੀ ਨਾਮ ਜਪਣ ਨਾਲ ਵਡਿਆਈ ਸੋਭਾ ਹੁੰਦੀ ਹੈ ਆਮ ਬੰਦੇ ਦੀ। ਉਹ ਨੀਚ ਨੂੰ ਰੱਬ ਦਾ ਨਾਮ ਉੱਚਾ ਬਣਾ ਦਿੰਦਾ। ਕਈ ਮਹੀਨੇ ਗੁਜ਼ਰ ਗਏ, ਸਾਲ ਲੰਘ ਗਏ, ਸੇਠ ਨੇ ਫਿਰ ਉਹ ਕੰਮ ਕਰਨ ਵਾਲੇ ਦਿਹਾੜੀਦਾਰ ਨੂੰ ਰੱਖਿਆ ਹੋਇਆ। ਉਹ ਭਗਤੀ ਕਰਨ ਵਾਲੇ ਨੂੰ ਕਹਿੰਦਾ ਵੀ ਤੁਸੀਂ ਹੁਣ ਆਹ ਕੰਮ ਨਾ ਕਰਿਆ ਕਰੋ, ਕਠਨ ਜਿਹੜਾ ਔਖਾ ਭਾਰ ਚੁੱਕਣ ਵਾਲਾ, ਇੱਥੇ ਬਹਿ ਕੇ ਹਾਜ਼ਰੀ ਲਾਇਆ ਕਰੋ, ਥੋੜੀ ਨਿਗਰਾਨੀ ਰੱਖਿਆ ਕਰੋ ਸਾਰਿਆਂ ਦੀ। ਹੁਣ ਉਹਦਾ ਕੰਮ ਵੀ ਸੌਖਾ ਹੋ ਗਿਆ, ਨਿਗਰਾਨੀ ਵੀ ਰੱਖਦਾ, ਇਮਾਨਦਾਰੀ ਨਾਲ ਕੰਮ ਕਰਦਾ। ਸ਼ਾਮਾਂ ਨੂੰ ਸੇਠ ਜੀ ਹੱਥ ਜੋੜ ਕੇ ਕਹਿੰਦੇ ਨੇ, ਲਓ ਭਗਤ ਜੀ ਆਪਣੇ ਪੈਸੇ, ਲਓ ਭਗਤ ਜੀ ਆਪਣੇ ਪੈਸੇ। ਉਹਨੇ ਪੱਕਾ ਰੱਖ ਲਿਆ ਉਹਨੂੰ ਸੇਠ ਨੇ, ਜਦੋਂ ਦਾ ਇਹ ਭਗਤ ਮੇਰੇ ਕੋਲ ਕੰਮ ਤੇ ਲੱਗਾ, ਮੇਰੇ ਕਾਰੋਬਾਰ ਵੱਧਦਾ ਜਾ ਰਿਹਾ, ਮੇਰੇ ਕਾਰੋਬਾਰ ਵਿੱਚ ਬਰਕਤ ਪੈਂਦੀ ਹੈ, ਮੈਂ ਇਸ ਭਗਤੀ ਕਰਨ ਵਾਲੇ ਦਿਹਾੜੀਦਾਰ ਭਗਤ ਨੂੰ ਹਟਾਉਣਾ ਨਹੀਂ। 2-4 ਸਾਲ 6 ਸਾਲ ਗੁਜ਼ਰ ਗਏ, ਉਹ ਸਿਆਣਾ ਬਜ਼ੁਰਗ ਸੇਠ ਬਿਮਾਰ ਪੈ ਗਿਆ, ਬਿਮਾਰ ਹੋਇਆ, ਥੋੜੇ ਦਿਨਾਂ ਵਿੱਚ ਚੜਾਈ ਕਰ ਗਿਆ। ਜਦੋਂ ਉਹ ਬਜ਼ੁਰਗ ਸੇਠ ਮੁੱਕ ਗਿਆ, ਮਰਨ ਤੋਂ ਬਾਅਦ ਉਹਦੀ ਰੂਹ ਆਤਮਾ ਰੱਬ ਦੀ ਦਰਗਾਹ ਵਿੱਚ ਗਈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਹਰ ਬੰਦੇ ਨੂੰ ਰੱਬ ਦੀ ਦਰਗਾਹ 'ਚ ਪੇਸ਼ ਹੋਣਾ ਪਏਗਾ। ਜੋ ਆਪਾਂ ਕਰਮ ਕੀਤੇ ਨੇ ਉਹਦਾ ਹਿਸਾਬ ਜ਼ਰੂਰ ਹੋਣਾ ਹੈ। ਜਿਨ੍ਹਾਂ ਲੋਕਾਂ ਨੂੰ ਭੁਲੇਖਾ ਹੈ, ਆਹ ਜੰਗ ਮਿੱਠਾ, ਅਗਲਾ ਕਹਿੰਦੇ ਡਿੱਠਾ, ਖਾਓ ਪੀਓ ਮੌਜ ਕਰੋ, ਇਟ ਡਰਿੰਕ ਐਂਡ ਵੀ ਮੈਰੀ, ਨੋਟ ਇਟ ਡਰਿੰਕ ਐਂਡ ਵੀ ਮੈਰੀ, ਖਾਣ ਪੀਣ ਮੌਜਾਂ ਕਰਨ ਲਈ ਸਰੀਰ ਨਹੀਂ ਮਿਲਿਆ, ਹਰ ਕਿਤੇ ਕਰਮ ਦਾ ਲੇਖਾ ਦੇਣਾ ਪੈਣਾ। ਇਹ ਹਿਸਾਬ ਹੁੰਦਾ। ਇਸ ਲੋਕ ਤੋਂ ਅੱਗੇ ਵੀ ਕੁਝ ਹੈ ਜਿਹਨੂੰ ਗੁਰੂ ਨੇ ਪਰਲੋਕ ਕਿਹਾ, ਜਿਹੜਾ ਸਾਨੂੰ ਨਜ਼ਰ ਨਹੀਂ ਪੈ ਰਿਹਾ, ਉਹ ਕੁਝ ਹੈ ਜਿੱਥੇ ਰੱਬ ਦੀ ਦਰਗਾਹ 'ਚ ਲੇਖਾ ਮੰਗਿਆ ਜਾਂਦਾ, ਉਹ ਦੁਨੀਆਂ ਦੇ ਖੇਤਰਫਲ ਹਿਸਾਬ ਵਿੱਚ ਨਹੀਂ ਆ ਸਕਦਾ। ਉਹਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦਰਗਾਹ ਕਿਹਾ, ਧਰਮ ਰਾਜ ਕਿਹਾ, ਲੇਖਾ ਮੰਗਣ ਦੀ ਗੱਲ ਕਹੀ। ਜਿੰਨੇ ਸ਼ਬਦ ਪੜੋਗੇ ਤੁਹਾਨੂੰ ਜਵਾਬ ਮਿਲੇਗਾ। ਪਹਿਲਾਂ ਤਾਂ ਜਪਜੀ ਸਾਹਿਬ ਅੰਦਰ ਹੀ ਕਿਹਾ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਨਾਲ ਲਿਖਿਆ ਜਾ ਰਿਹਾ ਤੇਰੇ ਨਾਲ ਜਾਏਗਾ। ਆਪੇ ਬੀਜ ਆਪੇ ਹੀ ਖਾਹੋ, ਜੋ ਤੂੰ ਬੀਜ ਰਿਹਾ ਉਹ ਤੈਨੂੰ ਖਾਣਾ ਪਏਗਾ। ਆਸਾ ਦੀ ਵਾਰ ਅੰਦਰ ਕਿਹਾ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਨਾਲ ਕੀ ਜਾਣੇ।

ਇੱਥੋਂ ਤੱਕ ਹਜ਼ੂਰ ਨੇ ਬਾਣੀ ਅੰਦਰ ਬਚਨ ਕਹੇ, ਧਰਮ ਰਾਏ ਜਬ ਲਿਖਾ ਮੰਗੇ ਕਿਆ ਮੁਖ ਲੈ ਕੇ ਜਾਏ। ਜਬ ਜਮ ਆਏ ਕੇਸ ਕਹਿ ਪਟ ਗਏ, ਤਬ ਦਿਨ ਕਿਸ਼ਨਾ ਵਸਾਹੇਗਾ। ਧਰਮ ਰਾਏ ਜਬ ਲਿਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਰੱਬ ਦੀ ਦਰਗਾਹ ਚ ਲਿਖਾ ਪੁੱਛਿਆ ਜਾਣਾ। ਜਦੋਂ ਉਹ ਸੇਠ ਮਰ ਕੇ ਉਹਦੀ ਰੂਹ ਆਤਮਾ ਦਰਗਾਹ ਵਿੱਚ ਗਈ, ਧਰਮ ਰਾਜ ਦੇ ਸਾਹਮਣੇ ਪੇਸ਼ ਹੋਈ। ਇੱਕ ਧਰਮ ਰਾਜ ਦਾ ਪ੍ਰਮਾਣ ਕਹਿ ਕੇ ਮੈਨੂੰ ਅੱਗੇ ਤੋਰਾਂ, ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਓਏ ਤੇਰੀ ਸਰਕਾਰ, ਅਧਿਆਤਮੀ ਹਰ ਗੁਣ ਤਾਸ, ਮਨ ਜਪੈ ਏਕ ਮੁਰਾਰ, ਧਰਮ ਰਾਏ ਤਿੰਨ ਕੀ ਸੇਵ ਕਰੇ ਧਨ ਸਵਾਰਨ ਹਾਰ। ਧਰਮ ਰਾਜ ਨੂੰ ਰੱਬ ਦਾ ਹੁਕਮ ਹੈ ਸਾਰਿਆਂ ਤੋਂ ਲਿਖਾ ਪੁੱਛਣਾ। ਜਿਹੜਾ ਰੱਬ ਦਾ ਨਾਮ ਜਪ ਕੇ ਆਵੇ ਇਹ ਵੀ ਹੁਕਮ ਹੈ ਧਰਮ ਰਾਜ ਨੂੰ, ਉਹਦਾ ਸਤਿਕਾਰ ਵੀ ਕਰਨਾ। ਅੱਜ ਜਦੋਂ ਸੇਠ ਮਰ ਕੇ ਉਹਦੀ ਰੂਹ ਆਤਮਾ ਦਰਗਾਹ ਵਿੱਚ ਪੇਸ਼ ਹੋਈ, ਧਰਮ ਰਾਜ ਨੇ ਉੱਠ ਕੇ ਅਦਬ ਕੀਤਾ, ਹੱਥ ਜੋੜ ਕੇ ਸੇਠ ਦਾ ਵਹੀ ਖਾਤਾ ਖੋਲਿਆ। ਸੇਠ ਦੀ ਕੋਈ ਭਗਤੀ ਨਹੀਂ ਹੈ, ਸੇਠ ਨੇ ਕੋਈ ਪੁੰਨ ਦਾਨ ਨਹੀਂ ਕੀਤਾ ਜ਼ਿੰਦਗੀ ਚ, ਸੇਠ ਕਿਸੇ ਤੀਰਥ ਯਾਤਰਾ ਤੇ ਨਹੀਂ ਗਿਆ, ਸੇਠ ਨੇ ਕੋਈ ਬੰਦਗੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਪੁੰਨ ਦਾਨ ਨਹੀਂ ਕੀਤਾ, ਕੋਈ ਸੇਵਾ ਨਹੀਂ ਕੀਤੀ। ਜਦੋਂ ਦਾ ਲਿਖਾ ਖਾਤਾ ਖੋਲਿਆ, ਕੋਈ ਸੇਵਾ ਨਹੀਂ, ਕੋਈ ਪੁੰਨ ਦਾਨ ਨਹੀਂ, ਕੋਈ ਤੀਰਥ ਯਾਤਰਾ ਸੇਵਾ ਨਹੀਂ, ਕੋਈ ਭਗਤੀ ਬੰਦਗੀ ਨਹੀਂ, ਪਰ ਅਖੀਰ ਤੇ ਕਾਂਟਾ ਵੱਜਿਆ ਹੋਇਆ, ਸੇਠ ਮੁਕਤ ਹੈ। ਉਹ ਹੱਥ ਜੋੜ ਕੇ ਪੁੱਛਦਾ, ਜੀ ਬੰਦਗੀ ਭਗਤੀ ਤਾਂ ਹੈ ਕੋਈ ਨੀ ਮੇਰੀ, ਮੈਨੂੰ ਇੰਨਾ ਅਦਬ ਸਤਿਕਾਰ ਕਿਉਂ, ਮੇਰੀ ਇੰਨਾ ਅਦਬ ਸਤਿਕਾਰ ਰਿਸਪੈਕਟ ਕਿਉਂ ਹੋ ਰਹੀ ਹੈ ਦਰਗਾਹ ਵਿੱਚ? ਮੈਂ ਧਰਤੀ ਤੇ ਕੋਈ ਪੁੰਨ ਦਾਨ ਸੇਵਾ ਸਿਮਰਨ ਨਹੀਂ ਕਰਕੇ ਆਇਆ, ਫਿਰ ਇੰਨਾ ਅਦਬ ਸਤਿਕਾਰ ਕਿਉਂ? ਇਹ ਤਾਂ ਨਾਮ ਜਪਣ ਵਾਲਿਆਂ ਦਾ ਸਤਿਕਾਰ ਹੁੰਦਾ ਹੈ। ਕਹਿੰਦੇ ਧਰਮ ਰਾਜ ਨੇ ਜਵਾਬ ਦਿੱਤਾ, ਤੂੰ ਭਗਤੀ ਨਹੀਂ ਕੀਤੀ, ਪਰ ਤੂੰ ਕਿਸੇ ਭਗਤੀ ਕਰਨ ਵਾਲੇ ਦਾ ਸਤਿਕਾਰ ਕਰਕੇ ਹੱਥ ਜੋੜਦਾ ਰਿਹਾ, ਧਰਮ ਰਾਜ ਨੂੰ ਹੁਕਮ ਹੈ, ਉਹਦੇ ਅੱਗੇ ਵੀ ਧਰਮ ਰਾਜ ਹੱਥ ਜੋੜਦਾ। ਤੂੰ ਬੰਦਗੀ ਨਹੀਂ ਕੀਤੀ, ਤੂੰ ਕੋਈ ਸੇਵਾ ਸਿਮਰਨ ਨਹੀਂ ਕੀਤਾ, ਤੂੰ ਕੋਈ ਦਾਨ ਪੁੰਨ ਨਹੀਂ ਕੀਤਾ, ਪਰ ਧਰਮ ਰਾਜ ਨੇ ਕਿਹਾ ਕਿਸੇ ਭਗਤੀ ਕਰਨ ਵਾਲੇ ਨੂੰ ਤੂੰ ਹੱਥ ਜੋੜਦਾ ਰਿਹਾ ਰੋਜ਼, ਇਹਦੇ ਬਦਲੇ ਵਿੱਚ ਹੀ ਤੂੰ ਮੁਕਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਪ੍ਰਮਾਣ ਲਾ ਕੇ ਮੈਂ ਤੇ ਮੋਹਰ ਲਾਵਾਂਗਾ ਕਿ ਏਦਾਂ ਹੁੰਦਾ ਹੈ। ਗਿਆਨੀ ਜੀ ਬੈਠੇ ਨੇ, ਕੀ ਐ ਹੁੰਦਾ ਬਈ, ਸਾਧੂ ਦੀ ਸੰਗਤ ਕਰਕੇ ਕੋਈ ਮੁਕਤ ਹੋ ਸਕਦਾ? ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਜਿਨ ਕੇ ਪੱਲੇ ਧਨ ਵਸੈ, ਦੁਨਿਆਵੀ ਤੌਰ ਤੇ ਜਿਨ੍ਹਾਂ ਦੇ ਕੋਲ ਧਨ ਹੈ, ਤਿੰਨ ਕਾ ਨਾਉ ਫਕੀਰ, ਉਹ ਤਾਂ ਰੱਬ ਦੀ ਦਰਗਾਹ ਚ ਕੰਗਾਲ ਨੇ। ਜਿਨ ਕੇ ਪੱਲੇ ਤੂੰ ਵਸੈ, ਤੇ ਨਰ ਗੁਣੀ ਗਹੀਰ, ਕੋਈ ਉਹਨਾਂ ਦਾ ਅਦਬ ਸਤਿਕਾਰ ਕਰੇ ਫਿਰ ਕੀ ਮਿਲਦਾ? ਪਾਤਸ਼ਾਹ ਨੇ ਬਚਨ ਕਹੇ।

ਭਾਈ ਜੇ ਕੋਈ ਜਪਣ ਵਾਲਿਆਂ ਨੂੰ ਹੱਥ ਜੋੜ ਕੇ ਜੀਓ ਕਹਿਦੇ, ਜੀ ਕਹਿਣ ਲੱਗ ਜਾਏ, ਇਹ ਜਰੂਰੀ ਨੀ ਵੀ ਤੁਸੀਂ ਮਗਰ ਭੱਜ ਕੇ ਮੱਥਾ ਟੇਕਣਾ, ਗੱਡੀਆਂ ਨੂੰ ਮੱਥਾ ਟੇਕਣਾ, ਨਹੀਂ। ਮਨ ਚ ਅਦਬ ਸਤਿਕਾਰ ਰੱਖ ਕੇ ਦੂਰੋਂ ਕਿਸੇ ਸਾਧੂ ਦੇ ਦਰਸ਼ਨ ਕਰਕੇ ਹੱਥ ਜੋੜ ਦਿਓ, ਉਹ ਬੰਦਗੀ ਵਾਲਾ ਹੋਵੇ, ਚੇਤੇ ਰੱਖਿਓ ਦੂਰੋਂ ਅਦਬ ਸਤਿਕਾਰ ਨਾਲ ਹੱਥ ਜੋੜੇ ਵੀ ਤੁਹਾਨੂੰ ਮੁਕਤ ਕਰਾ ਦੇਣਗੇ। ਇਹ ਜਰੂਰੀ ਨਹੀਂ ਹੈ ਕਿ ਭੱਜ ਕੇ ਪੈਰੀ ਹੱਥ ਲਾਉਣਾ, ਸਾਧੂ ਦੀ ਇੱਕ ਦ੍ਰਿਸ਼ਟੀ ਵੀ ਕਿਤੇ ਪੈ ਜਾਏ ਜਪਣ ਵਾਲੇ ਦੀ, ਉਹਦੀ ਦ੍ਰਿਸ਼ਟੀ ਵਿੱਚ ਹੀ ਬਹੁਤ ਵੱਡੀ ਕਰਾਮਾਤ ਹੈ। ਪਾਤਸ਼ਾਹ ਨੇ ਬਚਨ ਕਹੇ ਭਾਈ ਉਹਨਾਂ ਦੀ ਬਰਕਤ ਜਮ੍ਹਾਂ ਹੋ ਜਾਂਦੀ, ਉਹ ਸਰੀਰ ਕਰਕੇ ਰਹਿੰਦੇ ਉਦੋਂ ਵੀ ਭਲਾ ਕਰਦੇ, ਜਦੋਂ ਸਰੀਰ ਕਰਕੇ ਚਲੇ ਜਾਂਦੇ ਉਹਨਾਂ ਦੀ ਬਰਕਤ ਲੱਖਾਂ ਲੋਕ ਬਾਅਦ ਵਿੱਚ ਵੀ ਖਾਂਦੇ ਰਹਿੰਦੇ ਨੇ। ਜੋ ਮਨ ਚਿਤ ਇੱਕ ਅਰਾਧਨੇ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ, ਨਾਉ ਧਿਆਇਨ ਤਿੰਨ ਧਨ ਪੱਲੇ, ਜਪਣ ਵਾਲਿਆਂ ਕੋਲ ਆ ਧਨ ਹੈ, ਨਾਉ

ਉਹਨਾਂ ਨੂੰ ਕੋਈ ਹੱਥ ਜੋੜ ਕੇ ਜੀ ਕਹਿ ਦੇ, ਜਮ ਵੀ ਉਹਨੂੰ ਤਲਬ ਨਹੀਂ ਕਰ ਸਕਦੇ, ਉਹ ਦਰਗਾਹ ਵਿੱਚ ਮੁਕਤ ਹੋ ਜਾਂਦੇ, ਉਹਨਾਂ ਦੀ ਬੰਦਗੀ ਦੀ ਬਰਕਤ ਜਮ੍ਹਾਂ ਹੋ ਜਾਂਦੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਿੱਖਾਂ ਨੇ ਸਵਾਲ ਕੀਤਾ, ਗੋਇੰਦਵਾਲ ਸਾਹਿਬ ਬੈਠੇ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਰਹਿੰਦੇ ਹੋ ਨਾਮ ਦੀ ਬੜੀ ਵਡਿਆਈ ਹੈ, ਜਪਣ ਵਾਲਿਆਂ ਦੀ ਸੋਭਾ ਹੈ, ਨਾਮ ਬੰਦਗੀ ਦੀ ਵਡਿਆਈ ਹੈ। ਮਹਾਰਾਜ ਇੱਥੇ ਤਾਂ ਦੇਖਿਆ ਮਾਇਆ ਵਾਲਿਆਂ ਦੀ ਬੜੀ ਵਡਿਆਈ ਹੈ, ਜਿਨ੍ਹਾਂ ਕੋਲ ਪੈਸਾ ਬਹੁਤ ਹੈ ਉਹਨਾਂ ਦੀ ਸੋਭਾ ਬਹੁਤ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਭਾਈ ਪੈਸੇ ਵਾਲਿਆਂ ਦੀ ਵੀ ਸੋਭਾ ਹੁੰਦੀ ਹੈ, ਮਾਇਆ ਵਾਲਿਆਂ ਦੀ ਵੀ ਸੋਭਾ ਹੁੰਦੀ ਹੈ, ਪਰ ਇਹ ਸੁਣ ਲਓ ਵੀ ਚਾਰ ਕੁ ਦਿਨਾਂ ਦੀ ਹੁੰਦੀ ਹੈ। ਜਿੱਦਣ ਮਰ ਜਾਂਦੇ ਨੇ ਉਦਣ ਸੋਭਾ ਖਤਮ ਹੋ ਜਾਂਦੀ, ਕਈਆਂ ਦੀ ਸੋਭਾ ਤਾਂ ਜਿਉਂਦਿਆਂ ਜੀ ਖਤਮ ਹੋ ਜਾਂਦੀ ਹੈ। ਇੱਕੋ ਬੰਦੇ ਪਰਿਵਾਰ ਜਿਉਂਦੇ ਨੇ ਅਜੇ, ਮੈਂ ਖੁਦ ਵੇਖਿਆ ਉਹਨਾਂ ਦੇ ਫਾਰਮ ਵਿੱਚ, ਉਹਨਾਂ ਦੀ ਕੋਠੀ ਵਿੱਚ ਢਾਈ ਢਾਈ ਸੌ ਕੋਠੀ ਦਲਾਨ ਵਿੱਚ ਕੁਰਸੀਆਂ ਪਈਆਂ ਰਹਿੰਦੀਆਂ ਸੀ, ਢਾਈ ਢਾਈ ਸੌ ਕੁਰਸੀਆਂ ਕੋਠੀ ਵਿੱਚ, ਔਰ ਸਵੇਰੇ 6 ਵਜੇ ਕੁਰਸੀਆਂ ਨੌਕਰ ਲਾ ਦਿੰਦੇ ਸੀ, 22 ਪਿੰਡਾਂ ਦੀਆਂ ਪੰਚਾਇਤਾਂ ਕੰਮ ਕਰਾਉਣ ਆਉਂਦੀਆਂ ਸੀ। ਕਿਉਂ? ਮਿਨਿਸਟਰ ਸਾਹਿਬ ਦਿੱਲੀ ਤੋਂ ਆਏ, ਚੰਡੀਗੜ੍ਹੋਂ ਆਏ ਹੋਏ ਨੇ, ਉਹਨੀ ਦੋ ਦਿਨ ਪਿੰਡ ਰਹਿਣਾ, 22 ਪਿੰਡਾਂ ਦੀਆਂ ਪੰਚਾਇਤਾਂ ਸੱਜਰੇ ਪਹੁੰਚ ਜਾਂਦੀਆਂ ਸੀ, ਮੰਤਰੀ ਸਾਹਿਬ ਸਾਡਾ ਕੰਮ ਹੈ, ਮੰਤਰੀ ਸਾਹਿਬ ਸਾਨੂੰ ਗ੍ਰਾਂਟ ਦੇ ਦਿਓ। ਉਹ ਪੂਰਾ ਦਲਾਨ ਮੈਂ ਭਰਿਆ ਵੇਖਿਆ, ਢਾਈ ਢਾਈ ਸੌ ਕੁਰਸੀ ਲੋਕਾਂ ਦੀ। ਮੰਤਰੀ ਸਾਹਿਬ ਇੰਨਾ ਇਕੱਠ ਵੇਖ ਕੇ ਵੇ, ਸਵੇਰੇ ਹੀ ਮੇਰੇ ਕੋਲ 20-22 ਪਿੰਡਾਂ ਦੀ ਪੰਚਾਇਤ ਆ ਜਾਂਦੀ ਹੈ, ਇੰਨਾ ਜਿਉਂਦਾ ਰਹਿੰਦੇ ਸੀ। ਹਫਤੇ 'ਚ ਦੋ ਦਿਨ ਚੰਡੀਗੜ੍ਹੋਂ ਆਉਣਾ ਔਰ 20-22 ਪਿੰਡਾਂ ਦੀਆਂ ਪੰਚਾਇਤਾਂ ਦੇ ਕੰਮ ਹੋਣੇ, ਢਾਈ ਢਾਈ ਸੌ ਕੁਰਸੀ ਸਵੇਰੇ 6 ਵਜੇ ਭਰ ਜਾਣੀ ਲੋਕਾਂ ਦੀ। ਮੈਨੂੰ ਮਾਫ ਕਰਿਓ ਸਾਧ ਸੰਗਤ, ਬੰਦੇ ਜਿਉਂਦੇ ਨੇ ਅਜੇ, ਕੁਰਸੀਆਂ ਤੇ ਮਿੱਟੀ ਜੰਮ ਗਈ, ਇੱਕ ਬੰਦਾ ਵੀ ਉਹਨਾਂ ਦੀ ਕੋਠੀ ਨਹੀਂ ਜਾਂਦਾ, ਸੋਭਾ ਖਤਮ ਹੋ ਗਈ। ਜਿਉਂਦਿਆਂ ਦੀ ਸੋਭਾ ਮੁੱਕ ਜਾਂਦੀ ਹੈ, ਬੰਦੇ ਜਿਉਂਦੇ ਨੇ, ਪੰਚਾਇਤਾਂ ਦੀ ਗੱਲ ਛੱਡੋ, ਇੱਕ ਬੰਦਾ ਵੀ ਕੰਮ ਕਰਾਉਣ ਨਹੀਂ ਕਰ ਜਾ ਰਿਹਾ। ਇਸ ਸੰਸਾਰ ਵਿੱਚ ਕਈਆਂ ਦੀ ਸੋਭਾ ਜਿਉਂਦਿਆਂ ਜੀ ਮੁੱਕ ਜਾਂਦੀ ਹੈ, ਭਗਤੀ ਕਰਨ ਵਾਲਿਆਂ ਦੀ ਸੋਭਾ ਜਿਉਂਦਿਆਂ ਵੀ ਰਹਿੰਦੀ ਹੈ, ਸਰੀਰ ਕਰਕੇ ਜਾਣ ਤੋਂ ਬਾਅਦ ਵੀ ਰਹਿੰਦੀ ਹੈ। ਕਿਉਂ? ਬੰਦਗੀ ਦੀ ਬਰਕਤ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ, ਕਹਿੰਦੇ ਇਸ ਜੁਗ ਮੈਂ ਸੋਭਾ ਨਾਮ ਕੀ, ਨਾਮ ਦੀ ਸੋਭਾ ਰਹਿਣੀ ਸਦਾ ਹੀ। ਇਸ ਜੁਗ ਮੈਂ ਸੋਭਾ ਨਾਮ ਕੀ ਬਿਨ

ਇਹਦਾ ਚਾਰ ਦਿਨਾਂ ਦੀ ਹੈ, ਅੱਜ ਹੈ, ਕੱਲ ਨੂੰ ਸੋਭਾ ਨਾ ਹੋਵੇ। ਬੰਦਗੀ ਦੀ ਸੋਭਾ ਅੱਜ ਵੀ ਹੈ, ਸਦੀਆਂ ਗੁਜ਼ਰ ਜਾਂਦੀਆਂ ਨੇ, ਸਦਾ ਹੀ ਰਹਿੰਦੀ ਹੈ। ਕਿੰਨੇ ਦਹਾਕੇ ਗੁਜ਼ਰ ਗਏ, ਅੱਜ ਤੱਕ ਬਾਬਾ ਜੀ ਦੀ ਸੋਭਾ ਹੋ ਰਹੀ। ਇੱਥੇ ਨਹੀਂ ਕੱਲੀ, ਕਈ ਕਈ ਸਟੇਟਾਂ ਵਿੱਚ ਸੋਭਾ ਹੁੰਦੀ ਹੈ। ਉਸ ਵਕਤ ਦੇ ਅਮੀਰ, ਪੰਜ ਪੰਜ ਸੌ ਕਿੱਲੇ ਦੇ ਮਾਲਕ, ਜ਼ਿਲ੍ਹੇਦਾਰ ਖਵਾਉਣ ਵਾਲੇ ਲੋਕ, ਕੋਈ ਵਰਸੀ ਮਨਾਉਂਦਾ ਸ਼ਾਇਦ ਉਹਨਾਂ ਦੀ ਅੰਸ ਵੰਸ਼ ਵੀ ਨਾਲ ਦੇ ਪਿੰਡ ਲੋਕ ਜਾਣਦੇ ਨਾ ਹੋਣ। ਸਾਧੂਆਂ ਦੀ ਇੰਨੀ ਵਡਿਆਈ ਇੱਥੇ ਨਹੀਂ, ਕਿੰਨੇ ਅਸਥਾਨ ਨੇ ਪੰਜਾਬ ਵਿੱਚ ਹੀ, ਕਿੰਨੇ ਅਸਥਾਨ ਬਣੇ ਹੋਏ ਨੇ। ਮਰੋੜੀ ਚਲੇ ਜਾਓ, ਇੱਥੇ ਮੋਗੇ ਦੇ ਲਾਗੇ ਚਲੇ ਜਾਓ, ਕਿੱਡਾ ਵੱਡਾ ਸਥਾਨ ਹੈ ਦੌਲੇ ਵਾਲਾ। ਫਿਰ ਮੈਂ ਹਰੇਕ ਸਾਲ ਹਰਿਆਣੇ ਜਾਂਦਾ, ਤਰਾਵੜੀ ਤੋਂ ਅੱਗੇ ਪਿੰਡ ਹੈ ਸੌਂਕੜਾ, ਕਿੰਨਾ ਵੱਡਾ ਸਥਾਨ, ਉਹ ਪਰਿਵਾਰ ਕਿਵੇਂ ਦੂਰੋਂ ਦੂਰੋਂ ਜੁੜਦੇ ਨੇ ਉੱਥੇ ਬਾਬਾ ਜੀ ਦੇ। ਭਾਈ ਇਹ ਵਡਿਆਈ ਬੰਦਗੀ ਦੀ ਹੈ, ਇਹ ਨਾਮ ਧਨ ਪੱਲੇ ਜਿਹਨਾਂ ਦੇ ਕੋਲ, ਉਹਨਾਂ ਦੀ ਵਡਿਆਈ ਹੁੰਦੀ ਹੈ। ਔਰ ਸਾਧ ਸੰਗਤ ਉਹ ਫਿਰ ਇਕੱਲੇ ਇੱਕ ਪਿੰਡ ਦੇ ਨਹੀਂ, ਇੱਕ ਪਰਿਵਾਰ ਦੇ ਨਹੀਂ, ਇੱਕ ਜਾਤ ਬਰਾਦਰੀ ਦੇ ਨਹੀਂ, ਇੱਕ ਕੌਮ ਦੇ ਨਹੀਂ, ਉਹ ਪੂਰੀ ਸ੍ਰਿਸ਼ਟੀ ਦੇ ਰਾਜੇ ਬਣ ਜਾਂਦੇ। ਤਾਂਹੀਓ ਪਾਤਸ਼ਾਹ ਨੇ ਕਿਹਾ, ਰਹਿੰਦੇ ਭਾਵੇਂ ਝੁੱਗੀ ਵਿੱਚ ਹੀ ਹੋਣ, ਬੰਦਗੀ ਉਹਨਾਂ ਨੂੰ ਬਹੁਤ ਅਮੀਰ ਕਰ ਦਿੰਦੀ ਹੈ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹੇ, ਕਹਿੰਦੇ ਵਸਤਾ ਟੁੱਟੀ ਝੁੰਪੜੀ, ਬਾਹਰੋਂ ਟੁੱਟੀ ਜੇ ਭਾਵੇਂ ਝੌਂਪੜੀ ਹੋਵੇ, ਉਹਨਾਂ ਕੋਲ ਕੁੱਲੀ ਹੋਵੇ। ਵਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਭਰ ਮਿੰਨਾ, ਮਿੱਤਰ ਨਾ ਇੱਠ ਧਨ ਰੋਪਹੀਣ ਕੇ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਇੱਕ ਦਿਨ ਦੌਲੇ ਵਾਲ ਬੈਠੇ ਬੈਠੇ ਉਹ ਧਰਤੀ ਤੇ ਨਾ ਕੋਈ ਮੱਥਾ ਟੇਕ ਗਿਆ ਸਿੱਕਿਆਂ ਦਾ ਬਾਬਾ ਜੀ ਨੂੰ। ਸਿੱਕੇ ਛੋਟੇ ਛੋਟੇ ਤੁਸੀਂ ਵੇਖੇ ਹੋਣਗੇ, 52-54, ਕਈ ਵੱਡੀਆਂ ਉਮਰਾਂ ਦੇ ਤੁਹਾਨੂੰ ਪਤਾ, ਹੁਣ ਤਾਂ ਉਹ ਪੈਸੇ ਨਹੀਂ ਆਉਂਦੇ, 1 ਪੈਸਾ 2 ਪੈਸਾ, ਨਿੱਕੇ ਪੈਸੇ 10-25। ਉਹ ਕਿੰਨੇ ਪੈਸੇ ਕੋਈ ਇੱਕ ਇੱਕ ਦੋ ਦੋ ਰੱਖ ਗਏ ਤੇ ਸੇਵਾਦਾਰ ਚੁੱਕ ਕੇ ਲੈ, ਕਹਿੰਦੇ ਬਾਬਾ ਜੀ ਆਹ ਪੈਸਿਆਂ ਦਾ ਕੀ ਕਰੀਏ। ਕਹਿੰਦੇ ਭਾਈ ਬੀਜ ਦਿੰਦੇ ਆਪਾਂ। ਹੁਣ ਜਿਹੜੇ ਸੁਣਨ ਵਾਲੇ ਉਹ ਹੈਰਾਨ ਹੋ ਗਏ, ਸੇਵਾਦਾਰ ਕਹਿੰਦੇ ਮਹਾਰਾਜ ਪੈਸੇ ਥੋੜੀ ਬੀਜ ਹੁੰਦੇ ਆ। ਕਹਿੰਦੇ ਭਾਈ ਜੇ ਕਣਕ ਬੀਜ ਕੇ ਉੱਗ ਸਕਦੀ ਹੈ, ਪੈਸੇ ਵੀ ਉੱਗ ਸਕਦੇ ਆ। ਉਹ ਜਿਹਨਾਂ ਨੂੰ ਭਾਵਨਾ ਵਿਸ਼ਵਾਸ ਹੋ, ਕਹਿੰਦੇ ਮਹਾਰਾਜ ਸੱਤ ਆ। ਫਿਰ ਅੱਗੇ ਕੀ ਕਹਿਣਾ, ਜਿਹਨੂੰ ਸਮਝ ਹੈ ਉਹ ਤਾਂ ਸਾਧੂ ਅੱਗੇ ਕਹਿੰਦਾ ਸੱਤ ਵਚਨ ਹੈ, ਪੈਸੇ ਬੀਜਿਓ ਉੱਗਦੇ ਨਹੀਂ, ਇਹ ਦੁਨਿਆਵੀ ਲੌਜਿਕ ਹੈ, ਇਹਨੂੰ ਸਾਇੰਸ ਵਿਗਿਆਨ ਕਹਿ ਸਕਦੀ ਵੀ ਨਹੀਂ ਹੋ ਸਕਦੇ, ਬੰਦਾ ਤਰਕ ਕਰ ਸਕਦਾ, ਪਰ ਬੰਦਗੀ ਦਾ ਉਹ ਰਸਤਾ ਹੈ ਜਿੱਥੇ ਸਾਧ ਸੰਗਤ ਕੁਝ ਵੀ ਹੋ ਸਕਦਾ। ਇੱਥੇ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ, ਇੱਥੇ ਗੁੰਗਿਆਂ ਨੂੰ ਬੋਲਣ ਲਾ ਦਿੰਦੇ ਨੇ। ਬੰਦਗੀ ਵਾਲਾ ਰਸਤਾ ਵਿਆਖਿਆ ਨਹੀਂ ਹੋ ਸਕਦੀ, ਉਹਦੀ ਸਿਰਫ ਵਡਿਆਈ ਹੈ। ਸਾਧੂ ਚਾਹੇ ਤਾਂ ਪਿੰਗਲ ਪਰਬਤ ਪਾਰ ਪਰੇ, ਖਲ

ਕੀ ਭਾਈ ਗੁਰੂ ਦੀ ਕੀ ਮਹਿਮਾ ਕਰੋ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮਹਿਲ ਖੋਈ ਕੋ ਟਗਰ ਨਿਰਮਲ ਪੈ ਚੀਤਾ। ਉਹ ਤਾਂ ਪਿੰਗਲਿਆਂ ਨੂੰ ਪਰਬਤ ਚੜਾ ਦੇ, ਗੁੰਗਿਆਂ ਤੋਂ ਅਰਥ ਕਰਾ ਦੇਵੇ, ਉਹ ਤਾਂ ਪੰਡਿਤ ਨੂੰ ਮੂਰਖ ਤੇ ਮੂਰਖ ਨੂੰ ਪੰਡਿਤ ਕਰਾ ਦੇ। ਇਹ ਬੰਦਗੀ ਦੇ ਰਸਤੇ ਦੀ ਕੋਈ ਵਿਆਖਿਆ ਨਹੀਂ ਹੈ। ਕਹਿੰਦੇ ਭਾਈ ਪੈਸੇ ਬੀਜ ਦਿੰਦੇ ਆ। ਕਹਿੰਦੇ ਮਹਾਰਾਜ ਸਤ ਵਚਨ, ਬਾਕੀ ਜਣੇ ਹੱਸਣ ਲੱਗ ਪਏ, ਕਹਿੰਦੇ ਪੈਸੇ ਥੋੜੀ ਬੀਜ ਹੁੰਦੇ। ਉਹ ਵੀ ਜਿਹਨੇ ਸਤ ਵਚਨ ਕਿਹਾ ਉਹਨੂੰ ਕਹਿੰਦੇ ਲੈ ਵੇ ਬੀਜ ਦੇ, ਲੈ ਵੇ ਬਿਜਾਈ ਦਾ ਕੰਮ ਤਾਂ ਤੁਹਾਨੂੰ ਆਉਂਦਾ, ਜਿੱਦਾਂ ਕਣਕ ਬੀਜੀ ਦੀ ਇੱਦਾਂ ਪੈਸੇ ਬੀਜ ਦੇ। ਉਹਨੇ ਉਹ ਮਿੱਟੀ ਪੋਲੀ ਕਰਕੇ ਜਿਵੇਂ ਆਪਾਂ ਐ ਖਾਲ ਬਣਾ ਕੇ ਹੱਥ ਨਾਲ ਉਹ ਪੈਸੇ ਬੀਜ ਤੇ ਉੱਪਰ ਮਿੱਟੀ ਪਾਤੀ। ਬੀਜਣ ਤੋਂ ਬਾਅਦ ਉਹੀ ਸੇਵਾਦਾਰ ਕੋਲ ਬੈਠਾ ਇੰਨੀ ਗੱਲ ਪੁੱਛ ਸਕਿਆ, ਕਹਿੰਦਾ ਬਾਬਾ ਜੀ ਪੈਸੇ ਉਦਾਂ ਥੋੜੀ ਉੱਗਦੇ ਆ, ਤੁਸੀਂ ਕਹਿਤੇ ਮੈਂ ਬੀਜ ਦਿੱਤੇ। ਕਹਿੰਦੇ ਪੈਸੇ ਥੋੜੀ ਉੱਗਦੇ ਆ। ਕਹਿੰਦੇ ਭਾਈ ਉੱਗ ਜਾਣੇ ਸੀ ਛੇਤੀ, ਜੇ ਤੂੰ ਇੰਨਾ ਤਰਕ ਨਾ ਕਰਦਾ। ਹੁਣ ਉੱਗਣਗੇ ਜ਼ਰੂਰ, ਹੁਣ ਵਕਤ ਲੱਗੇਗਾ, ਇੰਨੇ ਉੱਗਣਗੇ ਗਿਣੇ ਨਹੀਂ ਜਾਣਗੇ ਤੁਹਾਡੇ ਤੋਂ। ਅੱਜ ਜਦੋਂ ਦੋਲੇ ਵਾਲ ਮੇਲਾ ਹੁੰਦਾ ਨਾ, ਸੱਤ ਅੱਠ ਦਿਨ ਪੈਸੇ ਗਿਣ ਨੂੰ ਲੱਗਦੇ, ਗਿਣ ਨਹੀਂ ਹੁੰਦੇ। ਜਦੋਂ ਜੋੜ ਮੇਲਾ ਉੱਥੇ ਚੱਲਦਾ, ਸੱਤ ਅੱਠ ਦਿਨ ਪੈਸੇ ਗਿਣ ਨੂੰ ਲੱਗਦੇ, ਉਹਨਾਂ ਤੋਂ ਗਿਣ ਨਹੀਂ ਹੁੰਦੇ। ਭਾਈ ਇਹ ਸਾਧੂਆਂ ਦੀ ਕਮਾਈ ਹੈ। ਬੰਦਗੀ ਵਾਲੇ ਕੁਝ ਵੀ ਕਰ, ਇਹਨੂੰ ਵਾਰੀ ਤੌਰ ਤੇ ਤਰਕ ਕਰੋ ਤਾਂ ਪੈਸੇ ਉੱਗਦੇ ਨਹੀਂ ਹੈ। ਪਰ ਸਾਧੂਆਂ ਦੇ ਕੋਲ ਬਹੁਤ ਵੱਡੀ ਬਖਸ਼ਿਸ਼ ਹੈ, ਬਰਕਤ ਹੈ। ਇੱਕ ਕਥਾ ਮੈਂ ਕਈ ਵਾਰ ਲਾਈਵ ਤੋਂ ਕਹੀ ਹੈ। ਮਹਾਂਪੁਰਸ਼ਾਂ ਦੇ ਸਥਾਨ ਤੇ ਮਾਈ ਆ ਗਈ। ਉਹ ਕਹਿੰਦੀ ਬਾਬਾ ਜੀ ਅਸੀਂ ਏਦਾਂ ਹੀ ਉਮਰ ਲੰਘ ਜੂਗੀ ਮੇਰੀ ਗਰੀਬਣੀ ਦੀ, ਮੇਰਾ ਵੀ ਕੋਈ ਭਲਾ ਕਰੋ, ਮੈਂ ਵੀ ਚਾਰ ਦਿਨ ਸੁੱਖ ਦੇ ਦੇਖ ਲਾਂ। ਸਾਰੀ ਉਮਰ ਗਰੀਬੀ ਚ ਲੰਘ ਗਈ। ਪਹਿਲਾਂ ਘਰ ਵਾਲਾ ਅਮਲੀ ਨਿਕਲਿਆ, ਫਿਰ ਉਹ ਮਰ ਗਿਆ, ਆਹ ਬੱਚੇ ਮੈਨੂੰ ਪਾਲਣੇ ਪਏ। ਲੋਕਾਂ ਦੇ ਘਰ ਕੰਮ ਕਰ ਕਰਕੇ, ਮਿਹਨਤ ਕਰਕੇ, ਪਸ਼ੂ ਰੱਖ ਰੱਖ ਕੇ ਮੈਂ ਬੱਚੇ ਪਾਲੇ ਨੇ, ਇੱਕੋ ਇੱਕ ਮੇਰਾ ਲੜਕਾ ਹੈ। ਸਾਰੀ ਉਮਰ ਗਰੀਬੀ ਚ ਲੰਘ ਚੱਲੀ, ਇਹਨੂੰ ਵੀ ਕੋਈ ਚੱਜ ਦਾ ਕੰਮ ਨਹੀਂ ਬਣਿਆ, ਨਾ ਕੋਈ ਜ਼ਮੀਨ ਜਾਇਦਾਦ ਹੈ। ਭਲਾ ਕਰਦੇ ਹੋ, ਗਰੀਬੀ ਚ ਉਮਰ ਲੰਘ ਚੱਲੀ ਹੈ, ਚਾਰ ਦਿਨ ਮੇਰੇ ਵੀ ਫਿਰ ਜਾਣ। ਸਾਧੂਆਂ ਨੂੰ ਦਇਆ ਆ ਜਾਂਦੀ। ਉਹ ਦਵਾ ਦਾ ਮਾਈ ਨੇ ਕਿੰਨੀਆਂ ਗੱਲਾਂ ਕਹਿ ਦਿੱਤੀਆਂ। ਉਹਦੇ ਅੱਖਾਂ ਦੇ ਹੰਝੂ ਵੇਖ ਕੇ ਮਹਾਂਪੁਰਸ਼ ਕਹਿੰਦੇ ਕੋਈ ਗੱਲ ਨੀ ਭਾਈ, ਦਿਨ ਤਾਂ ਰੱਬ ਨੇ ਫੇਰਨੇ ਨੇ, ਜਿਹੜਾ ਦਿਨ ਲਿਖਣ ਵਾਲਾ ਉਹੀ ਦਿਨ ਫੇਰ ਸਕਦਾ। ਸਾਧੂ ਆਪਣੇ ਹੱਥ ਨਹੀਂ ਲੈਂਦਾ ਕੁਛ ਵੀ, ਸਭ ਕੁਝ ਕਰਕੇ ਉਹ ਵਡਿਆਈ ਰੱਬ ਦੀ ਕਰਦਾ। ਭਾਈ ਦਿਨ ਤਾਂ ਰੱਬ ਨੇ ਫੇਰਨੇ ਨੇ, ਦਿਨ ਲਿਖਣ ਵਾਲਾ, ਦਿਨ ਬਣਾਉਣ ਵਾਲਾ ਹੀ ਦਿਨ ਫੇਰ ਸਕਦਾ, ਅਸੀਂ ਕਿੱਥੋਂ ਫੇਰ ਸਕਦੇ। 50 ਰੁਪਈਏ ਉਹਨਾਂ ਦੇ ਕੋਲ ਸੀ, ਉਹ 50 ਦਾ ਨੋਟ ਉਦੋਂ ਨਵਾਂ ਨਵਾਂ ਚੱਲਿਆ ਸੀ, 50 ਰੁਪਈਏ ਕੱਢ ਕੇ ਉਹ ਲੜਕੇ ਨੂੰ ਦਿੱਤੇ। ਉਹਦੇ ਨੂੰ ਕਹਿੰਦੇ ਲੈ ਬੇਟਾ ਆਹ ਪੈਸੇ ਰੱਖ ਲਾ। ਅੱਗੋਂ ਜਿਹੜੀ ਮਾਈ ਸੀ ਉਹਨੇ 50 ਰੁਪਈਏ ਲੜਕੇ ਤੋਂ ਫੜੇ ਤੇ ਮੋੜਤੇ। ਕਹਿੰਦੀ ਬਾਬਾ ਜੀ ਤੁਹਾਤੋਂ ਥੋੜੀ ਪੈਸੇ ਲੈਣੇ ਆ, ਬਾਬਾ ਜੀ ਤੁਹਾਡੇ ਕੋਲੋਂ ਥੋੜੀ ਪੈਸੇ ਲੈਣੇ ਆ, ਕਿਉਂ ਅਸੀਂ ਬਾਹਰੀ ਤੌਰ ਤੇ ਵੇਖਦੇ ਨਾ ਵੀ ਤਾਂ ਝੁੱਗੀ ਚ ਰਹਿੰਦੇ ਆ, ਇਹਨਾਂ ਕੋਲ ਕੀ ਹੈ, ਆਹ ਹੁਣ ਇਹਨਾਂ ਕੋਲੋਂ ਥੋੜੀ ਲੈਣੇ ਆ, ਅਸੀਂ ਕਹਿੰਦੇ ਇਕੱਠਾ ਹੀ ਗੱਫਾ ਆ ਜਾਏ। ਉਹ ਮਾਈ ਕਹਿੰਦੀ ਬਾਬਾ ਜੀ ਤੁਹਾਡੇ ਤੋਂ ਥੋੜੀ ਪੈਸੇ ਲੈਣੇ। ਕਹਿੰਦੇ ਮਾਈ ਤੈਨੂੰ ਥੋੜੀ ਦਿੱਤੇ ਆ, ਤੇਰੇ ਲੜਕੇ ਨੂੰ ਦਿੱਤੇ ਆ, ਰਹਿਣ ਦੇ। ਪਰ ਉਹ ਮਾਈ ਦੇ ਕਰਮ ਭਾਗ ਇੱਦਾਂ ਦੇ ਮਾੜੇ, ਉਹਨੇ ਪੈਸੇ 50 ਰੁਪਏ ਲੜਕੇ ਤੋਂ ਲੈ ਕੇ ਮਹਾਂਪੁਰਸ਼ਾਂ ਨੂੰ ਦੁਆਰਾ ਮੱਥਾ ਟੇਕਤਾ। ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਹਾਤੋਂ ਨੀ ਪੈਸੇ ਲੈਣੇ, ਉਦਾਂ ਸਾਡੇ ਦਿਨ ਫੇਰ ਦਿਓ ਕਿਤੇ, ਕਿਰਪਾ ਕਰੋ। ਕਈ ਗੱਲਾਂ ਅਸੀਂ ਬਾਹਰੋਂ ਬਾਹਰੋਂ ਕਹਿੰਦੇ, ਅੰਦਰੋਂ ਨੀ ਕਹਿੰਦੇ, ਅੰਦਰੋਂ ਨੀ ਅਸੀਂ ਮੰਗਦੇ। ਕਈ ਗੱਲਾਂ ਬਾਹਰੋਂ ਬਾਹਰੋਂ ਜ਼ੁਬਾਨ ਤੇ ਚੜੀਆਂ ਹੋਈਆਂ ਆ, ਉਹੀ ਕਹੀ ਜਾਂਦੇ, ਭਲਾ ਹੋ ਜਾਏ, ਮਹਾਰਾਜ ਕਿਰਪਾ ਕਰੀ, ਤੰਦਰੁਸਤੀ ਦੇ, ਉਹ ਬਾਹਰੋਂ ਬਾਹਰੋਂ ਹੀ ਆ, ਅੰਦਰੋਂ ਕੁਛ ਵੀ ਨੀ ਜੁੜੇ। ਜਦੋਂ ਮਾਈ ਨੇ ਦੁਬਾਰਾ 5 ਰੁਪਏ ਲੜਕੇ ਤੋਂ 50 ਰੁਪਈਏ ਲੈ ਕੇ ਵਾਪਸ ਰੱਖ ਕੇ ਮੱਥਾ ਟੇਕਦਾ, ਕਹਿੰਦੀ ਤੁਹਾਡੇ ਤੋਂ ਥੋੜੀ ਲੈਣੇ ਆ। ਮਹਾਂਪੁਰਸ਼ ਚੁੱਪ ਕਰ ਗਏ। ਉਹ ਮਾਈ ਚਲੀ ਗਏ, ਕਹਿੰਦੇ ਭਾਈ ਲੰਗਰ ਪ੍ਰਸ਼ਾਦਾ ਛੱਕ ਕੇ ਜਾਇਓ, ਚੁੱਪ ਕਰ ਗਏ। ਫਿਰ ਮਹਾਂਪੁਰਸ਼ਾਂ ਨੂੰ ਦਇਆ ਆਈ, ਕਿਉਂਕਿ ਸਾਧੂ ਸਦਾ ਦੁਰਮਤ ਦੇਖ ਦਿਆਲ ਹੋਏ, ਔਗਣ ਵੇਖ ਕੇ ਵੀ ਦਇਆ ਕਰਦਾ। ਉਹਦਾ ਕੰਮ ਹੀ ਦੂਜਿਆਂ ਦਾ ਭਲਾ ਕਰਨਾ ਹੈ, ਉਹ ਆਉਂਦਾ ਹੀ ਪਰਉਪਕਾਰ ਵਾਸਤੇ ਹੈ। ਸਾਧੂ ਦਾ ਹੋਰ ਕੋਈ ਜਨਮ ਨਹੀਂ ਹੈ, ਉਹ ਪਰਉਪਕਾਰ ਵਾਸਤੇ ਆਉਂਦਾ ਹੈ। ਜਦੋਂ ਬਾਬਾ ਜੀ ਵੀ ਇਸ ਮਾਰਗ ਉੱਤੇ ਤੁਰੇ ਨਾ, ਸ਼੍ਰੀਮਾਨ ਸੰਤ ਬਾਬਾ ਤੁਲਸੀਦਾਸ ਜੀ, ਉਹਨੇ ਆਪਣੇ ਭਰਾਵਾਂ ਨੂੰ ਕਿਹਾ ਵੀ ਛੱਡੋ ਆ ਸਭ ਕੁਝ, ਆਪਾਂ ਚੱਲ ਪਈਏ ਰੱਬ ਦੇ ਮਾਰਗ। ਪਰ ਨਾਲ ਇਹ ਕਿਹਾ ਜੇ ਤੁਰਨਾ ਫਿਰ ਚੰਗੀ ਤਰ੍ਹਾਂ ਤੁਰਿਓ,
ਲੋਕਾਂ ਦਾ ਮਜ਼ਾਕ ਨਾ ਬਣਿਓ, ਬੰਦਗੀ ਦਾ ਰਸਤਾ ਔਖਾ ਬੜਾ, ਫਿਰ ਕੋਈ ਵਿਰਲਾ ਚੜ੍ਹਦਾ ਭਾਈ ਇਸ ਮਾਰਗ ਉੱਤੇ ਜਦੋਂ ਤੁਰਨਾ ਇਹ ਬਹੁਤ ਕਠਿਨ ਮਾਰਗ ਹੈ, ਪਰ ਸਾਧੂ ਜਿਹੜੇ ਉਹ ਦੂਜੇ ਉੱਤੇ ਉਹਨੂੰ ਦਇਆ ਆਉਂਦੀ, ਕਿਉਂ ਤਾਂ ਜਨਮ ਧੁਰ ਤੋਂ ਪਰਉਪਕਾਰ ਵਾਸਤੇ ਹੁੰਦਾ। ਜਿੰਨੇ ਵੀ ਆਪਾਂ ਧਰਤੀ ਉੱਤੇ ਬੈਠੇ ਆ, ਮਾਫ਼ ਕਰਿਓ, ਆਪਾਂ ਕਿਸੇ ਵਾਸ਼ਨਾ ਦੇ ਅਧੀਨ ਜਨਮ ਲਿਆ। ਗੁਰਮਤ ਨੇ ਕਹੀ ਇਹ ਗੱਲ, ਵਾਸ਼ਨਾ ਦੇ ਅਧੀਨ ਜਨਮ ਹੁੰਦਾ, ਜਿਹੜੀ ਵਾਸ਼ਨਾ ਮਨ ਚ ਰਹਿ ਗਈ ਉਹਦਾ ਦੁਆਰਾ ਜਨਮ ਹੋਣਾ। ਜੁਗ ਜੁਗ ਮੇਰ ਸਰੀਰ ਕਾ, ਭਾਈ ਗੁਰਦਾਸ ਜੀ ਲਿਖਦੇ, ਵਾਸ਼ਨਾ ਵੱਧਦਾ ਆਵੇ ਜਾਵੇ, ਜਿਹੜੀ ਤੁਹਾਡੇ ਮਨ ਚ ਵਾਸ਼ਨਾ ਰਹਿ ਗਈ ਉਹ ਦੁਆਰਾ ਜਨਮ ਹੋਣਾ। ਕਈ ਵਾਰ ਵਾਸ਼ਨਾ ਮਨ ਚ ਰਹਿ ਗਈ, ਉਮਰ ਮੁੱਕ ਗਈ ਹੈ, ਦੁਆਰਾ ਜਨਮ ਲੈਣਾ ਪੈਣਾ। ਪੈਸਾ ਪੈਸਾ ਸਿਮਰਦੇ ਮਰ ਗਏ, ਦੁਆਰਾ ਜਨਮ ਹੋਏਗਾ। ਜ਼ਰੂਰੀ ਨਹੀਂ ਮਾਨਸ ਦੇਹੀ ਦਾ ਹੋਵੇ, ਸੱਪ ਦਾ ਵੀ ਹੋ ਸਕਦਾ। ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ ਸਰਪ ਜੋਨ ਬਲ ਬਲ ਉਤਰੈ। ਜੇ ਕਿਤੇ ਸਿਮਰਦਿਆਂ ਸਿਮਰਦਿਆਂ ਮਰ ਗਏ, ਹਾਏ ਮੇਰੀ ਵੀ ਕੋਠੀ ਪੈ ਜਾਏ, ਮੇਰੀ ਵੀ ਕੋਠੀ ਪੈ ਜਾਏ, ਮਰ ਗਏ ਵਿੱਚੇ ਹੀ, ਉਮਰ ਮੁੱਕ ਗਈ, ਪ੍ਰੇਤ ਬਣ ਕੇ ਉੱਥੇ ਭਟਕਦੇ ਰਹੋਗੇ। ਕਈ ਬੰਦੇ ਮੈਨੂੰ ਆ ਕੇ ਪੁੱਛਦੇ ਨੇ, ਸਾਡੀ ਜ਼ਮੀਨ 'ਚ ਸੱਪ ਬਹੁਤ ਨਿਕਲਦੇ ਨੇ। ਨਾ ਬੇਟਾ ਗੱਲਾਂ ਨਾ ਕਰੋ, ਆਖੋ ਸਤਨਾਮ ਸ੍ਰੀ। ਕਲਯੁਗ ਵੇਖੋ ਕਿੱਦਾਂ ਦਾ, ਸਾਰੇ ਆਖੋ ਸਤਨਾਮ ਸ੍ਰੀ। ਕਈ ਬੰਦੇ ਸਵਾਲ ਮੈਨੂੰ ਕਰਦੇ, ਜੀ ਸਾਡੇ ਸੱਪ ਬਹੁਤ ਨਿਕਲਦੇ। ਮੈਂ ਉਹਨੂੰ ਕਹਿ ਵੀ ਜੇ ਸੱਚਾਈ ਦੱਸਤੀ ਫਿਰ ਤਾਂ ਰੌਲਾ ਪੈ ਜਾਣਾ, ਰਹਿਣੇ ਦਿਓ, ਰੱਬ ਅੱਗੇ ਅਰਦਾਸ ਕਰੋ, ਇਹਨੂੰ ਦੁੱਧ ਨਾ ਪਾਉਣ ਲੱਗ ਜਾਓ, ਹੁਣ ਅਰਦਾਸ ਕਰੋ, ਉਹ ਜਗ੍ਹਾ ਆਪਣੀ ਬਦਲ ਲੈ, ਨਹੀਂ ਤਾਂ ਭਾਈ ਇਹਦੇ ਬਾਰੇ ਜੇ ਸੱਚਾਈ ਕਹਿਤੀ ਰੌਲਾ ਕੁਝ ਹੋਰ ਪੈ ਜਾਣਾ। ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ ਸਰਪ ਜੋਨ ਬਲ ਬਲ ਉਤਰੈ।

ਉਤਰ ਜਿਵੇਂ ਖੋਲ ਕੇ ਦੀ ਵਿਆਖਿਆ ਕਰਾਂ ਤੁਸੀਂ ਕੰਬ ਜਾਓਗੇ। ਐ ਕੁਝ ਹੁੰਦਾ ਇੱਥੇ ਦੁਨੀਆ ਚ, ਇੱਕ ਰੌਲਾ ਪਿਆ ਹੋਇਆ। ਹੁਣ ਵੀਡੀਓ ਚੱਲਦੀ ਉਹਨਾਂ ਦੀ ਨੈਟ ਉੱਤੇ। ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵੇਸ਼ਵਾ ਜੋ ਬਲ ਬਲ ਉਤਰ। ਮਹਾਰਾਜ ਮੁਕਤ ਕੌਣ ਹੁੰਦਾ? ਕਹਿੰਦੇ ਅੰਤਕਾਲ ਨਾਰਾਇਣ ਸਿਮਰੈ ਕਿਤੇ ਚਿੱਤੇ ਆ ਜਾਏ ਅੰਤ ਵੇਲੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਲੋਚਨ ਤੇ ਨਰ ਮੁਕਤਾ ਪਿਤੰਬਰ ਵਾ ਕਹਿ ਹਿਰਦੈ ਵਸੈ। ਮੁਕਤ ਜਿਹੜੀ ਵਾਸ਼ਨਾ ਰਹਿ ਜਾਏ ਉਹੀ ਜਨਮ। ਫਿਰ ਸੰਤ ਦਾ ਜਨਮ ਕਿਉਂ ਹੁੰਦਾ? ਸੰਤ ਦਾ ਜਨਮ ਵੀ ਵਾਰ ਵਾਰ ਹੁੰਦਾ। ਸੰਤ ਵੀ ਇਸ ਧਰਤੀ ਤੇ ਵਾਰ ਵਾਰ ਆਉਂਦਾ। ਸੰਤ ਨੂੰ ਵੀ ਰੱਬ ਇਸ ਧਰਤੀ ਤੇ ਵਾਰ ਵਾਰ ਭੇਜਦਾ। ਪਤਾ ਕਿਉਂ? ਇੱਕ ਤੇ ਸੰਤ ਤੋਂ ਬਗੈਰ ਧਰਤੀ ਰਹਿ ਨਹੀਂ ਸਕਦੀ। ਜੇ ਸਾਧੂ ਨਾ ਹੋਣ ਇਹ ਧਰਤੀ ਕਦੋਂ ਦੀ ਗਰਕ ਜਾਏ? ਇੰਨੇ ਪਾਪ ਹੋ ਰਹੇ ਨੇ। ਆ ਜਿਹੜੇ ਪਾਪ ਅਖਬਾਰਾਂ ਚ ਆਉਂਦੇ ਨਾ, ਟੈਲੀਵਿਜ਼ਨ ਚ, ਉੱਥੇ ਬੰਦਾ ਕਤਲ ਕਰਤਾ ਜੀ, ਉੱਥੇ ਆਹ ਕੁਝ ਹੋ ਗਿਆ ਜੀ, ਇਹ ਤਾਂ ਬਹੁਤ ਘੱਟ ਹੈ। ਇਹ ਤਾਂ 100 ਵਿੱਚੋਂ 1% ਵੀ ਨਹੀਂ। 99% ਤਾਂ ਪਾਪ ਛੁਪੇ ਹੋਏ ਨੇ, ਨਸ਼ਰ ਹੀ ਨਹੀਂ ਹੁੰਦੇ। ਕਦੇ ਸਰਹੰਦ ਵਾਲੀ ਨਹਿਰ ਤੇ ਜਾ ਕੇ ਵੇਖਿਓ, ਉੱਥੇ ਸਪੈਸ਼ਲ ਪੁਲਿਸ ਦੀਆਂ ਗੱਡੀਆਂ ਖੜਦੀਆਂ ਨੇ, ਜਾਲ ਲੱਗਾ ਹੋਇਆ ਉਹ ਜਗ੍ਹਾ ਉੱਤੇ। ਸਪੈਸ਼ਲ ਉਹਨਾਂ ਨੇ ਬੰਦੇ ਜਿਹੜੇ ਤਰਨ ਵਾਲੇ ਹੁੰਦੇ ਆ, ਗੋਤਾਖੋਰ, ਉਹ ਰੱਖੇ ਹੋਏ ਨੇ। ਇੱਕ ਦਿਨ ਵਿੱਚ ਕਈ ਕਈ ਲਾਸ਼ਾਂ ਨਿਕਲਦੀਆਂ ਨੇ ਜਿਹੜੀਆਂ ਪਛਾਣ ਹੀ ਨਹੀਂ ਹੁੰਦੀਆਂ, ਕਿੱਥੋਂ ਰੁੜ ਕੇ ਆਈਆਂ ਨੇ, ਕਿਹਨੇ ਮਾਰ ਕੇ ਸੁੱਟ ਦਿੱਤੇ ਨੇ। ਕਈ ਕਈ ਲਾਸ਼ਾਂ ਨੌਜਵਾਨ ਲੜਕੀਆਂ ਦੀਆਂ ਨਿਕਲਦੀਆਂ ਨੇ, ਕਿੱਥੋਂ ਰੁੜੀਆਂ ਹੋਈਆਂ ਨੇ ਲਾਸ਼ਾਂ, ਕਿੱਥੋਂ ਚੁੱਕ ਕੇ ਕਿੱਥੇ ਮਾਰ ਕੇ ਸੁੱਟ ਦਿੱਤੇ। ਏਦਾਂ ਪੂਰੀ ਦੁਨੀਆਂ 'ਚ ਬਹੁਤ ਪਾਪ ਹੋ ਰਿਹਾ। ਇਹ ਤਾਂ ਧਰਤੀ ਸਾਧੂ ਦੀ ਬੰਦਗੀ ਤੋਂ ਬਗੈਰ ਰਹਿ ਨਹੀਂ ਸਕਦੀ। ਤਾਂਹੀਓ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਜੋਗੀਆਂ ਨੂੰ, ਉਹ ਕਹਿੰਦੇ ਮਹਾਰਾਜ ਬਹਿ ਕੇ ਤੁਸੀਂ ਬੰਦਗੀ ਕਰ ਲਓ, ਇੱਕ ਥਾਂ ਤੇ ਜਗ੍ਹਾ ਬਣਾ ਲਓ, ਬਹਿ ਕੇ ਆਪਣਾ ਕੋਈ ਮੱਠ ਬਣਾ ਲਓ। ਕਹਿੰਦੇ ਨਹੀਂ ਭਾਈ, ਸਾਨੂੰ ਧਰਤੀ ਦਾ ਭ੍ਰਮਣ ਉਦਾਸੀਆਂ ਕਰਨ ਦੀ ਰੱਬ ਵੱਲੋਂ ਡਿਊਟੀ ਲੱਗੀ ਹੈ। ਪਤਾ ਕਿਉਂ? ਅਸੀਂ ਇਸ ਧਰਤੀ ਤੇ ਸਾਧ ਪੈਦਾ ਕਰ, ਸਾਧ ਤੋਂ ਬਗੈਰ ਧਰਤੀ ਗਰਕ ਜਾਏਗੀ। ਅਸੀਂ ਧਰਤੀ ਉੱਤੇ ਸਾਧਾਂ ਦਾ ਬੀਜ ਬੀਜ ਰਹੇ ਹਾਂ। ਜਿੱਥੇ ਜਾਵਾਂਗੇ ਉੱਥੇ ਕੋਈ ਸਾਧ ਪੈਦਾ ਹੋਵੇ। ਕੋਏ ਨਾ ਥੰਮੇ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਇਸ ਧਰਤੀ ਨੂੰ ਸਾਧੂ ਤੋਂ ਬਗੈਰ ਕੋਈ ਟਿਕਾ ਨਹੀਂ ਸਕਦਾ। ਸਾਨੂੰ ਸਾਧੂ ਨਜ਼ਰ ਨਹੀਂ ਆ ਰਿਹਾ, ਇਸ ਲਈ ਸਾਧ ਪੈਦਾ ਕਰਨ ਦੀ ਡਿਊਟੀ ਲੱਗੀ। ਸੱਜਣ ਠੱਗ ਵਰਗਿਆਂ ਨੂੰ ਸਾਧ ਬਣਾ ਦਿੱਤਾ, ਕੋਡੇ ਰਾਕਸ਼ਸ਼ ਵਰਗਿਆਂ ਨੂੰ ਸਾਧ ਬਣਾ ਦਿੱਤਾ, ਮਲਕ ਭਾਗੋ ਵਰਗਿਆਂ ਨੂੰ ਸਾਧ ਬਣਾ ਦਿੱਤਾ। ਸਾਧ ਬਣਾਉਣ ਦੀ ਡਿਊਟੀ ਲੱਗੀ ਹੈ। ਖੈਰ, ਉਹ ਮਹਾਂਪੁਰਸ਼ਾਂ ਨੇ ਜਦੋਂ 50 ਰੁਪਏ ਦਿੱਤੇ ਉਹ ਮਾਈ ਨੂੰ, ਉਹਨੇ ਮੱਥਾ ਟੇਕ ਦਿੱਤਾ, ਫਿਰ ਰੱਖ ਦਿੱਤੇ। ਜਦੋਂ ਉਹ ਜਾਣ ਲੱਗੇ ਨਾ, ਸਾਧੂਆਂ ਨੂੰ ਫਿਰ ਦਇਆ ਆ ਗਈ। ਕਿਉਂ? ਪਰਉਪਕਾਰ ਵਾਸਤੇ ਆਉਂਦੇ ਨੇ। ਸੇਵਾਦਾਰ ਨੂੰ ਕਹਿੰਦੇ, ਉਹ ਜਿਹੜੀ ਮਾਈ ਆਈ ਸੀ ਨਾ, ਕਹਿੰਦੀ ਮੇਰੇ ਵੀ ਦਿਨ ਫਿਰ ਜਾਣ, ਰੋਂਦੀ ਸੀ ਇੱਥੇ। ਕਹਿੰਦੇ ਹਾਂਜੀ ਮਹਾਰਾਜ। ਕਹਿੰਦੇ ਉਹਦਾ ਲੜਕਾ ਨਾਲ ਆਇਆ, ਆ 50 ਰੁਪਏ ਲੈ ਜਾ, ਉਹ ਲੜਕੇ ਦੀ ਜੇਬ ਚ ਪਾ ਦੇਈ ਤੇ ਉਹਨੂੰ ਕਹੀ ਆਪਣੀ ਮਾਤਾ ਨੂੰ ਨਾ ਦੱਸੇ। ਕਹਿੰਦੇ ਮਹਾਰਾਜ ਠੀਕ ਆ। ਸੇਵਾਦਾਰ ਗਿਆ, ਇੰਨੇ ਨੂੰ ਉਹ ਸਕੂਟਰ ਸਟਾਰਟ ਕਰਨ ਲੱਗੇ ਸੀ, ਪੁਰਾਣਾ ਜਿਹਾ ਉਹਨਾਂ ਕੋਲ ਸਕੂਟਰ ਵਿਚਾਰਿਆਂ ਕੋਲ। ਉਹ ਸੇਵਾਦਾਰ ਗਿਆ, ਉਹਨੇ ਜਾ ਕੇ ਲੜਕੇ ਦੀ ਜੇਬ ਵਿੱਚ 50 ਰੁਪਈਏ ਪਾ ਦਿੱਤੇ ਤੇ ਉਹਨੂੰ ਨਾਲ ਕੰਨ ਚ ਕਿਹਾ ਮਾਤਾ ਆਪਣੀ ਨੂੰ ਨਾ ਦੱਸੀ। ਸੰਤ ਕਹਿੰਦੇ ਮਾਤਾ ਤੋਂ ਰਹਿ ਨਹੀਂ ਹੋਇਆ, ਕਈ ਮਾਈਆਂ ਫਿਰ ਹਟਦੀਆਂ ਨੇ ਗੱਲਾਂ ਇੱਦਾਂ ਦੀਆਂ। ਉਹਨੇ ਫਿਰ ਆਪਣੇ ਲੜਕੇ ਨੂੰ ਕਹਿੰਦੀ ਕੀ ਦੇ ਕੇ ਗਿਆ ਸੇਵਾਦਾਰ, ਕੀ ਦੇ ਕੇ ਗਿਆ ਤੇਰੀ ਜੇਬ ਚੋਂ? ਉਹਨੇ ਜੇਬ ਚੋਂ 50 ਰੁਪਏ ਕੱਢੇ। ਕਹਿੰਦੇ ਮਾਤਾ ਉਹੀ 50 ਰੁਪਏ ਬਾਬਿਆਂ ਨੇ ਫਿਰ ਭੇਜਤੇ। ਕਹਿੰਦੀ ਉਦੋਂ ਵੀ ਕਿਹਾ ਸੰਤਾਂ ਨੂੰ ਵੀ ਧੋਤੋਂ ਥੋੜੀ ਲੈਣੇ, ਲਿਆ ਫੜਾ ਮੈਂ ਮੋੜ ਕੇ ਆਉਂਦੀ ਹਾਂ, 50 ਰੁਪਏ ਲੜਕੇ ਤੋਂ ਵਾਪਸ ਲੈ ਲੈ, ਲਿਆ ਮੈਂ ਮੋੜ ਕੇ ਆਉਂਦੀ। ਵਾਪਸ ਮੋੜਨ ਚਲੀ ਗਈ, ਉੱਧਰ ਲੜਕੇ ਦੇ ਮਨ ਚ ਖਿਆਲ ਪੈ ਗਿਆ ਜਦੋਂ ਤੱਕ ਬੀਬੀ ਆਉਂਦੀ ਹੈ ਮੈਂ ਸਕੂਟਰ ਸੜਕ ਪਾਰ ਕਰਕੇ ਪਰੇ ਖਲੋ ਜਾ। ਉੱਧਰ ਮਾਈ ਮੋੜਨ ਚਲੀ ਗਈ, ਬਾਬਾ ਜੀ ਬਾਹਰ ਨਿਕਲੇ ਆਪਣੀ ਕੁੱਲੀ ਚੋਂ। ਕਹਿੰਦੀ ਜੀ ਆ 50 ਰੁਪਏ ਤੁਸੀਂ ਫਿਰ ਲੜਕੇ ਨੂੰ ਦੇਤੇ। ਕਹਿੰਦੇ ਨਹੀਂ ਲੈਣੇ ਮਾਈ, ਇੱਥੇ ਰਹਿਣ ਦੇ। ਉੱਥੇ ਟੇਬਲ ਜਾ ਤੇ ਰੱਖ ਤੇ ਹਵਾ ਵਗੀ, ਉਹ 50 ਰੁਪਏ ਉੱਡ ਗਏ, ਸੇਵਾਦਾਰ ਨੇ ਚੁੱਕੇ ਹੋਣਗੇ। ਇੰਨੇ ਨੂੰ ਉਹ ਲੜਕਾ ਸੜਕ ਪਾਰ ਕਰਕੇ ਸਕੂਟਰ ਖੜਾ ਕਰਨ ਲੱਗਾ। ਜਦੋਂ ਉਹਨੇ ਸਕੂਟਰ ਸੜਕ ਪਾਰ ਕਰਨ ਲੱਗਾ
ਤੇਜ ਰਫਤਾਰ ਉਧਰੋਂ ਫੋਰ ਵੀਲਰ ਆਇਆ, ਐਸੀ ਫੇਟ ਮਾਰੀ ਉਪਰੋਂ ਲੰਘ ਗਿਆ, ਰੌਲਾ ਪੈ ਗਿਆ, ਬੰਦਾ ਮਰ ਗਿਆ, ਐਕਸੀਡੈਂਟ ਹੋ ਗਿਆ, ਲੋਕ ਇਕੱਠੇ ਹੋ ਗਏ। ਜਦੋਂ ਮਾਈ ਨੇ ਆਪਣਾ ਪੁੱਤ ਮਰਿਆ ਵੇਖਿਆ ਉਪਰੋਂ ਲੰਘਿਆ ਟਰੱਕ, ਤਾਹਾਂ ਮਾਰੇ, ਸਿਰ ਪੱਟੇ, ਰੋ ਕੇ ਮਹਾਂਪੁਰਸ਼ਾਂ ਵਾਲਾ ਹੀ ਸੇਵਾਦਾਰ ਆ ਕੇ ਕਹਿੰਦੇ ਬਾਬਾ ਜੀ ਉਹ ਮਾਈ ਦਾ ਲੜਕਾ ਮਰ ਗਿਆ। ਕਹਿੰਦੇ ਭਾਈ ਅਸੀਂ ਕੀ ਕਰ ਸਕਦੇ, ਭਾਈ ਅਸੀਂ ਤਾਂ ਬਹੁਤ ਸੋਚਿਆ ਪਰ ਅਸੀਂ ਕੀ ਕਰ ਸਕਦੇ, ਉਹਦੇ ਕਰਮ ਭਾਗ ਮਾੜੇ। ਮਹਾਂਪੁਰਸ਼ਾਂ ਕਿਹਾ ਉਹ ਮਾਈ ਰੋਂਦੀ ਸੀ ਮੇਰੇ ਦਿਨ ਫਿਰ ਜਾਣ, ਮੈਂ ਵੀ ਚਾਰ ਦਿਨ ਸੁੱਖ ਦੇ ਵੇਖ ਲਾ। ਉਹਦੇ ਲੜਕੇ ਦਾ ਮਸਤਕ ਦੱਸਦਾ ਸੀ ਇਹਦੀ ਉਮਰ ਮੁੱਕ ਗਈ ਹੈ, ਇਹ 50 ਰੁਪਏ ਬਾਰ ਬਾਰ ਮੋੜੀ ਗਈ, ਇਹਨੂੰ ਨਹੀਂ ਸੀ ਪਤਾ ਇਹ 50 ਰੁਪਈਏ ਨਹੀਂ, ਇਹ 50 ਸਾਲ ਦੀ ਉਮਰ ਵਧਾਉਣ ਲੱਗੇ ਸੀ। ਸਾਧੂ ਕੋਲ ਇੰਨੀ ਪਾਵਰ, ਸਾਧ ਸੰਗਤ ਪਰ ਸਾਧੂ ਇੱਕ ਮਰਿਆਦਾ ਵਿੱਚ ਬੱਝਿਆ ਹੁੰਦਾ ਹੈ, ਉਹ ਤੁਹਾਨੂੰ ਦੱਸ ਕੇ ਨਹੀਂ ਕੋਈ ਕਰਾਮਾਤ ਕਰ ਸਕਦਾ, ਮੈਂ ਉਮਰ ਵਧਾ ਰਿਹਾ, ਉਹ ਜਾਦੂਗਰ ਨਹੀਂ ਹੈ। ਉਹਨੇ ਗੁਪਤ ਰੱਖਣਾ ਸਭ ਕੁਝ, ਗੁਰਪ੍ਰਸਾਦੀ ਗੁਪਤੋ ਵਰਤੈ, ਉਹਨੇ ਇਸ਼ਾਰੇ ਵਿੱਚ ਗੁਪਤ ਰਹਿ ਕੇ ਭਲਾ ਕਰਨਾ, ਉਹ ਪ੍ਰਗਟ ਹੋ ਕੇ ਨਹੀਂ ਲੋਕਾਂ ਨੂੰ ਦੱਸਦਾ, ਇੱਦਾਂ ਤਾਂ ਲੋਕ ਉਮਰ ਵਧਾਉਣ ਆ ਜਾਣਗੇ ਉਹਦੇ ਕੋਲ। ਉਹ ਤਾਂ ਬਾਅਦ ਵਿੱਚ ਮਹਾਂਪੁਰਸ਼ਾਂ ਦੱਸਿਆ ਅਸੀਂ ਕੀ ਕਰ ਸਕਦੇ ਭਾਈ, ਇਹ ਕਲਯੁਗ ਦੇ ਲੋਕ ਇਹਨਾਂ ਦਾ ਕੀ ਭਲਾ ਕਰੀਏ, ਅਸੀਂ ਕਿਵੇਂ ਕਰ ਸਕਦੇ ਹਾਂ। ਬੜੇ ਦੁਖੀ ਹੋ ਕੇ ਮਹਾਂਪੁਰਸ਼ ਬੋਲੇ, ਕਹਿੰਦੇ ਇਹਦਾ ਭਲਾ ਨਹੀਂ ਅਸੀਂ ਕਰ ਸਕੇ ਭਾਈ, ਇਹਦੀ ਕਿਸਮਤ ਹਾਰ ਗਈ, ਦਿੱਤੇ ਸੀ ਫਿਰ ਪੈਸੇ ਮੋੜ ਗਈ, ਇਹਨੂੰ 50 ਰੁਪਈਏ ਦਿਸਦੇ ਰਹੇ, ਇਹ 50 ਰੁਪਏ ਨਹੀਂ ਸੀ, ਇਹ 50 ਸਾਲ ਦੀ ਉਮਰ ਸੀ। ਰੱਬ ਦੇ ਕਰ ਸਬਰ ਅੰਦਰ ਸਾਬਰੀ ਤਾਨੇ ਵਹਿ ਜਾ ਲੈਣ, ਹੁਣ ਜੀ ਕੋ ਖੁਦਾਏ ਦੇ ਭੇਤ ਨਾ ਕਿਸੇ ਦੇਣੋ, ਲੋਕਾਂ ਨੂੰ ਭੇਤ ਨਹੀਂ ਦਿੰਦੇ, ਪਰ ਜੇ ਕੋਈ ਸਾਧੂ ਦੀ ਸੰਗਤ ਕਰੇ, ਮੈਂ ਕਈ ਵਾਰ ਕਹਿੰਦਾ ਨਾ ਜਾਂ ਤਾਂ ਕਰੋ ਨਾ ਸੰਗਤ, ਜੇ ਸੰਗਤ ਕਰਨੀ ਫਿਰ ਸਤ ਵਚਨ ਕਹੋ, ਫਿਰ ਸਤ ਵਚਨ ਕਹਿ ਕੇ ਮੰਨੋ। ਇੱਕ ਵਾਰ ਸਾਰੇ ਪਿਆਰ ਨਾਲ ਪੜ੍ਹੋ।

ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਵਿਸ਼ਵਾਸ ਆ ਜਾਏ, ਭਰੋਸਾ ਆ ਜਾਏ। ਇੱਕ ਨਲਕਾ ਇੱਥੇ ਵੀ ਲੱਗਾ, ਇੱਕ ਨਲਕਾ ਬਾਬਾ ਤੁਲਸੀਦਾਸ ਜੀਆਂ ਦੇ ਹੱਥਾਂ ਦਾ ਦੌਲੇਵਾਲ ਵੀ ਲੱਗਾ। ਸੰਗਤ ਸ਼ਾਇਦ ਹਰਿਆਣੇ ਤੋਂ ਆਏ ਨੇ ਗੁਰਮੁਖ ਪਿਆਰੇ। ਗੱਲ ਅੰਦਰ ਵਿਸ਼ਵਾਸ ਦੀ ਹੈ, ਭਾਵਨਾ ਦੀ ਹੈ। ਜਦੋਂ ਵਿਸ਼ਵਾਸ ਰੱਖ ਕੇ ਚੱਲੋ ਉਹ ਸਭ ਕੁਝ ਵਰਤਦਾ। ਇੱਕ ਦਿਨ ਵੇ ਸੈਂਕੜੇ ਕੇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਰਤਦੇ ਨੇ। ਜਿੱਦਣ ਕੋਈ ਵਿਸ਼ਵਾਸ ਨਾਲ ਗੁਰੂ ਦੇ ਦਰ ਤੇ ਆਉਂਦਾ, ਇਹ ਗੱਲ ਸੱਚ ਹੈ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸ਼ਰਨਾ ਪ੍ਰਗਟੇ ਭਲੇ ਸੰਜੋਗ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਲਾਹੌਰ ਤੋਂ ਵਜ਼ੀਰ ਆ ਗਿਆ। ਇਤਿਹਾਸ ਕਹਿੰਦਾ ਉਹ ਵਜ਼ੀਰ ਖਾਨ ਨੇ ਉਹਨੂੰ ਸਾਈ ਮੀਆਂ ਮੀਰ ਜੀ ਨੇ ਕੱਲਿਆ। ਉਹ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਿੱਥੇ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ, ਪਾਤਸ਼ਾਹ ਉੱਥੇ ਬਹਿ ਕੇ ਹਰਿਮੰਦਰ ਸਾਹਿਬ ਦੀ ਸੇਵਾ ਕਰਵਾ ਰਹੇ ਸੀ, ਹੱਥ ਜੋੜ ਕੇ ਆ ਕੇ ਕਹਿੰਦਾ ਜੀ ਮੈਨੂੰ ਇੱਕ ਰੋਗ ਹੈ, ਮੇਰਾ ਭਲਾ ਕਰ ਦਿਓ, ਮੈਨੂੰ ਸਾਈ ਮੀਆਂ ਮੀਰ ਜੀ ਨੇ ਕੱਲਿਆ। ਪਾਤਸ਼ਾਹ ਨੇ ਬੜਾ ਅਦਬ ਕੀਤਾ, ਕਿਉਂ ਸਾਈ ਮੀਆਂ ਮੀਰ ਜੀ ਨੇ ਕੱਲਿਆ? ਕਿਸੇ ਅਫਸਰ ਦੇ ਕੋਲ ਇੱਕ ਉਹਦੇ ਅਫਸਰ ਦੂਜਾ ਕੋਈ ਬੰਦਾ ਭੇਜਦਾ, ਆਫਿਸਰ ਉਹਦਾ ਸਨਮਾਨ ਕਰਦਾ, ਕਿਸੇ ਦੂਜੇ ਅਫਸਰ ਨੇ ਭੇਜਿਆ ਭਾਈ। ਸਾਈ ਮੀਆਂ ਅਮੀਰ ਜੀ ਨੇ ਆਪਣੇ ਹੱਥੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਹੈ, ਪਾਤਸ਼ਾਹ ਨੇ ਮਾਣ ਦਿੱਤਾ। ਅੱਜ ਜਦੋਂ ਵਜ਼ੀਰ ਖਾਨ ਨੂੰ ਕੱਲਿਆ, ਹਜ਼ੂਰ ਬੜੇ ਅਦਬ ਨਾਲ ਕਹਿੰਦੇ ਦੱਸੋ ਕੀ ਰੋਗ ਹੈ? ਉਹ ਕਹਿੰਦਾ ਜੀ ਮੇਰੇ ਪੇਟ ਵਿੱਚ ਫੋੜ ਹੈ, ਜਲੋਧਰ ਦਾ ਰੋਗ ਹੈ, ਠੀਕ ਨਹੀਂ ਹੋ ਰਿਹਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਕਹਿੰਦੇ ਉਹ ਜਿਹੜਾ ਬਜ਼ੁਰਗ ਤੁਰਿਆ ਹੁੰਦਾ ਨਾ ਚਿੱਟੇ ਦਾੜੇ ਵਾਲਾ, ਉਹਦੇ ਹੱਥ ਵਿੱਚ ਟੋਕਰੀ ਹੈ, ਹਰਿਮੰਦਰ ਸਾਹਿਬ ਦੀ ਸੇਵਾ ਚੱਲਦੀ ਹੈ, ਉਹ ਮਿੱਟੀ ਦੀ ਟੋਕਰੀ ਸੁੱਟ ਕੇ ਆਉਂਦਾ, ਉਸ ਬਜ਼ੁਰਗ ਨੂੰ ਜਾ ਕੇ ਕਹੋ ਉਹ ਤੁਹਾਡਾ ਰੋਗ ਠੀਕ ਕਰੇਗਾ। ਵਜ਼ੀਰ ਖਾਨ ਦੇ ਮਨ ਚ ਆਇਆ ਵੀ ਸ਼ਾਇਦ ਉਹ ਬਜ਼ੁਰਗ ਕੋਈ ਬੈਦ ਬੂਦ ਰੱਖਿਆ ਹੋਣਾ, ਗੁਰੂ ਅਰਜਨ ਦੇਵ ਮਹਾਰਾਜ ਨੇ ਦਵਾਈ ਦਾਰੂ ਦਿੰਦਾ ਹੋਣਾ, ਬਜ਼ੁਰਗ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ ਕੋਈ ਬੈਦ ਰੱਖਿਆ ਹੋਣਾ, ਦਵਾਈ ਦਾਰੂ ਦਿੰਦਾ ਹੋਣਾ। ਦੋ ਤਿੰਨ ਨਾਲ ਅਹਿਲਕਾਰ ਨੇ ਵਜ਼ੀਰ ਖਾਨ ਉੱਧਰ ਨੂੰ ਤੁਰ ਪਿਆ ਤੇ ਜਾ ਕੇ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਦੇ ਮੂਹਰੇ ਖੜ ਗਿਆ। ਕਹਿੰਦਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੁਹਾਡੇ ਵੱਲ ਕੱਲਿਆ, ਮੈਨੂੰ ਰੋਗ ਹੈ ਜਲੋਧਰ ਦਾ, ਠੀਕ ਕਰ ਦਿਓ, ਮੈਨੂੰ ਦਵਾਈ ਚਾਹੀਦੀ ਹੈ, ਮੈਨੂੰ ਜਲੋਧਰ ਦਾ ਰੋਗ ਹੈ, ਠੀਕ ਕਰ ਦਿਓ, ਗੁਰੂ ਅਰਜਨ ਦੇਵ ਮਹਾਰਾਜ ਨੇ ਤੁਹਾਡੇ ਕੋਲ ਕੱਲਿਆ। ਬਾਬਾ ਬੁੱਢਾ ਸਾਹਿਬ ਨੇ ਹੱਥ ਵਿੱਚ ਟੋਕਰੀ ਪਕੜੀ ਹੈ, ਜ਼ੋਰ ਨਾਲ ਟੋਕਰੀ ਮਾਰ ਕੇ ਧੱਕਾ ਦੇ ਕੇ ਪਰੇ ਕਰਕੇ ਕਿਹਾ, ਓਏ ਦਾਤੇ ਨੂੰ ਛੱਡ ਕੇ ਮੰਗਦੇ ਕੋਲ ਕੀ ਲੈਣਾ ਹੈ? ਦੇਣ ਵਾਲਾ ਤਾਂ ਉਹ ਦਾਤਾ ਬੈਠਾ ਹੈ, ਦਾਤੇ ਨੂੰ ਛੱਡ ਕੇ ਮੰਗਦੇ ਕੋਲ ਕੀ ਲੈਣਾ ਹੈ? ਧੱਕਾ ਮਾਰ ਕੇ ਟੋਕਰੀ ਨਾਲ ਬਾਬਾ ਬੁੱਢਾ ਸਾਹਿਬ ਅੱਗੇ ਲੰਘ ਗਏ। ਪੇਟ ਦਾ ਫੋੜਾ ਐ ਹੱਥ ਰੱਖ ਕੇ ਪੇਟ ਫੜਿਆ, ਦਰਦ ਹੁੰਦਾ, ਪੀੜਾ ਨਾਲ ਤੜਫਦਾ ਵਜ਼ੀਰ ਖਾਨ ਫਿਰ ਗੁਰੂ ਅਰਜਨ ਦੇਵ ਮਹਾਰਾਜ ਕੋਲ ਆਇਆ। ਬਾਬਾ ਬੁੱਢਾ ਸਾਹਿਬ ਦੀ ਵੇਰ ਕੋਲ ਆ ਕੇ ਕਹਿੰਦਾ ਮਹਾਰਾਜ ਉਹ ਬਜ਼ੁਰਗ ਤਾਂ ਬਹੁਤ ਗੁੱਸੇ ਵਿੱਚ ਹੈ, ਉਹਨੇ ਤਾਂ ਟੋਕਰੀ ਜ਼ੋਰ ਨਾਲ ਮਾਰ ਕੇ ਕਿਹਾ ਦਾਤੇ ਕੋਲੋਂ ਮੰਗ ਜਾ ਕੇ, ਮੰਗਤੇ ਕੋਲ ਕੀ ਲੈਣਾ ਹੈ? ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹੱਸ ਪਏ, ਕਹਿੰਦੇ ਵਜ਼ੀਰ ਖਾਂ ਬਾਬੇ ਬੁੱਢੇ ਨੇ ਤੈਨੂੰ ਟੋਕਰੀ ਮਾਰ ਕੇ ਪਰਾਂ ਕਰਕੇ ਕਿਹਾ ਦਾਤੇ ਕੋਲ ਜਾ, ਮੰਗਤੇ ਕੋਲ ਕੀ ਲੈਣਾ ਹੈ? ਜਿਹੜੇ ਹੱਥ ਨਾਲ ਬਾਬੇ ਬੁੱਢੇ ਨੇ ਟੋਕਰੀ ਮਾਰ ਦਿੱਤੀ ਹੈ, ਹੁਣ ਤੇਰਾ ਰੋਗ ਹਟ ਗਿਆ। ਬਾਬੇ ਬੁੱਢੇ ਦੇ ਹੱਥ ਐਵੇਂ ਨਹੀਂ, ਉਹਦੇ ਹੱਥਾਂ ਚ ਬਰਕਤ ਭਰੀ ਹੈ, ਉਹਦੇ ਕਦਮਾਂ ਵਿੱਚ ਕ੍ਰਾਂਤੀ ਹੈ, ਉਹਦੇ ਬੋਲਾਂ ਵਿੱਚ ਕਰਾਮਾਤ ਹੈ, ਉਹਦੇ ਹੱਥਾਂ ਵਿੱਚ ਬਰਕਤ ਹੈ। ਜਿਹੜੇ ਹੱਥ ਨਾਲ ਟੋਕਰੀ ਮਾਰੀ ਹੁਣ ਰੋਗ ਹਟ ਗਿਆ। ਸਾਧ ਸੰਗਤ, ਜਪਣ ਵਾਲਿਆਂ ਦੇ ਹੱਥਾਂ ਵਿੱਚ ਬਰਕਤ ਹੈ, ਕਦਮਾਂ ਚ ਕ੍ਰਾਂਤੀ ਹੈ, ਬੋਲਾਂ ਵਿੱਚ ਬਰਕਤ ਹੈ। ਤਾਈਓ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸਿੱਖੋ ਬਾਬੇ ਬੁੱਢੇ ਵਰਗਾ ਕੋਈ ਗੁਰਸਿੱਖ ਬੰਦਗੀ ਵਾਲਾ ਮਿਲ ਜਾਏ, ਚਰਨ ਧੂੜ ਮੰਗਿਆ ਕਰੋ। ਕਿਉਂ? ਇਹੋ ਜਿਹੇ ਜਪਣ ਵਾਲਿਆਂ ਦੀ ਚਰਨ ਧੂੜ ਨਾਲ ਹੀ ਪਾਪ ਉਤਰ ਜਾਂਦੇ ਨੇ, ਇਹੋ ਜਿਹੇ ਜਪਣ ਵਾਲਿਆਂ ਦੀ ਚਰਨ ਧੂੜੀ ਨਾਲ ਹੀ ਪਾਪੀਆਂ ਦਾ ਉਧਾਰ ਹੋ ਜਾਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ। ਆ ਪੰਕਤੀ ਪੜਿਓ, ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਬਹੁਤ ਹੀ ਸਨਮਾਨਯੋਗ ਸ੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ, ਠੱਠੇ ਟਿੱਬੇ ਵਾਲੇ
जो श्रीमान संत बाबा करतार सिंह जी उन्हां दी सेवा उत्ते सेवा निभा रहे ने। पटना साहब तुसी श्री हरिमंदर तख्त श्री हरिमंदर पटना साहब दर्शन करन जांदे हो, वो तख्त साहब की सेवा भी श्रीमान संत बाबा करतार सिंह जी ठठे टिब्बे वालियां करवाई। कदे दीवान हाल मंजी साहब तुसी दर्शन करियो जिथों रोज लाइव कथा आउंदी है दरबार साहब तो तुसी सुनदे हो। वह मंजी साहब का दीवान हाल किड्डा वड्डा उहदा साथ संगत बाया है खेत्रफल है। जदों बाबा जी बनाउण लगे कहिंदे जी गुरु अर्जन दे महाराज दा मंजी साहब स्थान बनाउणा है, इहनूं सहारा नहीं कोई देना, इहनूं पिल्लर नहीं कोई देना। वह कहिंदे जी बिना पिल्लर तो थोड़ी ऐ लेंटर टिक जाऊगा। कहिंदे भाई जे गुरु दा स्थान भी हुण पिल्लरां दे सिर ते खड़ा करना है फिर की फायदा, यह बिना सहारे तो बिना पिल्लर तो जाइए। वह जिहड़ा इंजीनियर वह कहना जी इदा नहीं हो सकता, यह वाया बहुत वड्डा है, इहदे विच पिल्लर देने पैणगे। आ वेखो हुण एडा हाल बनाया आपां पिल्लर दित्ते ने, सेफ्टी वास्ते पिल्लर चाहीदे ने। ते महापुरख कहिंदे नहीं इह गुरु दा स्थान है, इच पिल्लर ना दिओ। सैडां तों बीम चक्के ने, तुसी पूरा मंजी साहिब दीवान हाल दे दर्शन करियो, उहदे विच साध संगत अंदर पिल्लर नहीं है गब्बे। साधु जिहड़ा है ਉਹ ਆਰਜੀਟੈਕਟਾਂ ਦਾ ਆਰਜੀਟੈਕਟ ਹੁੰਦਾ, ਇੰਜੀਨੀਅਰ ਤੋਂ ਉੱਪਰ ਇੰਜੀਨੀਅਰ ਹੈ, ਇੰਜੀਨੀਅਰਾਂ ਦੀ ਕਿਤਾਬਾਂ ਦੀ ਪੜ੍ਹਾਈ ਹੈ, ਸਾਧੂ ਦੀ ਪੜ੍ਹਾਈ ਜਿਹੜੀ ਉਹ ਵਿਆਖਿਆ ਚ ਨਹੀਂ ਆ ਸਕਦੀ। ਬਹੁਤ ਪਿਆਰ ਨਾਲ ਉਹਨਾਂ ਦੇ ਸੇਵਾਦਾਰ ਆਏ ਨੇ, ਬਾਬਾ ਜੀ ਆਏ ਨੇ। ਆਓ ਆਪਾਂ ਸਾਰੇ ਸ਼੍ਰੀਮਾਨ ਸੰਤ ਬਾਬਾ ਤੁਲਸੀ ਦਾਸ ਜੀ ਉਹਨਾਂ ਦੀ ਯਾਦ ਵਿੱਚ ਬੈਠੇ ਹੋ। ਸਮਾਂ ਸਮਾਪਤ ਹੋ ਗਿਆ, ਜਥਾ ਪਹੁੰਚ ਗਿਆ, ਆਪਾਂ ਇੱਕ ਪੰਕਤੀ ਸਾਰੇ ਮਿਲ ਕੇ ਪੜ੍ਹੀਏ। ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਜਿਹੜੀ ਆਪਾਂ ਪਹਿਲਾਂ ਪੰਕਤੀ ਪੜ੍ਹੀ, ਆਪਾਂ ਬੰਦਗੀ ਨਹੀਂ ਕਰ ਸਕਦੇ, ਤਪ ਕਰਨ ਵਾਲੇ ਬੰਦਗੀ ਕਰਨ ਵਾਲਿਆਂ ਦੇ ਅਸਥਾਨ ਤੇ ਇਸ ਲਈ ਆਈਦਾ, ਉਹਨਾਂ ਦੀ ਬੰਦਗੀ ਤੋਂ ਬਲਿਹਾਰ ਜਾਈਏ, ਸਾਡਾ ਵੀ ਜੀਵਨ ਜਨਮ ਸਫਲ ਹੋਵੇ। ਸਾਰੇ ਚਿੱਤ ਜੋੜ ਕੇ ਧਾਰਨਾ ਪੜ੍ਹੋ ਪਿਆਰ ਨਾਲ ਹੋਂ।

ਸਤਿਗੁਰੂ ਕਿਰਪਾ ਕਰਨ, ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਮੈਨੂੰ ਇੱਕ ਦਿਨ ਵਿੱਚ ਸੈਂਕੜੇ ਫੋਨ ਆਉਂਦੇ ਨੇ, ਪਰ ਸਾਧ ਸੰਗਤ ਕੋਈ ਭਾਗਾਂ ਵਾਲਾ ਦਿਨ ਹੁੰਦਾ, ਜਿੱਦਣ ਕੋਈ ਨਾਮ ਸਿਮਰਨ ਬੰਦਗੀ ਸਿੱਖੀ ਬਾਰੇ ਕੋਈ ਸਵਾਲ ਕਰਦਾ, ਨਹੀਂ ਤੇ ਤਕਰੀਬਨ 99% ਲੋਕਾਂ ਦੇ ਫੋਨ, ਭਾਈ ਸਾਹਿਬ ਜੀ ਸਾਡੀ ਲੜਕੀ ਦੇ ਆਈਲੈਟਸ ਦੇ ਬੈਂਡ ਨਹੀਂ ਆਉਂਦੇ, 3 ਵਾਰ ਟੈਸਟ ਦੇ ਦਿੱਤਾ। ਹੁਣ ਮੈਂ ਉਹਨਾਂ ਨੂੰ ਕੀ ਕਹਾਂ ਵੀ ਨਿਰਮਲ ਬਾਬੇ ਵਾਂਗ ਵੀ ਗੋਲ ਗੱਪੇ ਖਾਇਆ ਕਰੋ, ਸਮੋਸੇ ਖਾਓ, ਕਿਰਪਾ ਹੋ ਜਾਏਗੀ। ਭਾਈ ਪੜ੍ਹਾਈ ਕਰੋ, ਆਪ ਪੜ੍ਹਨਾ ਤੁਸੀਂ, ਇਹ ਤੁਹਾਨੂੰ ਬੇਨਤੀ ਹੈ। ਕਈਆਂ ਦੇ ਫੋਨ ਉਹਦੇ ਕਮਾਈ, ਕਹਿੰਦੀ ਸਾਡਾ ਸਹੁਰਾ ਬਾਬਾ ਜੀ ਉਹਦਾ ਬੇੜਾ ਬਹਿ ਜਾਏ, ਸਾਨੂੰ ਤਾਂ ਕਹਿੰਦੀ ਜ਼ਮੀਨ ਹੀ ਨਹੀਂ ਦਿੰਦਾ, ਮੇਰਾ ਸਹੁਰਾ ਜਗ੍ਹਾ ਨਹੀਂ ਦਿੰਦਾ, ਜ਼ਮੀਨ ਨਹੀਂ ਦੇ ਰਿਹਾ, ਹਿੱਸਾ ਨਹੀਂ ਦੇ ਰਿਹਾ। ਮੈਂ ਕਹਿੰਦਾ ਆਪਣੇ ਰਿਸ਼ਤੇਦਾਰਾਂ ਨੂੰ ਕਹੋ, ਮੈਂ ਥੋੜ੍ਹੀ ਹੁਣ ਤੁਹਾਨੂੰ ਕਹਿ ਸਕਦਾ। ਕੋਈ ਨਾਮ ਸਿਮਰਨ ਬੰਦਗੀ ਨਿਤਨੇਮ ਬਾਰੇ ਕੋਈ ਸਵਾਲ ਕਰਿਆ ਕਰੋ। ਹਾਂ, ਰਹੀ ਗੱਲ ਤੁਹਾਡੇ ਘਰ ਦੇ ਕੱਲ ਕਲੇਸਾਂ ਦੀ, ਸਾਡੇ ਕੋਲੋਂ ਪੁੱਛਣ ਦੀ ਲੋੜ ਨਹੀਂ, ਗੁਰੂ ਨੇ ਲਿਖ ਕੇ ਦਿੱਤਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਹਿ ਮਿਟਾਵੋ। ਘਰ ਚ ਨਾਮ ਜਪਣ ਲੱਗ ਜਾਓ, ਕੱਲ ਕਲੇਸ਼ ਨਹੀਂ ਰਹਿਣਗੇ, ਗੁਰੂ ਨੇ ਤੁਹਾਨੂੰ ਲਿਖ ਕੇ ਦੇ ਦਿੱਤਾ। ਸਤਿਗੁਰੂ ਕਿਰਪਾ ਕਰਨ, ਸੌਖਾ ਹੀ ਨੁਕਤਾ ਨੋਟ ਕਰ ਲਿਆ ਕਰੋ। 1 ਚਮਚਾ ਦਹੀਂ ਦਾ 2 ਕਿਲੋ ਦੁੱਧ ਚ ਪਾ ਦਿਓ, ਦੁੱਧ ਕੀ ਬਣ ਜਾਂਦਾ, ਦਹੀਂ, ਰੂਪ ਬਦਲ ਗਿਆ ਨਾ। ਏਦਾਂ ਸਵੇਰੇ ਚਾਹ ਬਣਾਉਣ ਲੱਗੇ ਤੁਸੀਂ, ਚਾਹ ਦਾ ਪਾਣੀ ਰੱਖਦਿਆਂ ਸਾਰ ਗੈਸ ਬਾਲਦਿਆਂ ਸਿਰ ਢੱਕ ਕੇ ਕਹਿ ਦਿਆ ਕਰੋ ਸਤਨਾਮ ਸ੍ਰੀ, ਖੰਡ ਪੱਤੀ ਪਾਉਣ ਲੱਗਿਆਂ ਕਹਿ ਦਿਆ ਕਰੋ ਸਤਨਾਮ ਸ੍ਰੀ, ਦੁੱਧ ਪਾਉਣ ਲੱਗਿਆਂ ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਚਾਹ ਬਣ ਗਈ, ਜਦੋਂ ਕੱਪਾਂ ਚ ਗਲਾਸਾਂ ਚ ਪਾ ਕੇ ਪੁਣਦੇ ਹੋ ਉਦੋਂ ਇੱਕ ਵਾਰ ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਵਿਸ਼ਵਾਸ ਹੈ 1 ਮਹੀਨੇ ਵਿੱਚ ਤੁਹਾਨੂੰ ਰਿਜ਼ਲਟ ਆਉਣਗੇ। ਜਿੰਨੇ ਘਰ ਦੇ ਮੈਂਬਰ ਸਵੇਰੇ ਚਾਹ ਦੁੱਧ ਪੀਣਗੇ ਆਪੇ ਹੀ ਜਪਣ ਲੱਗ ਪੈਣਗੇ ਸਤਨਾਮ ਸ੍ਰੀ। ਕੱਪ ਫੜਦੇ ਆ ਉਹਨੀ ਕਹਿਣ ਲੱਗ ਪੈਣਾ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜਿੱਥੇ ਸਾਰਾ ਪਰਿਵਾਰ ਵਾਹਿਗੁਰੂ ਕਹਿਣ ਲੱਗ ਜਾਏ ਉੱਥੇ ਕੱਲ ਕਲੇਸ਼ ਨਹੀਂ ਰਹਿ ਸਕਦਾ। ਇੰਨਾ ਸੌਖਾ ਕੰਮ ਜ਼ਰੂਰ ਕਰ ਲਿਆ ਕਰੋ। ਬੰਦਗੀ ਵਾਲਿਆਂ ਦੇ ਤਪ ਸਥਾਨ ਤੇ ਆਏ ਹੋ, ਕੁਝ ਨਾ ਕੁਝ ਲੈ ਕੇ ਜਾਇਓ। ਭੈਣੋ ਕਰ ਲਓਗੇ ਇੰਨਾ ਕੰਮ ਬਈ, ਚਾਹ ਬਣਾਉਣ ਲੱਗਿਆ ਸਤਨਾਮ ਵਾਹਿਗੁਰੂ 5-7 ਵਾਰ ਕਹਿ ਦਿਆ ਕਰੋਗੇ ਭੈਣੋ, ਹੱਥ ਖੜੇ ਕਰਿਓ ਜਰਾ, ਮੈਨੂੰ ਵਿਸ਼ਵਾਸ ਹੋ ਜਾਏ। ਬੋਲੇ ਸੋ ਨਿਹਾਲ, ਕਈ ਬੀਬੀਆਂ ਨੇ ਵਿੱਚੋਂ ਹੱਥ ਨਹੀਂ ਖੜੇ ਕੀਤੇ, ਇਹਦਾ ਮਤਲਬ ਪਤਾ ਕੀ ਹੈ? ਉਹ ਮੈਂ ਤੁਹਾਨੂੰ ਬੇਨਤੀ ਹੱਥ ਜੋੜ ਕੇ ਕਰਦਾ ਵੀ ਜਿਹੜੀਆਂ ਬੀਬੀਆਂ ਸਵੇਰੇ ਬੰਦਿਆਂ ਤੋਂ ਚਾਹ ਬਣਵਾਉਣੀਆਂ ਉਹ ਫਿਰ ਬੰਦਿਆਂ ਨੂੰ ਕਹਿ ਦਿਓ। ਇਹਦਾ ਮਤਲਬ ਕਈ ਬੀਬੀਆਂ ਬੰਦਿਆਂ ਤੋਂ ਵੀ ਚਾਹ ਬਣਵਾਉਣੀਆਂ ਨਾ, ਮਾੜੀ ਗੱਲ ਨਹੀਂ ਹੈ ਚਾਹ ਬਣਾਉਣੀ, ਪਰ ਕਹਿ ਦਿਓ ਵੀ ਸਰਦਾਰ ਜੀ ਜੇ ਸਵੇਰੇ ਚਾਹ ਤੁਸੀਂ ਬਣਾਉਣੀ ਹੈ ਤੇ ਭਾਈ ਸਾਹਿਬ ਕਹਿ ਕੇ ਗਏ ਨੇ ਸਤਨਾਮ ਵਾਹਿਗੁਰੂ ਵੀ ਤੁਸੀਂ ਕਹਿਣਾ ਹੈ। ਨਾਮ ਜਪੋ, ਕੱਲ ਕਲੇਸ਼ ਮਿਟਣਗੇ, ਇਹ ਗੁਰੂ ਦੀ ਗਰੰਟੀ ਹੈ। ਭੁੱਲ ਚੁੱਕ ਦੀ ਖਿਮਾ ਬਖਸ਼ਣੀ।

ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ, ਕਿਸੇ ਨੂੰ ਮੁਕੱਦਮਾ ਪੈ ਗਿਆ, ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ। ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ ਉਹ ਤਾਂ ਦੁਖੀ ਹੈ। ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ, ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ, ਔਸ਼ਧੀ ਹੈ, ਮਹਾਰਾਜ ਬਖਸ਼ਿਸ਼ ਕਰਦੇ ਹਨ, ਸਰਬ ਰੋਗ ਕਾ ਅਵਖਦ ਨਾਮ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਮੇਰਾ ਸਤਿਗੁਰੂ ਐਸਾ ਬੈਦ ਹੈ ਕਿ ਮੇਰੇ ਤਨ ਦੇ ਰੋਗ ਵੀ ਮਿਟਾ ਦਿੰਦਾ ਹੈ, ਮੇਰੇ ਮਨ ਦੇ ਰੋਗ ਵੀ ਮਿਟ ਜਾਂਦੇ ਹਨ। ਕਿਹੜੀ ਦਵਾਈ ਦਿੰਦਾ ਹੈ? ਆਖਿਆ ਹਰ ਹਰ ਨਾਮ ਅਵਖਦ ਮੁਖ ਦੇਵੈ। ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ, ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ, ਨਾ ਜਮਾਂ ਦੀ ਤੱਤੀ ਵਾਹ ਲੱਗੀ। ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਆ। ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ। ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ, ਪਰ ਇੱਕ ਸ਼ਰਤ ਹੈ, ਸ਼ਰਧਾ ਪਿਆਰ ਸਿਦਕ ਦੇ ਨਾਲ। ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ। ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ, ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਗਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖੇ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਦ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾ ਹੀ ਜਮ ਤ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਜੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨੇਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਟ ਜਾਤੇ
0: ਹਰ ਸਿਮਰਨ

0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕੀਓ ਸਕਲ ਅਕਾਰਾ
0: ਹਰ ਸਿਮਰਨ ਮੈਂ ਆਪ ਨਿਰੰਕਾਰਾ
1: ਹਰ ਕਿਰਪਾ ਜਿਸ ਆਪ ਬੁਝਾਇਆ
0: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
1: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
0: ਸ਼ਰਨ ਤੁਮਾਰੀ ਆਯੋ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
1: ਜੈ ਮਾਤ ਪਿਤਾ ਸੁਤਮੀਤ ਨ ਭਾਈ
0: ਮਨ ਊਹਾ ਨਾਮ ਤੇਰਾ ਸੰਗ ਸਹਾਈ
1: ਜੈ ਮਹਾ ਧਿਆਨ ਦੂਤ ਜਮ ਦਲੈ
0: ਜੈ ਕੇਵਲ ਨਾਮ ਸੰਗ ਤੇਰਾ ਚੱਲੈ
1: ਜੈ ਮੁਸ਼ਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਖਨਮਾਹੇ ਉਧਾਰੀ
1: ਅਨਕ ਪੁਨਃ ਚਰਨ ਕਰਤ ਨਹੀਂ ਤਰੈ
0: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੂਖ ਘਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਭ ਕਰੋੜੀ ਬੰਧਨ ਪਰੈ
0: ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਸਿੱਖ ਨਾ ਬੁਝਾਵੈ
0: ਹਰ ਕਾ ਨਾਮ ਜਪਤੇ ਅਕਾਵੈ
1: ਇਹ ਮਾਰਗ ਇਹ ਜਾਤ ਅਕੇਲਾ
0: ਤੈ ਹਰ ਨਾਮ ਸੰਗ ਹੋਤ ਸੁਹੇਲਾ
1: ਐਸਾ ਨਾਮਵਨ ਸਦਾ ਧਿਆਈਐ
0: ਨਾਨਕ ਗੁਰਮੁਖ ਪਰਮਗਤ ਪਾਈਐ
1: ਛੂਟਤ ਨਹੀਂ ਕੋਟ ਲਖ ਬਾਹੀ
0: ਨਾਮ ਜਪਤ ਤੈ ਪਾਰ ਪਰਾਹੀ
1: ਅਨਕ ਬਿਗਨ ਜਹ ਆਏ ਸੰਘਾਰੈ
0: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨਮੈ ਮਰ ਜਾਮ
0: ਨਾਮ ਜਪਤ ਭਾਵੈ ਬਿਸਰਾਮ
1: ਹਉ ਮੈਲਾ ਮਲ ਕਬਹੂ ਨ ਧੋਵੈ
0: ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ ਜਪੋ ਮਨ ਰੰਗ
0: ਨਾਨਕ ਪਾਈਐ ਸਾਧਕ ਸੰਗ
1: ਜੇ ਮਾਰਗ ਕੇ ਜਨ ਜਾਹੇ ਨ ਪੋਸਾ
0: ਹਰ ਕਾ ਨਾਮੂ ਹਾਂ ਸੰਗ ਤੋਸਾ
1: ਜੇ ਪੈਂਡੈ ਮਹਾਂ ਅੰਤ ਗੁਬਾਰਾ
0: ਹਰ ਕਾ ਨਾਮ ਸੰਗ ਉਜਿਆਰਾ
1: ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ
0: ਹਰ ਕਾ ਨਾਮ ਤਹ ਨਾਲ ਪਛਾਨੂ
1: ਜਹ ਮਹਾਂ ਭਿਆਨ ਤਪਤ ਬਹੁ ਕਾਮ
0: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
1: ਜਹਾਂ ਤ੍ਰਿਖਾ ਮਨ ਤੁਜਾ ਕਰਖੈ
0: ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਬਰਤਨ ਨਾਮ
0: ਸੰਤ ਜਨਾ ਕੈ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੈ ਨਾਮ ਉਦਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ
0: ਹਰ ਹਰ ਔਖਦ ਸਾਧ ਕਮਾਤ
1: ਹਰ ਜਨ ਕੈ ਹਰ ਨਾਮ ਨਿਧਾਨ
0: ਔਰ ਬ੍ਰਹਮ ਜਨ ਕੀਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏਕ
0: ਨਾਨਕ ਜਨ ਕੈ ਬ੍ਰਿਤ ਭਵਿਕੈ
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ
0: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ ਨਾਮ ਜਪਤ ਕਬ ਪਰੈ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕੈ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
0: ਹਰ ਨਾਮ ਜਪਤ ਕਛ ਨਾਹੀ ਬਿਯੋਗ
1: ਜਨ ਰਾਸਾ ਹਰ ਨਾਮ ਕੀ ਸੇਵਾ
0: ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੈ ਮਾਲਕ ਦੀਨਾ
0: ਹਰ ਤਨ ਜਨ ਕੋ ਆ ਪ੍ਰਭ ਦੀਨਾ
1: ਹਰ ਹਰ ਜਨ ਕੈ ਓਟ ਸਤਾਣੀ
0: ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਬੋਧ ਜਨ ਹਰ ਰਸ ਰਾਤੇ
0: ਸੁਨ ਸਮਾਦ ਨਾਮ ਰਸ ਮਾਤੇ
1: ਆਠ ਪਹਿਰ ਜਨ ਹਰ ਹਰ ਜਪੈ
0: ਹਰ ਕਾ ਭਗਤ ਪ੍ਰਗਟ ਨਹੀਂ ਛਪੈ
1: ਹਰ ਕੀ ਭਗਤ ਮੁਕਤ ਬਹੁ ਕਰੇ
0: ਨਾਨਕ ਜਨ ਸੰਗ ਕੇ ਤੇ ਤਰੇ
1: ਬਾਹਰ ਜਾਤ ਤੇ ਹਰ ਕੋ ਨਾਮ
0: ਨਾਮ ਤੇਨ ਹਰ ਹਰ ਗੁਣ ਗਾਮ
1: ਸਭ ਤੇ ਉਤਮ ਹਰ ਕੀ ਕਥਾ
0: ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਤ ਵਸੈ
0: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਵਡ ਭਾਗੀ ਪਾਈਐ
0: ਸੰਤ ਕੀ ਸੇਵਾ ਨਾਮ ਤੇ ਆਈਐ
1: ਨਾਮ ਤੋਲ ਕਛ ਅਵਰ ਨਾ ਹੋਏ
0: ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਸਲੋਕ
1: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੈ ਸਰਬ ਟੰਡੋਲ
0: ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ
0: ਸ਼ਸਤਰ ਸਿਮਰਤ ਵਿਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ
0: ਸਗਲ ਤਿਆਗ ਬਨ ਮੱਦੇ ਫਿਰਿਆ
1: ਅਨਕ ਪ੍ਰਕਾਰ ਕੀਏ ਬਹੁ ਜਤਨਾ
0: ਪੁੰਨ ਦਾਨ ਹੁਮ ਮੈਂ ਬਹੁ ਰਤਨਾ
1: ਸਰੀਰ ਕਟਾਏ ਹੁਮ ਮੈਂ ਕਰ ਰਾਤੀ
0: ਵਰਤ ਨੇਮ ਕਰੈ ਬਹੁ ਭਾਤੀ
1: ਨਹੀਂ ਤੁਲ ਰਾਮ ਨਾਮ ਵਿਚਾਰ
0: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
1: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
0: ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਹੀ ਹੁਮਤ ਪ੍ਰਾਨ
0: ਕਨਕ ਹਸਵ ਹੈ ਵਰਭੂ ਦਾਨ
1: ਨਿਵਲੀ ਕਰਮ ਕਰੈ ਬਹੁ ਆਸਨ
0: ਜੈਨ ਮਾਰਗ ਸੰਜਮੈ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ
0: ਤੋ ਵੀ ਹਉਮੈ ਮੈਲ ਨ ਜਾਵੈ
1: ਹਰ ਕੇ ਨਾਮ ਸਮ ਸਰਕਸ਼ ਨਾਹੀ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
1: ਮਨ ਕਾਮਨਾ ਤੀਰਥ ਦੇ ਛੁਟੈ
0: ਗਰਭ ਘੁਮਾਨ ਨ ਮਨ ਤੇ ਹੁਟੈ
1: ਸੋਚ ਕਰੈ ਦਿਨ ਸਰ ਰਾਤ
0: ਮਨ ਕੀ ਮੈਲ ਨ ਤਨ ਦੇ ਜਾਤ
1: ਇਸ ਦੇਹੀ ਕੋ ਬਹੁ ਸਾਧ ਨ ਕਰੈ
0: ਮਨ ਤੇ ਕਬਹੁ ਨ ਦੁਖਿਆ ਤਰੈ
1: ਜਲ ਧੋਵੈ ਬਹੁ ਦੇਹ ਅਨੀਤ
0: ਸਤ ਕਹਾ ਹੋਏ ਕਾਚੀ ਭੀਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
0: ਨਾਨਕ ਨਾਮ ਉਦਰੇ ਪਤਤ ਬਹਮੂਚ
1: ਬਹੁਤ ਸਿਆਣਪ ਜੰਪਾ ਭਉ ਵਿਆਪੈ
0: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
1: ਏਕ ਅਨੇਕ ਅਗਨ ਨਹੀਂ ਬੁਝੈ
0: ਫੋਟੋ ਪਾਵਦਰ ਗੈਨੇ ਸਿਜੈ
1: ਛੋਟ ਸੁਨਾਹੀ ਊਪ ਪਿਆਲ
0: ਮੋਹੇ ਪਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨੈ
0: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ
0: ਨਾਨਕ ਬੋਲੇ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ
0: ਸਾਧ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ
0: ਹਰ ਹਰ ਨਾਮ ਰਿਦਾ ਸਦਗਾਵੈ
1: ਜੇ ਕੋ ਆਪਣੀ ਸੋਭਾ ਲੋਰੈ
0: ਸਾਧ ਸੰਗੇ ਹਉਮੈ ਸ਼ੋਰੈ
1: ਜੇ ਕੋ ਜਨਮ ਮਰਨ ਤੇ ਡਰੈ
0: ਸਾਧ ਜਨਾ ਕੀ ਸ਼ਰਨੀ ਪਰੈ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ
0: ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
0: ਸਾਧ ਸੰਗ ਜਾਕਾ ਮਿਟੇ ਅਭਿਮਾਨ
1: ਆਪ ਸੁਖੋ ਜੋ ਜਾਣੈ ਨੀਚਾ
0: ਸੋ ਗਨੀਐ ਸਭ ਤੇ ਉੱਚਾ
1: ਜਾਕਾ ਮਨ ਹੋਏ ਸਗਲ ਕੀਰੀਨਾ
0: ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ
0: ਦੇਖੈ ਸਗਲ ਸ੍ਰਿਸ਼ਟ ਸਾਜਨਾ
1: ਸੁਖ ਦੁਖ ਜਨ ਸਾਮ ਦ੍ਰਿਸ਼ਟੇਤਾ
0: ਨਾਨਕ ਪਾਪ ਕੋ ਨਹੀਂ ਲੇਪਾ
1: ਨਿਰਧਨ ਕੋ ਧਨ ਤੇ ਰੋ ਨਾਉ
0: ਨਿਥਾਵੈ ਕੋ ਨਾਉ ਤੇਰਾ ਥਾਉ
1: ਨਮਾਨੇ ਕੋ ਪ੍ਰਭ ਤੇਰੋ ਮਾਨ
0: ਸਗਲ ਘਟਾਕੋ ਦੇਵੋ ਦਾਨ
1: ਕਰਮ ਕਰਾਵਣ ਹਾਰ ਸੁਆਮੀ
0: ਸਗਲ ਘਟਾਕੇ ਅੰਤਰ ਜਾਮੀ
1: ਆਪਣੀ ਗਤਮਿਤ ਜਾਨੋ ਆਪੇ
0: ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤਤ ਤੁਮ ਤੇ ਹੋ ਹੋਈ
0: ਨਾਨਕ ਅਵਰ ਨ ਜਾਣ ਸਕੋਈ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ
0: ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਹਰ ਕੋ ਜਸਨ ਵਸਨ ਵਖਾਨੀ
1: ਸਗਲ ਥਾਨ ਤੇ ਉਤਮ ਥਾਨ
0: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
1: ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸੰਭਾਲ
0: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
1: ਪਰਮਈਆ ਕੇ ਗੁਣ ਚੇਤ ਪੁਰਾਨੀ
0: ਕਵਨ ਮੋਲ ਤੇ ਕਵਨ ਦ੍ਰਿਸ਼ਟਾਨੀ
1: ਜਿਨ ਤੂੰ ਸਾਧ ਸਵਾਰ ਸਿੰਗਾਰਿਆ
0: ਗਰਭ ਅਗਨ ਮੈਂ ਜਿਨੇ ਉਬਾਰਿਆ
1: ਬਾਰ ਵਿਵਸਥਾ ਤੁਝੇ ਪਿਆਰਾ ਦੂਧ
0: ਪਰ ਜੋਬਨ ਭੋਜਨ ਸੁਖ ਸੂਦ
1: ਬਿਰਧ ਪਿਆ ਉਪਰ ਸਾਖ ਸੈਨ
0: ਮੁਖ ਪਿਆ ਉਹ ਬੈਠ ਕੋ ਦੈਨ
1: ਇਹੋ ਨਿਰਗੁਣ ਗੁਣ ਪੁਸ਼ੂ ਨਾ ਬੂਝੈ
0: ਬਖਸ਼ ਲੇ ਹੋ ਤੋ ਨਾਨਕ ਸੀਜੈ
1: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
0: ਸੁਤ ਭਰਾਤ ਨੀਤ ਬਨਤਾ ਸੰਗ ਹੱਸੈ
1: ਜੈ ਪ੍ਰਸਾਦ ਪੀਵੈ ਸੀਤਲ ਜਲਾ
0: ਸੁਖਦਾਈ ਪਵਨ ਪਾਵ ਕੇ ਮੁੱਲਾ
1: ਜੈ ਪ੍ਰਸਾਦ ਭੋਗੈ ਸਭ ਰਸਾ
0: ਸਗਲ ਸਮਗਰੀ ਸੰਗ ਸਤ ਬਸਾ
1: ਦੀਨੇ ਹਸ ਪਾਮ ਕਰਨ ਨੇਤਰ ਰਸਨਾ
0: ਸਹਿ ਤਿਆਗ ਅਵਰ ਸੰਗ ਰਚਨਾ
1: ਐਸੇ ਦੋਖ ਮੂੜ ਅੰਧ ਵਿਆਪੇ
0: ਨਾਨਕ ਕਾਢ ਲਿਓ ਪ੍ਰਭ ਆਪੇ
1: ਆਦਿ ਅੰਤ ਜੋ ਰੱਖਣ ਹਾਰ
0: ਤਿਸਿਓ ਪ੍ਰੀਤਨ ਕਰੈ ਗਵਾਰ
1: ਜਾਂਦੀ ਸੇਵਾ ਨਵ ਨਿਤ ਪਾਵੈ
0: ਤਾਸਿਓ ਮੂੜਾ ਮਨ ਨਹੀਂ ਲਾਵੈ
1: ਜੋ ਠਾਕੁਰ ਸਦ ਸਦਾ ਹਜੂਰੇ
0: ਜਾਗੋ ਅੰਧਾ ਜਾਣਤ ਦੂਰੇ
1: ਜਾਂਦੀ ਟਹਿਲ ਪਾਵੈ ਦਰਗਾਹ ਮਾਨ
0: ਸਹਿ ਬਸਾਰੈ ਮੁਗਦਾ ਜਾਨ
1: ਸਦਾ ਸਦਾ ਇਹ ਭੂਲਣ ਹਾਰ
0: ਨਾਨਕ ਰੱਖਣ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
0: ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਥਿਰ ਕਰ ਮਾਨੈ
0: ਜੋ ਹੋਵਨ ਸੋ ਦੂਰ ਪਰਾਨੈ
1: ਛੋਟ ਜਾਏ ਤਿਸ ਕਾ ਸ਼ਰਮ ਕਰੈ
0: ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਉਤਾਰੈ ਧੋਏ
0: ਕਰ ਤਪ ਪੀਤ ਭਸਮ ਸੰਗ ਹੋਏ
1: ਅੰਧ ਕੂਪ ਮੈਂ ਪਤਿਤ ਬਿਕਰਾਲ
0: ਨਾਨਕ ਕਾਢ ਲਿਓ ਪ੍ਰਭ ਦਿਆਲ
1: ਦੂਤ ਪਸ਼ੂ ਕੀ ਮਾਨਸ ਜਾਤ
0: ਲੋਕ ਵਿਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ
0: ਸ਼ਬਸ਼ ਨਾਹੀਂ ਕਛ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸ਼ਨਾਨ
0: ਅੰਤਰ ਵਿਆਪੈ ਲੋਕ ਸਮਾਨ
1: ਅੰਤਰ ਅਗਨ ਬਾਹਰ ਤਨ ਸਵਾਹ
0: ਗਲ ਪਾਤਰ ਕੈਸੇ ਤਰੇ ਅਥਾਹ
1: ਜਾਂ ਕੈ ਅੰਤਰ ਵਸੈ ਪ੍ਰਭ ਆਪ
0: ਨਾਨਕ ਤੇਜਨ ਸਹਿਜ ਸਮਾਜ
1: ਸੁਣ ਅੰਧਾ ਕੈਸੇ ਮਾਰਗ ਪਾਵੇ
0: ਕਰ ਗਏ ਲਹੋ ਓੜ ਨਿਭਾਵੇ
1: ਕਹਾਂ ਬੁਝਾਰਤ ਬੂਝੈ ਡੋਰਾ
0: ਜਿਸ ਕਹੀਐ ਤੋ ਸਮਝੈ ਭੂਰਾ
1: ਕਹਾਂ ਬਿਸ਼ਨ ਪਦ ਗਾਵੈ ਗੁੰਗ
0: ਯਤਨ ਕਰੈ ਤੋ ਵੀ ਸੁਰ ਭੰਗ
1: ਕਹਿ ਪਿੰਗਲ ਪਰਬਤ ਪਰ ਭਵਨ
0: ਨਹੀਂ ਹੋਤ ਊਹਾ ਉਸ ਗਮਨ
1: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
0: ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਜੀਤ
0: ਜੋ ਬਰਾਈ ਤਾਂ ਸਿਉ ਪ੍ਰੀਤ
1: ਬਲਵਾ ਕੇ ਗ੍ਰਹਿ ਭੀਤਰ ਬਸੈ
0: ਅੰਤ ਕੇਲ ਮਾਇਆ ਰੰਗ ਰਸੈ
1: ਗ੍ਰਹਿ ਕਰਮਾ ਨੈ ਮਨਿ ਪ੍ਰਤੀਤ
0: ਕਾਲ ਨੈ ਆਵੈ ਮੂੜੇ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹ
0: ਝੂਠ ਪਕਾਰ ਮਹਾ ਲੋਭ ਧਰੋਹ
1: ਯਾਹੂ ਜੁਗਤ ਬਿਹਾਨੇ ਕਈ ਜਨਮ
0: ਨਾਨਕ ਰੱਖ ਲਿਓ ਆਪਣ ਕਰ ਕਰਮ
1: ਤੂੰ ਠਾਕੁਰ ਤੁਮ ਪਾਏ ਅਰਦਾਸ
0: ਜੀਓ ਪਿੰਡ ਸਭ ਤੇਰੀ ਰਾਸ
1: ਤੁਮ ਮਾਤ ਪਿਤਾ ਹਾਂ ਬਾਰਕ ਤੇਰੇ
0: ਤੁਮਰੀ ਕਿਰਪਾ ਮੈਂ ਸੁਖ ਹਨੇਰੇ
1: ਹੋਏ ਨਾ ਜਾਣੈ ਤੁਮਰਾ ਅੰਤ
0: ਉਚੇ ਤੇ ਉਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ
0: ਤੁਮ ਤੇ ਹੋਏ ਸੋ ਆਗਿਆਕਾਰੀ
1: ਤੁਮਰੀ ਗਤ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਗਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਗੋਬਰ ਪੈ
0: ਸਭ ਕੁਛ ਕਿਸਕਾ ਦੀ ਆਦਰ ਪੈ
1: ਹੱਥ ਸੂਰਾ ਜੇ ਕੋ ਕਹਾਵੇ
0: ਰੱਬ ਕੀ ਕਲਾ ਬਿਨਾ ਕਹਿਤਾਵੇ
1: ਜੇ ਕੋ ਹੋਏ ਬਹਿ ਦਾ ਤਾਰ
0: ਦੇਨ ਹਾਰ ਜਾਣੈ ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾ ਰੋਗ
1: ਜਿਉ ਮੰਦਿਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉ ਪਾਖਾਨ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਮਹਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਬਿਗਨ ਤੇ ਸਾਧੂ ਰਾਖੈ
0: ਅਰਗੁਨ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇਵ ਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਨ ਆਵੇ ਹਰ ਪ੍ਰਭਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਚਤਾ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਪਰ ਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸ ਤੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ
0: ਨਾਨਕ ਕੈ ਮਨ ਇਹ ਨਰਾਵ
1: ਮਨਸਾ ਪੂਰ ਸਰਨਾਂ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਮ ਜਾਂ ਕਾ ਨੇਤਰ ਫੋਰ
0: ਇਸਦਾ ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣਿਆ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪਮਤ ਪੀਸਰ ਕ੍ਰਿਸਤ ਮਹਿ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਤੀਮਿਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਪੂਜ ਨੀਚ ਤਿਸਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਅਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਕਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਦਰੇ ਸੁਨ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹਿ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤਗਤ
1: ਜਿਸ ਕੀ ਸਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਤ
0: ਜਿਨ ਬੂਝਿਆ ਤਿਸੈ ਆਇਆ ਸਵਾਦ
1: ਰੱਬ ਕੈ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਨ ਕੈ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਤ ਸਭ ਹੋਏ,
0: ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਹਿਰਦੈ ਜਨ ਮਾਨਿਆ,
0: ਨਾਨਕ ਰਾਵਣ ਤਿੰਨ ਮੂਲ ਪਛਾਣਿਆ,
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ,
0: ਤਤ ਗਿਆਨ ਤਿਸ ਮਨ ਪ੍ਰਗਟਾਇਆ,
1: ਭੈ ਤੇ ਨਿਰਭਉ ਹੋਏ ਬਸਾਨਾ,
0: ਜਿਸ ਦੇ ਉਪਜਿਆ ਤਿਸ ਮਾਹੇ ਸਮਾਨਾ,
1: ਬਸ ਮਾਹੇ ਲੈ ਬਸ ਕਢਾਈ,
0: ਤਾਕੋ ਭਿੰਨ ਨਾ ਕਹਿਣਾ ਜਾਈ,
1: ਪੂਜੈ ਪੂਜਨ ਹਾਰ ਵਿਵੇਕ,
0: ਨਾਰਾਇਣ ਮਿਲੇ ਨਾਨਕ ਏਕ,
1: ਠਾਕੁਰ ਕਾ ਸੇਵਕ ਆਗਿਆਕਾਰੀ,
0: ਠਾਕੁਰ ਕਾ ਸੇਵਕ ਸਦਾ ਪੁਜਾਰੀ,
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
1: ਠਾਕੁਰ ਕੋ ਸੇਵਕ ਜਾਣੈ ਸੰਗ,
0: ਠਾਕਾ ਸੇਵਕ ਨਾਮ ਕੈ ਰੰਗ,
1: ਸੇਵਕ ਕੋ ਪ੍ਰਭ ਪਾਲਣ ਹਾਰਾ,
0: ਸੇਵਕ ਕੀ ਰਾਖੈ ਨਿਰੰਕਾਰਾ,
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ,
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ,
1: ਆਪਣੇ ਜਨ ਕਾ ਪਰਦਾ ਢਾਕੈ,
0: ਆਪਣੇ ਸੇਵਕ ਕੀ ਸਰ ਪਰ ਰਾਖੈ,
1: ਆਪਣੇ ਦਾਸ ਕੋ ਦੇ ਵਡਾਈ,
0: ਆਪਣੇ ਸੇਵਕ ਕੋ ਨਾਮ ਜਪਾਈ,
1: ਆਪਣੇ ਸੇਵਕ ਕੀ ਆਪ ਪਤ ਰਾਖੈ,
0: ਤਾਂਕੀ ਕਦਮਿਤ ਕੋਈ ਨ ਲਾਖੈ,
1: ਆਪਕੇ ਸੇਵਕ ਕੋ ਨਾ ਪਹੁੰਚੈ,
0: ਆਪਕੇ ਸੇਵਕ ਉੱਚੇ ਉੱਚੇ,
1: ਜੋ ਪ੍ਰਭ ਆਪਣੀ ਸੇਵਾ ਲਾਇਆ,
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ,
1: ਨੀਕੀ ਕੀਰੀ ਮਹਿ ਕਰ ਰਾਖੈ,
0: ਭਸਮ ਕਰੈ ਲਸਕਰ ਕੋਟ ਲਾਗ,
1: ਜਿਸ ਕਾ ਸਾਸਨ ਕੱਢ ਤੇ ਆਪ,
0: ਤਾਂਕੋ ਰਾਖਤ ਦੇ ਕਰ ਹਾਥ,
1: ਮਾਨਸ ਯਤਨ ਕਰਤ ਬਹੁ ਭਾਂਤ,
0: ਜਿਸ ਕੇ ਕਰਤਵ ਬ੍ਰਥੇ ਜਾਤ,
1: ਮਾਰਾ ਨਾ ਰਾਖੈ ਹਵਰ ਨਾ ਕੋਈ,
0: ਸਰਬ ਜੀਆਂ ਕਾ ਰਾਖਾ ਸੋਏ,
1: ਕਾਹੇ ਸੋਚ ਕਰ ਹੇਰੇ ਪ੍ਰਾਣੀ,
0: ਜਪ ਨਾਨਕ ਪ੍ਰਭ ਲਖ ਵਡਾਣੀ,
1: ਬਾਰੰਬਾਰ ਬਾਰ ਪ੍ਰਭ ਜਪੀ ਹੈ,
0: ਨੀ ਅਮਰਤੇ ਮਨ ਤਨ ਧਰਪੀ ਹੈ,
1: ਨਾਮ ਰਤਨ ਜਨ ਗੁਰਮੁਖ ਪਾਇਆ,
0: ਜਿਸ ਕੇ ਸ਼ੇਵਰ ਨਾਹੀਂ ਦ੍ਰਿਸ਼ਟਾਇਆ,
1: ਨਾਮ ਧਨ ਨਾਮੋ ਰੂਪ ਰੰਗ,
0: ਨਾਮੋ ਸੁਖਰ ਨਾਮ ਕਾ ਸੰਗ,
1: ਨਾਮ ਰਸ ਜੋ ਜਨ ਤ੍ਰਿਪਤਾਨੇ,
0: ਮਨ ਤਨ ਨਾਮੇ ਨਾਮ ਸਮਾਨੇ,
1: ਊਠ ਬੈਠ ਸੋਭਤ ਨਾਮ,
0: ਕਹੋ ਨਾਨਕ ਜਨ ਕੈ ਸਦਕਾਮ,
1: ਬੋਲੋ ਜਸ ਜੇਵਾ ਦਿਨ ਰਾਤ,
0: ਰੱਬੇ ਆਪਣੇ ਜਨ ਕੀਨੀ ਦਾਤ,
1: ਕਰੇ ਭਗਤੇ ਆਤਮ ਕਹਿ ਚਾਏ,
0: ਰੱਬੇ ਆਪਣੇ ਸਿਉ ਰਹੇ ਸਮਾਏ,
1: ਜੋ ਹੋਵਾ ਹੋਵਤ ਸੋ ਜਾਣੈ,
0: ਰੱਬੇ ਆਪਣੇ ਕਾ ਹੁਕਮ ਪਛਾਣੈ,
1: ਇਸ ਕੀ ਮਹਿਮਾ ਕੌਣ ਬਖਾਨੋ,
0: ਇਸ ਕਾ ਗੁਣ ਕਹਿ ਏਕ ਨ ਜਾਨੋ,
1: ਆਠ ਪੈਰ ਪ੍ਰਭ ਅਸੇ ਹਜੂਰੇ,
0: ਕਹੋ ਨਾਨਕ ਸੇ ਜਨ ਪੂਰੇ,
1: ਮਨ ਮੇਰੇ ਤਿੰਨ ਕੀ ਓਟ ਲੇਹੇ,
0: ਮਨ ਤਨੇ ਆਪਣਾ ਤਿੰਨ ਜਨ ਦੇ,
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ,
0: ਸੋ ਜਨ ਸਰਬ ਥੋਕ ਕਾ ਦਾਤਾ,
1: ਇਸ ਕੀ ਸਰਨ ਸਰਬ ਸੁਖ ਪਾਵਹੇ,
0: ਇਸ ਕੇ ਦਰਸ ਸਭ ਪਾਪ ਮਟਾਵੇ,
1: ਅਵਰ ਸਿਆਨਕ ਸਗਲੀ ਛਾਟ,
0: ਜਿਸ ਜਨ ਕੀ ਤੂੰ ਸੇਵਾ ਲਾਗ,
1: ਆਪ ਨ ਜਾਨ ਹੋਵੇ ਤੇਰਾ,
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ,
1: ਸਲੋਕ ਸਤ ਪੁਰਖ ਜਿਨ ਜਾਣਿਆ, ਸਤਗੁਰ ਤਿਸ ਕਾ ਨਾਮ,
0: ਜਿਸ ਕੈ ਸੰਗ ਸਿੱਖੀ ਉਦਰੈ, ਨਾਨਕ ਹਰ ਗੁਣ ਗਾਵੈ ਅਸ਼ਟਪਦੀ,
1: ਸਤਗੁਰ ਸੇਵ ਕੀ ਕਰੈ ਪ੍ਰਤਪਾਲ,
0: ਸੇਵ ਕੋ ਗੁਰ ਸਦਾ ਦਿਆਲ,
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ,
0: ਗੁਰ ਬਚਨੀ ਹਰ ਨਾਮ ਉਚਰੈ,
1: ਸਤਗੁਰ ਸਿੱਖ ਕੇ ਬੰਧਨ ਕਟੈ,
0: ਗੁਰ ਕਾ ਸਿੱਖ ਵਕਾਰ ਤੇ ਹਟੈ,
1: ਸਤਗੁਰ ਸਿੱਖ ਕੋ ਨਾਮ ਧਨ ਦੇ,
0: ਗੁਰ ਕਾ ਸਿੱਖ ਵਡਭਾਗੀ ਹੈ,
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ,
0: ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ,
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
0: ਗੁਰ ਕੀ ਆਗਿਆ ਮਨ ਮੈਂ ਸਹੈ,
1: ਆਪ ਉਸ ਕੋ ਕਰ ਕਸ਼ ਨਾ ਜਨਾਵੈ,
0: ਹਰ ਹਰ ਨਾਮ ਹਿਰਦੈ ਸਦ ਧਿਆਵੈ,
1: ਮਨ ਵੇਚੈ ਸਤਗੁਰ ਕੈ ਪਾਸ,
0: ਸੇਵਕੇ ਕਾਰਜ ਰਾਸ,
1: ਸੇਵਾ ਕਰਤ ਹੋਏ ਨੇ ਕਾਮੀ,
0: ਜਿਸ ਕੋ ਹੋਤ ਪ੍ਰਾਪਤ ਸਵਾਮੀ,
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤਲੇ,
1: ਜਿਸ ਵਿਸਵੇ ਗੁਰ ਕਾ ਮਨ ਮਾਨੈ,
0: ਸੋ ਸੇਵਕ ਪਰਮੇਸ਼ਰ ਕੀ ਕਰ ਜਾਣੈ,
1: ਸੋ ਸਤਗੁਰ ਜਿਸ ਹਿਰਦੈ ਹਰਨਾਉ,
0: ਅਨਕ ਬਾਰ ਗੁਰ ਕੋ ਬਲ ਜਾ,
1: ਸਰਬ ਨਿਧਾਨ ਜੀ ਕਾ ਦਾਤਾ,
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ,
1: ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ,
0: ਏਕੈ ਆਪ ਨਹੀਂ ਕਛ ਭਰਮ,
1: ਸਹਿ ਸਿਆਨ ਭਲਿਆ ਨਾ ਜਾਈਐ,
0: ਨਾਨਕ ਐਸਾ ਗੁਰਵਟ ਭਾਗੀ ਪਾਈਐ,
1: ਸਫਲ ਦਰਸ਼ਨ ਦੇਖਤ ਪੁਨੀਤ,
0: ਦਰਸ਼ਤ ਚਰਨਗਤ ਨਿਰਮਲ ਰੀਤ,
1: ਭੇਟ ਸੰਗ ਰਾਮ ਗੁਣ ਰਵੇ,
0: ਪਾਰ ਰਮਕੀ ਦਰਗਹਿ ਗਵੈ,
1: ਸੁਣ ਕਰ ਬਚਨ ਕਰਨ ਆਗਾਨੇ,
0: ਮਨ ਸੰਤੋਖਾ ਤੰਪਤੀ ਜਾਣੈ,
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ,
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
1: ਵਾਏ ਕੋ ਸਤ ਅਨੇਕ,
0: ਸਤਪੁਰਖ ਪੂਰਨ ਬਵੇਕ,
1: ਕਾਹੂੰ ਬੋਲ ਨ ਪਹੁੰਚਤ ਪ੍ਰਾਣੀ,
0: ਅਗਮਾ ਗੋਚਰ ਪ੍ਰਭ ਨਿਰਬਾਨੀ,
1: ਨਿਰਾਹਾਰ ਨਿਰਵੈਰ ਸੁਖਦਾਈ,
0: ਤਾਂ ਕੀ ਕੀਮਤ ਕਿਨੇ ਨਾ ਪਾਈ,
1: ਅਨਕ ਭਗਤ ਬੰਦਨ ਨਿਤ ਕਰੇ,
0: ਚਰਨ ਕਮਲ ਹਿਰਦੈ ਸਿਮਰੈ,
1: ਸਤ ਬਲਹਾਰੀ ਸਤਪੁਰੇ ਆਪਣੇ,
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ,
1: ਇਹੋ ਹਰ ਰਸ ਪਾਵੈ ਜਨ ਕੋਏ,
0: ਅੰਮ੍ਰਿਤ ਪੀਵੈ ਅੰਮ੍ਰਿਤ ਹੋਏ,
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼,
0: ਜਾਕੇ ਮਨ ਪ੍ਰਗਟੇ ਗੁਣਤਾਸ,
1: ਆਠ ਪੈਰ ਹਰ ਕਾ ਨਾਮ ਲੇ,
0: ਸੱਚ ਉਪਦੇਸੇ ਵਕੋ ਦੇ,
1: ਮੋਹ ਮਾਇਆ ਕੈ ਸੰਗ ਨ ਲੇਪ,
0: ਮਨ ਮੈਂ ਰੱਖੇ ਹਰ ਹਰ ਏਕ,
1: ਅੰਧਕਾਰ ਦੀਪਕ ਪ੍ਰਗਾਸੇ,
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ,
1: ਸਤ ਮਾਹੀ ਠਾਂਡ ਵਰਤਾਈ,
0: ਅਣਦ ਭਇਆ ਦੁਖ ਨਾਠੇ ਭਾਈ,
1: ਜਨਮ ਮਰਨ ਕੇ ਮਿਟੇ ਅੰਦੇਸੇ,
0: ਸਾਧੂ ਕੇ ਪੂਰਨ ਉਪਦੇਸੇ,
1: ਭਉ ਚੁਕਾ ਨਿਰਭਉ ਹੋਏ ਵਸੈ,
0: ਸਗਲ ਵਿਆਦ ਮਨ ਤੇਖੈ ਨਸੇ,
1: ਜਿਸ ਕਾ ਸਾਧਨ ਕਿਰਪਾ ਧਾਰੀ,
0: ਸਾਧ ਸੰਗ ਜਪ ਨਾਮ ਮੁਰਾਰੀ,
1: ਚਿਤ ਪਾਈ ਚੁਕੇ ਭ੍ਰਮ ਗਮਨ,
0: ਨਾਨਕ ਹਰ ਹਰ ਦਾ ਸਰਵਣ,
1: ਨਿਰਗੁਣ ਆਪ ਸਰਗੁਣ ਵੀ ਹੋਈ,
0: ਕਲਾ ਧਾਰ ਜਨ ਸਗਲੀ ਮੋਹੀ,
1: ਆਪਣੇ ਚਰਿਤ ਪ੍ਰਭ ਆਪ ਬਣਾਏ,
0: ਆਪਣੀ ਕੀਮਤ ਆਪੇ ਪਾਏ,
1: ਹਰ ਬਿਨ ਦੂਜਾ ਨਾਹੀ ਕੋਏ,
0: ਸਰਬ ਨਿਰੰਤਰ ਇੱਕੋ ਸੋਏ,
1: ਓਤ ਪੋਤ ਰਵਿਆ ਰੂਪ ਰੰਗ,
0: ਭਾਇ ਪ੍ਰਕਾਸ਼ ਸਾਧਕ ਸੰਗ,
1: ਰਾਜ ਰਚਨਾ ਆਪਣੀ ਕਲ ਧਾਰੀ,
0: ਅਨਕ ਬਾਰ ਨਾਨਕ ਬਲਹਾਰੀ,
1: ਸਲੋਕ ਸਾਥ ਨ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ,
0: ਹਰ ਹਰ ਨਾਮ ਕਮਾਵਨ, ਨਾਨਕ ਇਹੋ ਧਨ ਸਾਰ, ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ,
0: ਏਕ ਸਿਮਰਨ ਨਾਮ ਆਧਾਰ,
1: ਅਵਰੋ ਪਾਪ ਸਮੀਤ ਪਸਾਰੋ,
0: ਚਰਨ ਕਮਲ ਵਿਦ ਮੈਂ ਉਰਧਾਰ,
1: ਕਰਨ ਕਾਨ ਸੋ ਪ੍ਰਭ ਸਮਰੱਥ,
0: ਨਿਰ ਕਰ ਗਹ ਨਾਮ ਹਰ ਵਥ,
1: ਇਹੋ ਧਨ ਸੰਚੋ ਹੋ ਭਗਵੰਤ,
0: ਸੰਤ ਜਨਾ ਕਾ ਨਿਰਮਲ ਮੰਤ,
1: ਏਕ ਆਸ ਰੱਖੋ ਮਨ ਮਾਹੀ,
0: ਸਰਬ ਰੋਗ ਨਾਨਕ ਮਿਟ ਜਾਹੇ,
1: ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇ,
0: ਸੋ ਧਨ ਹਰ ਸੇਵਾ ਤੇ ਪਾਵੇ,
1: ਜਿਸ ਸੁਖ ਕੋ ਨਿਤ ਬਾਂਛੇ ਮੀਤ,
0: ਸੋ ਸੁਖ ਸਾਧੂ ਸੰਗ ਪ੍ਰੀਤ,
1: ਜਿਸ ਸੋਭਾ ਕੋ ਕਰੇ ਭਲੀ ਕਰਨੀ,
0: ਸਾਸੋ ਬਾਬਾ ਹਰ ਕੀ ਸਰਨੀ,
1: ਅਨਕ ਉਪਾਵੀ ਰੋਗ ਨਾ ਜਾਏ,
0: ਰੋਗ ਮਟੈ ਹਰ ਅਵਖਦ ਲਾਏ,
1: ਸਰਬ ਨਿਧਾਨ ਜਪਣਾ ਹਰ ਨਾਮ ਨਿਧਾਨ
0: ਜਪਣਾ ਨਾਨਕ ਦਰਗਾਹ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਈ
0: ਸਤਾਪ ਤੇ ਆ ਬੈਠਾ ਹੈ
1: ਤਾਂ ਕੋ ਬਿਘਨ ਨਾ ਲਾਗੈ ਕੋਈ
0: ਜਾ ਕੇ ਹਿਰਦੈ ਵਸੈ ਹਰ ਸੋਈ
1: ਫਲ ਤਾਤੀ ਠਾਂਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਉ
1: ਹੋ ਬਿਨ ਸਹਿ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਕਾਸ਼
1: ਇਤ ਕਰ ਜਾਏ ਵਸੈ ਅਬਿਨਾਸੀ
0: ਨਾਨਕ ਘਾਟੀ ਜਮ ਫਾਸੀ
1: ਸਤ ਵਿਚਾਰ ਕਹਿ ਜਨ ਸਾਚਾ
0: ਜਨਮ ਮਰੈ ਸੋ ਕਾਚੋ ਕਾਚਾ
1: ਆਵਾਗਮਨ ਮਿਟੈ ਪ੍ਰਭ ਸੇਵ
0: ਆਪ ਤਿਆਗ ਸਰਨ ਗੁਰੂਦੇਵ
1: ਕਿਉਂ ਰਤਨ ਜਨਮ ਕਾ ਹੋਏ ਉਧਾਰ
0: ਹਰ ਸਿਮਰ ਪੁਰਾਣੇ ਆਧਾਰ
1: ਅਨਕੋ ਪਾਪ ਨਾ ਛੂਟਣ ਹਾਰੇ
0: ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਨ ਬੰਸ਼ਤ ਨਾਨਕ ਫਲ ਪਾਏ
1: ਸੰਗ ਨਚਾਰ ਸਥੇ ਰਹਿ ਧਨਾ
0: ਜਲ ਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟੰਬ ਹਰ ਬਨੇਤਾ
0: ਇਨਤੇ ਕਹੋ ਤੁਮ ਕਵਨ ਸਨਥਾ
1: ਰਾਜ ਰੰਗ ਮਾਇਆ ਵਿਸਾਰ
0: ਇਨਤੇ ਕਹੋ ਕਵਨ ਛੁਟਕਾਰ
1: ਆਸ ਹਸਤੀ ਰਥ ਸਵਾਰੀ
0: ਝੂਠਾ ਡੰਫ ਝੂਠ ਪਸਾਰੀ
1: ਜਿੰਦੀ ਤਿਸ ਬੁਝੈ ਨਾ ਬਗਾਨਾ
0: ਨਾਮ ਪਸਾਰ ਨਾਨਕ ਪਛਤਾਨਾ
1: ਗੁਰਕੀ ਮਾਤੋਂ ਲੇਹ ਆਨੇ
0: ਭਗਤ ਬਿਨਾ ਬਹੁ ਡੂਬੇ ਸਿਆਨ
1: ਹਰ ਕੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੀ
0: ਜਨਮ ਜਨਮ ਕੇ ਕਿਲ ਵਿਖ ਜਾ
1: ਆਪ ਜਪੋ ਅਬਰਾ ਨਾਮ ਜਪਾਵ ਹੋ
0: ਸੰਤ ਕਹਿਤ ਰਹਿਤ ਗਤ ਪਾਵ ਹੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸਵਾਇ ਨਾਨਕ ਗੁਣ ਗਾਉ
1: ਗੁਣ ਗਾਵ ਤੇਰੀ ਉਤਰ ਸਮੈਲ
0: ਮਨ ਸਦਾਇ ਹਉ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ
0: ਸਾਧ ਗ੍ਰਾਸਰ ਨਾਮ ਸਮਾਲ
1: ਛਾੜ ਸਿਆਨਕ ਸਗਲੀ ਮਨਾ
0: ਸਾਧ ਸੰਗ ਭਾਵੈ ਸਚ ਧਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਨਿਹਾਂ ਸਭ ਦਰਗਹਿ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਹਉ ਨਾਨਕ ਜਾਕਿਆ ਮਸਤਕ ਲੇਖ
1: ਏਕੋ ਜਪ ਏਕੋ ਸਲਾਹ
0: ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਉ ਅਨੰਤ
0: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
0: ਪੂਰਨ ਪੂਰੇ ਪ੍ਰਭ ਆਪ
1: ਅੰਤ ਵਿਸਾਰ ਏਕ ਤੇ ਭਏ
0: ਏਕ ਅਰਾਧ ਪ੍ਰਾਸ਼ਟ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਤੋ ਸਰਨਾਈ
0: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ
0: ਕਿਰਪਾ ਦੇਵ ਹਰਨਾਮ
1: ਸਾਧ ਜਨਾ ਕੀ ਮੰਗੋ ਧੂਰ
0: ਪਾਰ ਬ੍ਰਹਮ ਮੇਰੇ ਸ਼ਬਦਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਵੋ
0: ਸਾਧ ਸਾਸ ਪ੍ਰਭ ਤੁਮੇ ਧਿਆਵੋ
1: ਚਰਨ ਕਮਲ ਸਿਉ ਲਾਗੈ ਪ੍ਰੀਤ
0: ਕਰੋ ਪ੍ਰਭ ਕੀ ਨਿਤ ਨੀਤ
1: ਏਕੋ ਏਕੋ ਆਧਾਰ
0: ਨਾਨਕ ਮੰਗੈ ਨਾਮ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਰਸ ਪਾਵੈ ਬਿਰਲਾ ਕੋਏ
1: ਦਿਨ ਚਾਖਿਆ ਸੇ ਜਨ ਤ੍ਰਿਪਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਸੁਭਰ ਭਰੇ ਪ੍ਰੇਮ ਰਸ ਰੰਗ
0: ਜੈ ਚਾਓ ਸਾਧਕ ਸੰਗ
1: ਹਰੇ ਸਰਨ ਆਨ ਸਤਿਆਗ
0: ਅੰਤਰ ਪ੍ਰਕਾਸ਼ ਅੰਦਰ ਨਿਵਲਾਗ
1: ਬੜ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਵਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ
0: ਸਤਿਗੁਰ ਦੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਦਯਾਲ
0: ਸੇਵਕ ਕੀ ਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨਮ ਮਰਨ ਦੁਖ ਭ੍ਰਮ ਗਿਆ
1: ਜਿਸ ਪੁੰਨੀ ਸਰਧਾ ਸਾ ਪੂਰੀ
0: ਗਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾਥਿਨ ਲਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੇ ਜੇ ਘਾਲ ਨਾ ਭਾਨੈ
0: ਸੋ ਕਿਉਂ ਬਿਸਰੇ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੇ ਜੇ ਸਭ ਕੁਛ ਦੀਆ
0: ਸੋ ਕਿਉਂ ਬਿਸਰੇ ਜੇ ਜੀਵਨ ਜੀਆ
1: ਸੋ ਕਿਉਂ ਬਿਸਰੇ ਜੇ ਅਗਨ ਮਹਿ ਰੱਖੈ
0: ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ
1: ਸੋ ਕਿਉਂ ਬਿਸਰੇ ਜੇ ਵਿਖ ਤੇ ਕੱਢ ਹੈ
0: ਜਨਮ ਜਨਮ ਕਾ ਟੂਟਾ ਗੰਢ ਹੈ
1: ਗੁਰ ਪੂਰੈ ਤਤ ਇਹ ਹੈ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਬਰਹ ਨਾਮ ਜਪਾਵੋ
1: ਭਗਤ ਭਾਈ ਤਰੀਐ ਸੰਸਾਰ
0: ਭਗਤੀ ਧਨ ਹੋਸ਼ੀ ਸਾਰ
1: ਸਰਬ ਕਲਿਆਣ ਸੂਪ ਨਿਧ ਨਾਮ
0: ਮੂਰਤ ਜਾਤ ਪਾਏ ਵਿਸਰਾਮ
1: ਸਗਲ ਦੂਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਮੰਤਰ ਅੰਤਰ ਇਹੀ ਸਵਾਓ
1: ਨੇਤਰੋਂ ਪੇਕ ਦਰਸ ਸੁਖ ਹੋਏ
0: ਮਨ ਬਿਕਸੈ ਸਾਧ ਚਰਨਤ ਹੋਏ
1: ਭਗਤ ਜਨਾ ਕੈ ਮਨ ਤਨ ਰੰਗ
0: ਬਿਰਲਾ ਕਉ ਪਾਵੈ ਸੰਗ
1: ਏਕ ਬਸਦੀ ਜੈ ਕਰਮਯਾ
0: ਪ੍ਰਸਾਦ ਨਾਮ ਜਪ ਲਿਆ
1: ਤਾਂ ਕਿ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ੰਦ ਦੀਨ ਦਿਆਲ
0: ਭਗਤ ਬਸ਼ਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ
0: ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ
0: ਭਗਤ ਭਾਏ ਲਾਵੈ ਮਨਹੀਤ
1: ਹਮ ਨਿਰਗੁਣ ਯਾਰ ਨੀਚ ਅਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਵੈਕੁੰਠ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਗੋ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੋ ਕਰਨੀ ਸੋਭਾ ਧਨਵੰਤ
0: ਹਿਰਦੈ ਵਸੈ ਪੂਰਨ ਗੁਰਮੰਤ
1: ਸਾਧ ਸੰਤ ਪ੍ਰਭ ਦੇਹੋ ਨਿਵਾਸ
0: ਸਰਬ ਸੁਖ ਨਾਨਕ ਪਰਗਾਸ ਸਲੋਕ
1: ਸਵਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ
0: ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ
0: ਆਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਣ ਸੁਨ ਸਮਾਧ
0: ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਹਰ ਕਿਸੋ ਕੋ ਕਿਸੈ ਵਿਆਪਤ
1: ਜਬ ਆਪਣ ਆਪ ਆਪਾਰ ਬ੍ਰਹਮ
0: ਮੋਹ ਕਹਾ ਕਿਸੋ ਹੋਵਤ ਭਰਮ
1: ਆਪਣ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਜਬ ਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਏਕ ਇਹ ਹਰ ਅਗਮ ਅਪਾਰ
0: ਜਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਜਬ ਸ਼ਿਵ ਸ਼ਕਤ ਕਹੋ ਬਿਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਜਬ ਕਵਨ ਨਿਡਰ ਕਵਨ ਕਤ ਡਰੈ
1: ਆਪਣ ਚਲਿਤ ਆਪ ਕਰਨੇ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਣ ਆਸਨ
0: ਜਬ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤ੍ਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਣ ਆਪ ਆਪ ਹੀ ਅਚਰਜਾ,
0: ਨਾਨਕ ਆਪਣ ਰੂਪ ਆਪ ਹੀ ਉਪਰਜਾ,
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ,
0: ਜਹ ਬਿਨ ਮੈਲ ਕਹੋ ਕਿਆ ਧੋਤਾ,
1: ਜਹ ਨਿਰੰਜਨ ਨਿਰੰਕਾਰ ਨਿਰਵਾਨ,
0: ਜਹ ਕੌਣ ਕਮਾਨ ਕੌਣ ਅਭਮਾਨ,
1: ਜੈ ਸਰੂਪ ਕੇਵਲ ਜਗਦੀਸ਼,
0: ਜੈ ਸ਼ਲ ਸ਼ਿਦਰ ਲਗਤ ਕੋ ਕੀਸ,
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ,
0: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ,
1: ਕਰਨ ਕਰਾਵਨ ਕਰਨੈ ਹਾਰ,
0: ਨਾਨਕ ਕਰਤੇ ਕਾ ਨਾਹੀਂ ਸਮਾਰ,
1: ਜਬ ਆਪਣੀ ਸੋਭਾ ਆਪਣ ਸੰਗ ਬਣਾਈ,
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ,
1: ਜੈ ਸਰਬ ਕਲਾ ਆਪੇ ਪ੍ਰਵੀਨ,
0: ਜੈ ਵੇਦਕ ਦੇਵ ਕਹਾਂ ਕੋ ਚੀਨ,
1: ਜਬ ਆਪਣ ਆਪ ਆਪ ਪੁਰਧਾਰ ਹੈ,
0: ਸ਼ਗਨ ਆਪ ਸ਼ਗਨ ਕਹਾਂ ਵਿਚਾਰ ਹੈ,
1: ਜੈ ਆਪਣ ਊਚ ਆਪਣ ਆਪ ਨੇਰਾ,
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ,
1: ਬਿਸਮਨ ਬਿਸਮ ਰਹੇ ਬਿਸਮਾਦ,
0: ਨਾਨਕ ਆਪਣੀ ਗਤ ਜਨ ਹੋਆ,
1: ਜੈ ਅਛਲ ਅਸ਼ੇਦ ਅਭੇਦ ਸਮਾਇਆ,
0: ਮੁਹਾਂ ਕਿਸੇ ਵਿਆਪਤ ਮਾਇਆ,
1: ਆਪਸ ਕੋ ਆਪੇ ਆਦੇਸ਼,
0: ਗੁਰ ਕਾ ਨਾਹੀਂ ਪ੍ਰਵੇਸ਼,
1: ਜੈ ਏਕੇ ਏਕ ਏਕ ਭਗਵੰਤਾ,
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ,
1: ਜੈ ਆਪਣ ਆਪ ਆਪ ਪਤਿਆਰਾ,
0: ਤੈ ਕੌਣ ਕਥੈ ਕੌਣ ਸੁਣੈ ਹਾਰਾ,
1: ਬਹੁ ਬੇਅੰਤ ਊਚ ਤੇ ਊਚਾ,
0: ਨਾਨਕ ਆਪਸ ਕੋ ਆਪੇ ਪਹੁੰਚਾ,
1: ਜੈ ਆਪ ਰਚਿਓ ਪ੍ਰਪੰਚ ਆਕਾਰ,
0: ਜਗਨ ਮੈਂ ਕੀ ਨੋ ਵਿਸਥਾਰ,
1: ਪਾਪ ਪੁੰਨ ਤਹਿ ਭਈ ਕਹਾਵਤ,
0: ਓ ਨਰਕ ਕੋ ਸੁਰਗ ਵਿਸ਼ਾਵਤ,
1: ਕਾਲ ਜਾਲ ਮਾਇਆ ਜੰਜਾਲ,
0: ਮੈਂ ਮੋਹ ਪਰਮ ਪੈ ਭਾਰ,
1: ਦੁਖ ਸੁਖ ਮਾਨ ਅਪਮਾਨ,
0: ਅਨਕ ਪ੍ਰਕਾਰ ਕੀ ਓ ਬਖਿਆਨ,
1: ਆਪਣ ਖੇਲ ਆਪ ਕਰ ਦੇਖੈ,
0: ਖੇਲ ਸੰਕੋਚੈ ਤੋ ਨਾਨਕ ਏਕੈ,
1: ਜੈ ਅਵਗਤ ਭਗਤ ਹੈ ਆਪ,
0: ਜੈ ਪਸਰੈ ਪਸਾਰ ਸੰਤ ਪ੍ਰਤਾਪ,
1: ਤੂੰ ਪਾਪਾ ਆਪੇ ਧਨੀ,
0: ਉਨਕੀ ਸੋਭਾ ਉਨਹੋ ਬਨੀ,
1: ਆਪੇ ਕੌਤਕ ਕਰੈ ਅਨਬ ਜੋਜ,
0: ਆਪੇ ਰਸ ਭੋਗਨ ਨਿਰਜੋਗ,
1: ਜਿਸ ਭਾਵੈ ਤਿਸ ਆਪਣ ਨਾਈ ਲਾਵੈ,
0: ਜਿਸ ਭਾਵੈ ਤਿਸ ਖੇਲ ਖਿਲਾਵੈ,
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ,
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ। ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ,
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ,
1: ਆਪ ਕਥੈ ਆਪ ਸੁਣਨੈ ਹਾਰ,
0: ਆਪੇ ਏਕ ਆਪ ਵਿਸਥਾਰ,
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ,
0: ਆਪਣੇ ਭਾਣੇ ਲਏ ਸਮਾਏ,
1: ਤੁਮ ਤੇ ਭਿੰਨ ਨਹੀਂ ਕਿਛ ਹੋਏ,
0: ਆਪਣ ਸੂਤ ਸਭ ਜਗਤ ਪਰੋਏ,
1: ਜਾਂ ਕੋ ਪ੍ਰਾਪਤੀ ਆਪ ਬੁਝਾਏ,
0: ਸਚ ਨਾਮ ਸੋਈ ਜਨ ਪਾਏ,
1: ਸੋ ਸਮਦਰਸੀ ਤਤ ਕਾ ਬੇਤਾ,
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ,
1: ਜੀ ਜੰਤਰ ਸਭ ਤਾਂ ਕੈ ਹਾਥ,
0: ਦੀਨ ਦਿਆਲ ਅਨਾਥ ਕੋ ਨਾਥ,
1: ਜਿਸ ਰਾਖੈ ਤਿਸ ਕੋਈ ਨਾ ਮਾਰੈ,
0: ਸੋ ਮੂ ਵਾਜਿਸ ਮਨੋ ਬਿਸਾਰੈ,
1: ਇਸ ਤਜ ਅਵਰ ਕਹਾਂ ਕੋ ਜਾਏ,
0: ਸਭ ਸਿਰ ਏਕ ਨਿਰੰਜਨ ਰਾਏ,
1: ਏਕੀ ਜੁਗਤ ਜਾਂ ਕੈ ਸਭ ਹਾਥ,
0: ਅੰਤਰ ਬਾਹਰ ਜਨ ਸਾਥ,
1: ਗੁਣ ਨਿਧਾਨ ਬੇਅੰਤ ਅਪਾਰ,
0: ਨਾਨਕ ਦਾਸ ਸਦਾ ਬਲਹਾਰ,
1: ਪੂਰਨ ਪੂਰ ਰਹੇ ਦਿਆਲ,
0: ਸਭ ਉਪਰ ਹੋਵਤ ਕਿਰਪਾ,
1: ਆਪਣੇ ਕਰਤਵ ਜਾਣੈ ਆਪ,
0: ਅੰਤਰ ਜਾਮੀ ਰਹੋ ਵਿਆਪ,
1: ਰਤ ਪਾਲੈ ਜੀ ਅਨੁਭਵ ਭਾਂਤ,
0: ਜੋ ਜੋ ਰਚਿਓ ਸੋ ਤਿਸੈ ਧਿਆਤ,
1: ਜਿਸ ਭਾਵੈ ਤਿਸ ਲਏ ਮਿਲਾਏ,
0: ਭਗਤ ਕਰੈ ਹਰ ਕੇ ਗੁਣ ਗਾਏ,
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ,
0: ਕਰਨ ਹਾਰ ਨਾਨਕ ਇੱਕ ਜਾਣੇ,
1: ਜਨ ਲਾਗਾ ਹਰ ਇੱਕ ਨਾਈ,
0: ਜਿਸ ਕੀ ਆਸ ਨ ਬਿਰਥੀ ਜਾਏ,
1: ਸੇਵਕ ਕੋ ਸੇਵਾ ਬਨ ਆਈ,
0: ਹੁਕਮ ਬੂਝ ਪਰਮ ਪਦ ਪਾਈ,
1: ਇਸ ਤੇ ਉਪਰ ਨਹੀਂ ਵਿਚਾਰ,
0: ਜਾਕੇ ਮਨ ਬਸਿਆ ਨਿਰੰਕਾਰ,
1: ਬੰਧਨ ਤੋਂ ਭਏ ਨਿਰਵੈਰ,
0: ਹਰ ਦਿਨ ਪੂਜਾ ਗੁਰ ਕੇ ਪੈਰ,
1: ਇਹ ਲੋਕ ਸੁਖੀ ਏ ਪ੍ਰਲੋਕ ਸੁਹੇਲੇ,
0: ਨਾਨਕ ਹਰ ਪ੍ਰਭ ਆਪੇ ਮੇਲੇ,
1: ਸਾਧ ਸੰਗ ਮਿਲ ਕਰੋ ਆਨੰਦ,
0: ਗੁਣ ਗਾਵੋ ਪ੍ਰਭ ਪਰਮਾਨੰਦ,
1: ਰਾਮ ਨਾਮ ਤਤ ਕਰੋ ਵਿਚਾਰ,
0: ਦੁਰਲਭ ਦੇਖਾ ਕਰੋ ਉਧਾਰ,
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ,
0: ਪ੍ਰਾਣ ਤਰਨ ਕਾ ਇਹ ਸਵਾਓ,
1: ਆਠ ਪੈਰ ਪ੍ਰਾਪੇ ਕੋ ਨੇਰਾ,
0: ਮਟਿਆ ਗਿਆਨ ਬਿਨ ਸੈ ਅੰਧੇਰਾ,
1: ਸੋ ਉਪਦੇਸ਼ ਹਿਰਦੈ ਵਸਾਵੋ,
0: ਮਨ ਇੱਛੇ ਨਾਨਕ ਫਲ ਪਾਵੋ,
1: ਹਲਤ ਪਲਤ ਤੋਂ ਲਿਹੋ ਸਵਾਰ,
0: ਰਾਮ ਨਾਮ ਅੰਤਰ ਉਰਧਾਰ,
1: ਪੂਰੇ ਗੁਰ ਕੀ ਪੂਰੀ ਦਿਖਿਆ,
0: ਜਿਸ ਮਨ ਬਸੈ ਤੇ ਸਾਚ ਪਰੀਖਿਆ,
1: ਮਨ ਤਰ ਨਾਮ ਜਪੋ ਲਿਵ ਲਾਏ,
0: ਦੁਖ ਦਰਦ ਮਨ ਤੇ ਪਾਉ ਜਾਏ,
1: ਸਚ ਵਾਪਾਰ ਕਰੋ ਵਾਪਾਰੀ,
0: ਦਰਗਹਿ ਨਿਭੈ ਖੇਪ ਤੁਮਾਰੀ,
1: ਏਕਾ ਟੇਕ ਰਖੋ ਮਨ ਮਾਹੀ,
0: ਨਾਨਕ ਬਹੁਰ ਨ ਆਵੈ ਜਾਹੇ,
1: ਇਸ ਤੇ ਦੂਰ ਕਹਾਂ ਕੋ ਜਾਏ,
0: ਉਭਰੈ ਰਾਖਣ ਹਾਰ ਧਿਆਏ,
1: ਨਿਰ ਭਉ ਜਪੈ ਸਗਲ ਭਉ ਮਿਟੈ,
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ,
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ,
0: ਨਾਮ ਜਪਤ ਮਨ ਹੋਵਤ ਸੁਖ,
1: ਚਿੰਤਾ ਜਾਏ ਮਿਟੈ ਹੰਕਾਰ,
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ,
1: ਸਿਰ ਉਪਰ ਠਾੜਾ ਗੁਰਸੂਰਾ,
0: ਨਾਨਕ ਤਾਕੇ ਕਾਰਜ ਪੂਰਾ,
1: ਮਤ ਪੂਰੀ ਅੰਮ੍ਰਿਤ ਜਾਂਕੀ ਬ੍ਰਿਸ਼ਟ,
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ,
1: ਚਰਨ ਕਮਲ ਜਾਂਕੀ ਅਨੂਪ,
0: ਸਫਲ ਦਰਸ਼ਨ ਸੁੰਦਰ ਹਰ ਰੂਪ,
1: ਭਾਨ ਸੇਵਾ ਸੇਵਕ ਪ੍ਰਵਾਨ,
0: ਅੰਤਰ ਜਾਮੀ ਪੁਰਖ ਪ੍ਰਧਾਨ,
1: ਜਿਸ ਮਨ ਬਸੈ ਸੋਹਤ ਨਿਹਾਲ,
0: ਰਾਕਾ ਨਿਕਟ ਨਿਆਵਤ ਕਾਲ,
1: ਅਮਰ ਭਏ

0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਬੀਠਾ,
0: ਨਾ ਪ੍ਰਭੂ ਕਾ ਲਾਗਾ ਮੀਠਾ,
1: ਸਰਵ ਸਮਗਰੀ ਏਕ ਘਟ ਮਾਹੀ,
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ,
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ,
0: ਇਹੀ ਮੈਂ ਇਸ ਕਾ ਬਿਸਰਾਮ,
1: ਸੁਨ ਸਮਾਧ ਅਨਹਦ ਤਹਿਨਾਦ,
0: ਕਹਿ ਨਾ ਜਾਈਐ ਚਰਚ ਬਿਸਮਾਦ,
1: ਤਿਨ ਦੇਖਿਆ ਜਿਸ ਆਪ ਦਿਖਾਏ,
0: ਨਾਨਕ ਤੇ ਦਰ ਸੋ ਜੀ ਪਾਏ,
1: ਸੋ ਅੰਤਰ ਸੋ ਬਾਹਰ ਅਨੰਤ,
0: ਘਟ ਘਟ ਵਿਆਪ ਰਿਹਾ ਭਗਵੰਤ,
1: ਧਰਮ ਮਾਹੀ ਆਕਾਸ਼ ਪਿਆਲ,
0: ਸਰਵ ਲੋਕ ਪੂਰਨ ਪ੍ਰਤਪਾਲ,
1: ਅੰਤਿਨ ਪਰਬਤ ਹੈ ਪਾਰ ਬ੍ਰਹਮ,
0: ਜੈਸੀ ਆਗਿਆ ਤੈਸਾ ਕਰਮ,
1: ਪਾਉਣ ਪਾਣੀ ਦਾ ਸੰਤਰ ਮਾਹੀ,
0: ਚਾਰ ਕੁੰਟ ਦਾ ਦਿਸੈ ਸਮਾਹੀ,
1: ਇਸ ਤੇ ਭਿੰਨ ਨਹੀਂ ਕੋ ਠਾਉ,
0: ਗੁਰ ਪ੍ਰਸਾਦ ਨਾਨਕ ਸੁਖ ਪਾਉ,
1: ਵੇਦ ਪੁਰਾਣ ਸਿਮਰਤ ਮੈਂ ਦੇਖ,
0: ਸਸੀ ਸੂਰ ਨ ਖਤਰੇ ਮੈਂ ਏਕ,
1: ਬਾਣੀ ਪ੍ਰਾਪਤੀ ਸਭ ਕੋ ਬੋਲੇ,
0: ਆਪ ਡੋਲ ਨਾ ਕਬ ਹੂੰ ਡੋਲੇ,
1: ਸਰਵ ਕਲਾਕਾਰ ਖੇਲੈ ਖੇਲ,
0: ਬੋਲ ਨਾ ਪਾਈਐ ਗੁਣੇ ਅਮੋਲ,
1: ਸਰਵ ਜੋਤ ਮੈਂ ਜਾਗੀ ਜੋਤ,
0: ਧਾਰ ਰਹਿਓ ਸਵਾਮੀ ਓਤ ਪੋਤ,
1: ਗੁਰ ਪ੍ਰਸਾਦ ਭਰਮ ਕਾ ਨਾਸ,
0: ਨਾਨਕ ਤਿਨ ਮੈਂ ਇਹੋ ਵਿਸਾਸ,
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ,
0: ਸੰਤ ਜਨਾ ਕੈ ਹਿਰਦੈ ਸਭ ਧਰਮ,
1: ਸੰਤ ਜਨਾ ਸੁਨੇ ਸ਼ੁਭ ਬਚਨ,
0: ਸਰਵ ਵਿਆਪੀ ਰਾਮ ਸੰਗ ਰਚਨ,
1: ਜਿਨ ਜਾਤਾ ਤਿਸ ਕੀ ਇਹ ਰਹਿਤ,
0: ਸਤ ਬਚਨ ਸਾਧੂ ਸਭ ਕਹਿਤ,
1: ਜੋ ਜੋ ਹੋਏ ਸੋਈ ਸੁਖ ਮਾਨੈ,
0: ਕਰਨ ਕਰਾਵਨ ਹਾਰ ਪ੍ਰਭ ਜਾਨੈ,
1: ਅੰਤਰ ਬਸੇ ਬਾਹਰ ਪੀ ਹੋਈ,
0: ਨਾਨਕ ਦਰਸ਼ਨ ਦੇਖ ਸਭ ਮੋਹੀ,
1: ਆਪ ਸਤ ਕੀ ਆ ਸਭ ਸਤ,
0: ਜਿਸ ਪ੍ਰਭ ਤੇ ਸਗਲੀ ਉਤਪਤ,
1: ਇਸ ਭਾਵੈ ਤਾਂ ਕਰੇ ਵਿਸਾਰ,
0: ਇਸ ਭਾਵੈ ਤਾਂ ਏਕੰਕਾਰ,
1: ਅਨਕ ਕਲਾ ਲਖੀ ਨਹਿ ਜਾਏ,
0: ਜਿਸ ਭਾਵੈ ਤਿਸ ਲਏ ਮਿਲਾਏ,
1: ਕਵਨ ਨਿਕਟ ਕਵਨ ਕਰੀਐ ਦੂਰ,
0: ਆਪੇ ਆਪ ਆਪ ਭਰਪੂਰ,
1: ਅੰਤਰਗਤ ਜਿਸ ਆਪ ਜਨਾਏ,
0: ਨਾਨਕ ਤਿਸ ਜਨ ਆਪ ਬੁਝਾਏ,
1: ਸਰਵ ਭੂਤ ਆਪ ਵਰਤਾਰਾ,
0: ਸਰਵ ਨੈਣ ਆਪ ਵੇਖਣਹਾਰਾ,
1: ਸਗਲ ਸਮਗਰੀ ਜਾਂ ਕਾ ਤਨਾ,
0: ਆਪਣ ਜਸ ਆਪ ਹੀ ਸੁਣਾ,
1: ਆਵਨ ਜਾਨਿ ਖੇਲ ਬਨਾਇਆ,
0: ਆਗਿਆਕਾਰੀ ਕੀਨੀ ਮਾਇਆ,
1: ਸਭ ਕੈ ਮਤ ਅਲਿਪਤ ਹੋ ਰਹਿ,
0: ਜੋ ਕਿਛ ਕਹਿਣਾ ਸੋ ਆਪੇ ਕਹੈ,
1: ਆਗਿਆ ਆਵੈ ਆਗਿਆ ਜਾਏ,
0: ਨਾਨਕ ਜਾ ਪਾਵੈ ਤਾਂ ਲਏ ਸਮਾਏ,
1: ਇਸੇ ਹੋਈ ਸੁਨਾ ਹੀ ਬੁਰਾ,
0: ਉਰੇ ਕਹੋ ਕਿਨੈ ਕਛ ਕਰਾ,
1: ਆਪ ਭਲਾ ਕਰਤੂਤ ਆਤਮੀ ਕੀ,
0: ਆਪੇ ਜਾਣੇ ਆਪਣੇ ਜੀ ਕੀ,
1: ਆਪ ਸਾਜ ਧਾਰੀ ਸਭ ਸਾਚ,
0: ਪੋਤ ਪੋਤੇ ਆਪਨ ਸੰਗ ਰਾਜ,
1: ਕੀ ਗਰਮਿਤ ਕਹੀ ਨਾ ਜਾਏ,
0: ਦੂਸਰ ਹੋਏ ਤਾਂ ਸੋਜੀ ਪਾਏ,
1: ਇਸ ਕਾ ਕੀ ਆ ਸਭ ਪ੍ਰਵਾਨ,
0: ਗੁਰ ਪ੍ਰਸਾਦ ਨਾਨਕ ਇਹੋ ਜਾਣ,
1: ਜੋ ਜਾਣੈ ਤੇ ਸਦਾ ਸੁਖ ਹੋਏ,
0: ਆਪ ਮਲਾਏ ਲਏ ਪ੍ਰਭ ਸੋਏ,
1: ਉਹ ਧਨਵੰਤ ਕੁਲਵੰਤ ਪਤਵੰਤ,
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ,
1: ਧਨ ਧਨ ਧਨ ਜਨ ਆਇਆ,
0: ਜਿਸ ਪ੍ਰਸਾਦ ਸਭ ਜਗਤ ਤਰਾਇਆ,
1: ਜਾਣਿਆ ਮਨ ਕਾ ਇਹ ਸੁਆਉ,
0: ਜਨ ਕੇ ਸੰਗਤ ਆਵੈ ਨਾਮ,
1: ਆਪ ਮੁਕਤ ਮੁਕਤ ਕਰੈ ਸੰਸਾਰ।

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਸਾ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰੋ ਗੋਬਿੰਦ
0: ਮਨ ਅੰਤਰ ਕੀ ਉਤਰੈ ਚਿੰਦ
1: ਆਸ ਅਨਿਤ ਤਿਆਗੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਰੂਪ ਜਾ ਕੇ ਰੰਗਿਆ ਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਨਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਮਿਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਲਾਏ
1: ਮਿਟ ਗਏ ਵੈਰ ਭਏ ਸਭ ਰੇਨ
0: ਅਮ੍ਰਿਤ ਨਾਮ ਸਾਧ ਸੰਗ ਲੈਣ
1: ਸੋਭਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸਿਮ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਵਹੀ ਖੇਪ ਹਮਾਰੀ
1: ਪ੍ਰਾਪਤੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ

0: ਤਾਂ ਕਾ ਦੁੱਖ ਨਿਵਾਰੈ
1: ਦੁਰਲਭ ਜੇ ਤਤਕਾਲ ਉਧਾਰ
0: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
1: ਏਕ ਨਾਮ ਮਨ ਮਾਹੀ ਸਮਾਨੀ
0: ਦੁਖ ਰੋਗ ਬਿਨ ਸੇ ਭੈ ਭਰਮ
1: ਸਾਧ ਨਾਮ ਨਿਰਮਲ ਤਾਂ ਕੇ ਕਰਮ
0: ਸਤਿ ਊਚ ਤਾਂ ਕੀ ਸੋਭਾ ਬਨੀ
1: ਨਾਨਕ ਇਹ ਗੁਣ ਨਾਮ ਸੁਖ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਓ ਅੰਕਾਰ ਸਤਿਗੁਰ ਪ੍ਰਸਾਦ।

0: ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੁਕਾਚ ਨਿਕਾਚ।
1: ਪਹਿਲਾ ਵੱਡੀ ਵਡਾਈ ਜਾਂ ਵੱਡਾ ਨਾਉ, ਵੱਡੀ ਵਡਾਈ ਜਾਂ ਸੱਚ ਨਿਆਉ।

ਪੌੜੀ ਨਾਨਕ ਜੀ ਉਪਾਏ ਕੇ ਲਿਖਣਾ ਵੈ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜਜਮਾ ਲਿਆ ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੁਜਕ ਚਾਲਿਆ ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਠਗਣ ਵਾਲਿਆ ਲਿਖਣਾ

ਸ਼ਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਬੇ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਲਾਂਗੇ ਫੇਰੇ ਜੰਤ ਵਿਸਮਾਦ ਪੌਣ ਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਸਮਾਦ ਭੋਗ ਸਮਾਦ ਭੋਗ ਵਿਸਮਾਦ ਸਿਵ ਤੁਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜੇ ਵਿਸਮਾਦ ਦੂਰ ਸਮਾਦ ਦੇ ਕੇ ਹਾਜਰਾ ਹਜੂਰ ਵੇਖ ਵਿਡਾਂ ਰਿਹਾ ਵਿਸਮਾਦ ਨਾਨਕ ਪੂਜਨ ਪੂਰੇ ਪਾ।

ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ ਕਿਤੇ ਕਨ ਕਹਾਣੀਆਂ ਕਿਤੇ ਵਿਦ ਵਿਚਾਰ ਕਿਤੇ ਨੇ ਚਮਕ ਤੇ ਗਿੜਮੜ ਪੂਰੇ ਤਾਲ

ਨਾਨਕ ਪਾਉਂਦਿਆਂ ਗਣਤ ਨੇਂਤ ਬੰਧਨ ਬੰਧ ਪਵਾਏ ਸੋਏ ਪੈ ਕਿਰਤਨ ਚ ਸਭ ਕੋਏ ਨਚ ਨਚ ਹੱਸ ਹੈ ਚਲ ਹੈ ਸਿਰੋਏ ਉਡ ਨਾ ਜਾਹੀ ਸਿੱਧ ਨਾ ਹੋਏ।

0: ਹੋਮ ਛੱਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿੰਸੀ ਖੋਵੇ ਹੋਮ ਚ ਮੂਰਖੋਂ ਵੀ ਸਿਆਣਾ ਮਜ਼ਬੂਤ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮੇ ਕਰ ਕਰ ਜਨ ਤੂੰ ਪਾਇਆ ਹੋਮੇ ਬੂਜੇ ਤਾਂ ਦਰ ਸੂਜੇ ਗਿਆਨ ਵੀ ਹੋਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ

ਉਹਨਾਂ ਪ੍ਰਵਾਣ ਲੱਖ ਤਪ ਉੱਪਰ ਤੀਰਥਾ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ

ਕੋੜੇ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੇ ਧਾਮਦੇ ਇੱਕ ਮੂਰਨਾ ਪੂਜਣੇ ਆਪਣਾ ਅਨਹੋਂਦਾ ਆਪ ਗਣਾਇਂਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿਨ ਮੰਗਾ ਜੇ ਤੁਝੇ ਧਿਆਇਂਦੇ ਤਿਨ ਮੰਗਾ

ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਿਲਦਾ ਤਲੀਕਾ ਜੇ ਮਿਲੇ ਤਾਂ ਮਸਤਕ ਲਾਈਏ।

ਔੜੀਦਾਨ ਮਹਿੰਦਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ

0: ਜਾਤ ਕੁੰਭੇ ਬੱਧਾ ਜਲ ਰਹੇ ਜਲ ਬਿਨ ਗੁਮ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ
1: ਹੋਰ ਬਿਨ ਗਿਆਨ ਨਾ ਹੋਏ ਬੜੀ ਪੜਿਆ ਹੋਰ ਗੁਣਗਾ ਸਾਧਨ ਮਾਰੀਏ।

ਮੈਂ ਗੁਨਾਹਗਾਰ ਤਾਂ ਆਮੀ ਸਾਧਨਾ ਮਾਰੀਏ ਜਿਹਾ ਕਾਲੇ ਘਰ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗਾਹ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ।

ਬਾਹਮਣ ਵੱਟੇ ਆਏ ਕੋਹੇ ਬੱਕਰਾ ਰਿਨ ਖਾਇਆ ਸਭ ਤੋਂ ਆਖੇ ਪਾਏ ਹੋਏ ਪੁਰਾਣਾ ਸਟੀਏ ਫਿਰ ਫਿਰ ਪਾਈਆ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋ ਮਹਲਾ ਪਹਿਲਾ ਨਾਇ ਮੰਨੀਏ ਪਤ ਉਪਜੇ ਸਾਲਾ ਹੀ ਸਹਿਸੂਤ ਦਰਗੇ ਅੰਦਰ ਪਾਈਏ ਤਗ ਨਾ ਤੁਟ ਸਪੂਤ ਮਹਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਪੜਕੇ ਥੁੱਕ ਪਵੇ ਨਿਤਦਾਰੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਬੇ ਤਗਾ ਆਪੇ ਬਤੇ।

ਹੁਣ ਜਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇਣ ਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇਣ ਦਾ ਵਟਹੋਂ ਵਟਾ ਵਟ ਮੇਤਨੀ ਸਰੈ ਸਰ ਧੰਦੇ ਲਾਇਣ ਦਾ ਨਦਰ ਉਪੱਠੀ ਜੇ ਕਰੇ ਸੁਰਤਾ ਨਾ ਕਾਹੋ ਕਰਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ ਦਰ ਮੰਗਣ

ਗੁਰ ਤ੍ਰਿਪਲਾਣੇ ਪਾਉਣ ਵੇਖ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲੈ ਬੈਠੇ ਕਰ ਪਛਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮੈਂ।

ਸਤਿਗੁਰ ਵੱਡਾ ਘਰ ਸਲਾਹੀਏ ਜਿਸ ਵਿਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌਲਦ ਪਾਈਆਂ ਸਹਿ ਤੁੱਠੇ

ਲੱਗਾ ਪੰਛ ਲੋਕ ਹੱਥੀ ਜਾਇ ਛੱਟਿਆ ਕਿਸੇ ਲੱਗਾ ਦੋਖ ਅਣ ਦੇਵਤਾ ਪਾਣੀ ਦੇਵਤਾ ਬੈਸਨ ਤੁਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ ਪਾਪੀ ਸਤਨ ਕੱਢਿਆ ਥੁੱਕਾਂ ਪਈਆਂ ਤਿੱਤ ਜਿਤ ਮੁਗਨਾਮ ਨਾ ਉਚਰੇ ਬਿਨਾ।

ਹੋੜ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਭਾਏ ਹੁਰਮਤ ਤਿਸਨੋ ਅਗਲੀ ਵਜੋ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਗਹੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ।

ਅੰਤ ਪੁੱਲਾ ਬਖਸ਼ ਲੈਣੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ ਜੀ, ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿਚ ਵਸਾਉਣਾ, ਸੰਗਤ ਦੀ ਹਾਜ਼ਰੀ ਸੇਵਾ ਭੇਟਾ ਪ੍ਰਵਾਨ ਕਰਨੀ, ਘਰ ਪਰਿਵਾਰਾਂ ਵਿਚ ਸੁਖ ਸ਼ਾਂਤੀ, ਕੰਮਾਂ ਕਾਜਾਂ ਵਿਚ ਬਰਕਤਾਂ, ਬੱਚਿਆਂ ਨੂੰ ਸਿੱਖੀ ਸਿਦਕ ਭਰੋਸਾ ਬਖਸ਼ਣਾ ਜੀ, ਸਿੱਖ ਕੌਮ ਨੂੰ ਆਪਣਾ ਖਾਲਸਾ ਰਾਜ ਪਾਇਆ, ਕੌਮੀ ਘਰ ਖਾਲਿਸਤਾਨ ਦੀ ਦਾਤ, ਬੰਦੀ ਸਿੰਘਾਂ ਨੂੰ ਰਿਹਾਈਆਂ।

ਸੇਵਾ ਥਾਈ ਪਾਉਣੀ, ਕਿਰਤ ਕਮਾਈਆਂ ਵਿਚ ਬਰਕਤਾਂ ਪਾਉਣੀਆਂ। ਬੱਚੀ ਮਨਪ੍ਰੀਤ ਕੌਰ ਵੱਲੋਂ ਅਰਦਾਸ ਬੇਨਤੀ, ਘਰ ਪਰਿਵਾਰ ਵਿਚ ਸੁਖ ਸ਼ਾਂਤੀ ਬਖਸ਼ਣੀ, ਸਤਿਗੁਰ ਜੀ ਜੀਵਨ ਵਿਚੋਂ ਸੰਕਟ ਦੂਰ ਕਰਕੇ ਸ਼ੁਭ ਭਾਵਨਾ ਪੂਰਨ ਕਰਨੀ, ਆਪਣੇ ਦਰ ਘਰ ਨਾਲ ਜੋੜਨਾ ਜੀ, ਘਰ ਪਰਿਵਾਰ ਵਿਚ ਪ੍ਰੇਮ ਪਿਆਰ ਬਖਸ਼ਣਾ ਜੀ,

ਸਤਸੰਗਤ ਜੀ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਨਿਮਾਣਿਆਂ ਨਿਪਾਣਿਆਂ ਤੇ ਤਰਸ ਕਰਕੇ ਸੁਭਾਗਾ ਸਮਾਂ ਬਖਸ਼ਿਆ।

0: ਤਾਂ ਗੱਦੀ ਪੁਰਬ ਹੈ। ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕੇ ਸਤਿਗੁਰ ਜੀ ਕੌਮ ਵਿਚ ਬਾਣੀ ਬਾਣੀ ਦੀ ਪਰਪਕਤਾ ਵੱਧ ਤੋਂ ਵੱਧ ਆਪਣੇ ਦਰਸ਼ਨ ਧਰਮ ਦੀ ਕਿਰਤ ਕਰਨ ਨਾਮ ਜਪਣ ਵੰਡ ਕੇ ਛਕਣ ਦੇ ਬਲ ਅਤੇ ਆਪਣਾ ਖਾਲਸਾ ਰਾਜ ਭਗ ਦੀ ਦਾਤ ਬਖਸ਼ਿਸ਼ ਕਰਨ। ਸੋ ਅੱਜ ਤੋਂ ਸੰਗਤ ਜੀ ਗੁਰੂ ਘਰ ਵਿਖੇ ਸਮਾਗਮ ਸ਼ਹੀਦੀ ਸਮਾਗਮ ਵੀ ਆਰੰਭ ਹਨ। ਅੱਜ ਸ਼ਾਮ ਨੂੰ ਢਾਡੀ ਦਰਬਾਰ ਹੋਵੇਗਾ ਅਤੇ 8:10 ਤੋਂ ਲੈ ਕੇ 9 ਤੱਕ ਭਾਈ ਲਖਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸ਼ਾਮ ਨੂੰ ਕੀਰਤਨ ਦੀ ਸੇਵਾ ਨਿਭਾਉਣਗੇ। ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਨੇ ਜੀ ਆਓ ਸੰਗਤ ਜੀ ਹੁਣ ਸਮਾਂ ਵਾਹਿਗੁਰੂ ਗੁਰਮੰਤਰ ਦੇ ਨਾਮ ਸਿਮਰਨ ਦਾ। ਬਹੁਤ ਹੀ ਸਨਮਾਨਯੋਗ ਗੁਰਮੁਖ ਪਿਆਰਿਆਂ ਪਾਸੋਂ ਬੜੇ ਹੀ ਪ੍ਰੇਮ ਨਾਲ ਆਨੰਦ ਮਾਣੀਏ। ਦਾਸਰਿਆਂ ਦੀਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਮਨ ਬਿਰਤੀਆਂ ਜੋੜਦੇ ਹੋਏ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਬੁਲਾਈਏ ਅਤੇ ਆਪਣੇ ਮਨਾਂ ਦੀ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਨਿੱਘੀ ਗੋਦ ਦੇ ਵਿੱਚ ਲੈ ਕੇ ਆਉਂਦਾ ਹੈ ਅਤੇ ਆਪਣਾ ਅੰਮ੍ਰਿਤਮਈ ਨਾਮ ਗੁਰਮੰਤਰ ਦੇ ਦੁਆਰਾ ਗੁਰਮੰਤਰ ਰਸਨਾਂ ਦੇ ਦੁਆਰਾ ਜਪਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਅਤੇ ਕੋਟਾਨ ਕੋਟ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਅਤੇ ਕਿਰਪਾ ਦਾ ਸਦਕਾ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਸਭ ਤੋਂ ਉੱਤਮ ਦੇਹੀ ਇਹ ਮਨੁੱਖਾ ਜਨਮ ਇੱਕ ਤੋਹਫ਼ੇ ਦੇ ਰੂਪ ਵਿੱਚ ਇੱਕ ਉਪਹਾਰ ਦੇ ਰੂਪ ਵਿੱਚ ਪ੍ਰਾਪਤ ਹੋਈ ਹੈ ਜਿਸ ਦੀ ਬਾਬਤ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਪਾਵਨ ਨਾਮ ਜਗਤ ਮਹਿ ਹਰਿ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਮਾਨਸ ਦੇਹ ਬਹੁਰ ਨਾ ਪਾਵਤ ਕਛੂ ਉਪਾਉ ਮੁਕਤ ਕਾ ਕਰ ਰੇ ਕਿ ਇਹ ਦੁਰਲੱਭ ਦੇਹੀ ਮਨੁੱਖਾ ਜਨਮ ਇਹ ਜੀਵਨ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਤਰਸ ਕਰਕੇ ਦਿੱਤਾ ਹੈ ਅਤੇ ਇਸ ਜੀਵਨ ਦੇ ਰਹਿੰਦਿਆਂ ਰਹਿੰਦਿਆਂ ਨਾਮ ਜਪ ਕੇ ਆਪਣਾ ਸਮਾਂ ਅਤੇ ਸਵਾਸਾਂ ਦਾ ਧਨ ਸਫਲ ਕਰ ਲਈਏ ਕਿਉਂਕਿ ਇਹ ਨਾਮ ਜਪਣ ਦਾ ਮੌਕਾ ਨਾਮ ਜਪਣ ਦੀ ਵਾਰੀ ਇਹ 84 ਲੱਖ ਜੂਨਾਂ ਦੇ ਵਿੱਚੋਂ ਮਹਾਰਾਜ ਨੇ ਸਿਰਫ ਮਨੁੱਖਾ ਜਨਮ ਦੇ ਨੂੰ ਹੀ ਬਖਸ਼ੀ ਹੈ। ਸੋ ਆਪਾਂ ਵੱਡੇ ਭਾਗਾਂ ਵਾਲੇ ਹਾਂ ਜੋ ਮਹਾਰਾਜ ਨੇ ਸਾਨੂੰ ਇਹ ਜੂਨ ਇਹ ਮੌਕਾ ਇਹ ਵਾਰੀ ਬਖਸ਼ੀ ਹੈ ਅਤੇ ਇਸ ਸਮੇਂ ਦਾ ਲਾਭ ਉਠਾਉਣ ਲਈ ਨਾਮ ਜਪ ਕੇ ਆਪਾਂ ਇਸ ਦਾ ਲਾਹਾ ਲਈਏ। ਇਹ ਨਾ ਹੋਵੇ ਕਿਤੇ ਇਹ ਮੌਕਾ ਹੱਥੋਂ ਖੁੰਝ ਜਾਵੇ ਹੱਥੋਂ ਨਿਕਲ ਜਾਵੇ ਅਤੇ ਉਹਦੇ ਲਈ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੰਗਤ ਦੇ ਵਿੱਚ ਆ ਕੇ ਨਾਮ ਜਪਣ ਦੀ ਅਤੇ ਨਿੱਜੀ ਤੌਰ ਦੇ ਉੱਤੇ ਨਾਮ ਜਪਣ ਦੀ ਸਾਨੂੰ ਵਾਰ ਵਾਰ ਯਾਦ ਕਰਵਾਈ ਹੈ ਗੱਲ। ਸੋ ਆਓ ਜੋ ਹੁਣ ਸੰਗਤ ਦੇ ਵਿੱਚ ਮਹਾਰਾਜ ਸਾਨੂੰ ਲੈ ਆਏ ਹਨ ਨਾਮ ਜਪਣ ਲਈ ਇਸ ਮੌਕੇ ਦਾ ਲਾਹਾ ਲਈਏ। ਮੁੱਖ ਦੇ ਦੁਆਰਾ ਵਾਹਿਗੁਰੂ ਗੁਰਮੰਤਰ ਬੋਲਣਾ ਹੈ ਜਪਣਾ ਹੈ ਪੂਰਾ ਧਿਆਨ ਪੂਰੀ ਇਕਾਗਰਤਾ ਨੇਤਰ ਬੰਦ ਕਰਕੇ ਜਪਦਿਆਂ ਜਪਦਿਆਂ ਸੁਣਦਿਆਂ ਸੁਣਦਿਆਂ ਇਸ ਦੇ ਵਿੱਚ ਧਿਆਨ ਰੱਖਦੇ ਹੋਏ ਆਓ ਜੀ ਸਾਰੇ ਇੱਕੋ ਲੈਅ ਦੇ ਵਿੱਚ ਅਤੇ ਇੱਕੋ ਚਾਲ ਦੇ ਵਿੱਚ ਗੁਰਮੰਤਰ ਦੇ ਅਭਿਆਸ ਦੇ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ
2: You're listening to KRPI 1550 Radio, Ferndale, Washington.
3: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
1: Vai Guru, Vai Guru, Vai Guru, Vai Guru, Vai Guru. ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ
ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ
ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे वाहे गुरु
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਸਤਿਗੁਰੂ ਅਤੇ ਆਪ ਸੰਗਤ ਬਖਸ਼ਣ ਯੋਗ ਹਨ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ

0: ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2982152 ਸਟ੍ਰੀਟ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਉਂਡ, ਦੇਸੀ ਕਰੇਲੇ 1.48 ਨੂੰ ਪਾਉਂਡ, ਇੰਡੀਕੈਨ 216 ਟੀ ਵਾਲਾ ਪੈਕ 5.99 ਦਾ ਅਤੇ 2.2 ਪਾਉਂਡ ਇੰਡੀਕੈਨ ਪੰਜਾਬੀ ਬਿਸਕੁਟ 5.98 ਦਾ ਪੈਕ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ।

ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ।

0: ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਲੈਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦਾ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ, ਜਦ ਪ੍ਰਭੂ ਦੀ ਸਮਝ ਨਹੀਂ ਤੇ ਗੁਰੂ ਦੀ ਸਮਝ ਨਹੀਂ ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ। ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਤੇਰੇ ਵਿਵਹਾਰ ਦੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ? ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤੇ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ? ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ? ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਇਆ ਸੂਝ ਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ ਤੇ ਪਹੁੰਚੇ, ਪਹਿਲੇ ਦਰ ਤੇ ਪਹੁੰਚਣਾ ਹੁੰਦਾ। ਦਰਵਾਜ਼ਾ ਪਹਿਲੇ ਹੁੰਦਾ ਹੈ। ਘਰ ਬਾਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ ਚ, ਠੀਕ ਹੈ, ਰਸਤੇ ਚ ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਚ ਵਗਦਾ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤੇ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਚਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ, ਨਾ ਗੰਗਾ ਨਾ ਜਮਨਾ, ਨਾ ਸਤਲੁਜ ਨਾ ਬਿਆਸ, ਨਾ ਰਾਵੀ ਨਾ ਚਨਾਬ, ਨਾ ਗੋਦਾਵਰੀ ਨਾ ਨਰਮਦਾ, ਨਾ ਦਜਲਾ ਨਾ ਫਿਰਾਤ, ਨਾ ਨੀਲ ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ ਚਲੀਨ ਹੋ ਜਾਂਦਾ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕਟਰ ਬੜੇ ਹੁੰਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ, ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦ ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ, ਈਸਾ ਸੋਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਕ ਦੇ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ ਉਹਨਾਂ ਦੇ ਬੱਚਿਆਂ ਨੂੰ ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ, ਕਿਸੇ ਦੇ ਬੰਦ ਬੰਦ ਕੱਢ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ। ਕਸੂਰ ਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲਤ ਚ ਮੂਰਖਤਾ ਹੋ ਜਾਂਦੀ ਹੈ। ਦੇਖੋ ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤੇ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ ਚ ਇੱਕੋ ਹੀ ਤੇ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸਮੇ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸਮੇ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਨੇ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੈਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਯਾ ਡੈਮੋਕਰੇਸੀ ਦਾ ਤਮਾਸ਼ਾ ਹੋਵੇ ਯਾ ਜਮਹੂਰੀਅਤ ਦਾ ਤਮਾਸ਼ਾ ਹੋਵੇ ਯਾ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ ਕਿੰਗਡਮ ਹੋਵੇ ਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ, ਮਾਓ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਬੰਦ ਕਿਉਂ ਕੱਟ ਦਿੱਤੇ ਗਏ, ਇੱਕ ਹੁੰਦਾ ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ। ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ, ਸੂਲੀ ਤੇ ਚੜਾਇਆ ਜਾ ਰਿਹਾ ਭੀੜ ਅਧਾਰਮਿਕ ਲੋਕਾਂ ਦੀ। ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਵਿੱਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, ਦੋ ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ ਤੇ ਕੱਲਾ ਵੀ ਹਰ ਸ਼ਹਿਰ ਦੇ ਚ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਵਿੱਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਵਿੱਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਵਿੱਚ ਲੋਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਵਿੱਚ ਬ੍ਰਹਮਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤੇ ਸਾਨੂੰ ਅਰਦਾਸ ਵਿੱਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਤੇ ਘਰ ਦੇ ਚ ਜਾਣਾ ਹੈ, ਦਰ ਦੇ ਚੋਂ ਲੰਘਣਾ ਪਏਗਾ, ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ ਉਹੀ ਸ਼ਬਦ ਦੇ ਰੂਪ ਵਿੱਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ। ਜੋ ਪਰਮਾਤਮਾ ਦੇ ਰੂਪ ਵਿੱਚ ਘਰ ਹੈ ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ ਹੈ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਆਉਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ, इस दर तक साडा तन जाएगा कतई नहीं, कतई नहीं, तन जा ही नहीं सकता। निराकार दे देश ए आकार तन नहीं जा सकता। निरंकार दा देश जेदा कोई आकार नहीं, चक्र नहीं, चिन्ह नहीं, रूप नहीं, रंग नहीं, ए तन नहीं जा सकता। तन तो इत्थे रह जाएगा। निरंकार दे देश साडा मन जा सकता है, साडा मन जा सकता है। कारण ये मन आया भी सीधा सीधे रूप दे निरंकार तो आया। इस वास्ते गुरबाणी कहती है तन ते मिट्टी, ये मिट्टी इत्थे रह जाएगी। मन जोत है, ये जोत दिच जोत हो सकता है। मन तो जोत स्वरूप है, अपना मूल पछा। मन सूक्ष्म शरीर है, इनरल बॉडी है। शरीर दे अंदर एक सूक्ष्म शरीर। कई पुरुष इस ढंग नाल भी जींदे ने और इतनी उच्ची जिंदगी बतीत करते ने। वक्ती तौर ते सूक्ष्म शरीर का संबंध अस्थूल शरीर नाल तोड़ भी देंदे ने, कुछ दिनों लई, कुछ घंटियां लई, कुछ समय लई। सनातन जग दे महान जगत गुरु शंकराचार्य एक महीने अपने शरीर चो निकल गए। इन्होंने अपना सूक्ष्म शरीर जिन्हों जोत कहिंदे ने, मन कहिंदे ने, कढ दिता। चेलियां नूं कहा इस शरीर की रक्षा करने, मैं एक महीने बाद आवांगा। पिछोकड़ सारी गाथा ना सुनावा। ये राम राय भी कर लेंदे सन, धन गुरु हर राय साहब जी दे साहिबजादे। अपनी पत्नी नूं कहा मैं 7 दिन बाद आवांगा, मैं होर मंडलां दे जाना है। मेरी देही दा ख्याल रखें, मेरे शरीर दा ख्याल रखें। राम राय मसंदा नू मौका मिल गया, राम राय दी देही नू अगला देईए ते आपां खुद गुरु बने। ए विचकार रोड़ है, इनू हटाओ। अर्थी सजा ली, अर्थी कढ़न लगे। राम राय दी पत्नी जारो जार रोंदी है, दुष्टो एक हफ्ता तो उड़ीक करो, अज ते 3 दिन हुए। मैनू कह गए ने 7 दिन बाद मैं आवांगा, उड़ीक करो। नहीं, ये मर गए ना, ये मर गए। बड़े उसने तरले पाए, बड़े उसने रुदन कीता। मसंदा दी ताकत ले गए शमशान घाट, अग ला दिती, अद्धा शरीर जल गया। राम राय दा सूक्ष्म शरीर आया। पर पिंजरा जल चुकिया सी, घर जल चुकिया सी, घर रहने दे लायक नहीं रहा सी। फिर भी उस सूक्ष्म शरीर ने अस्थूल शरीर दे प्रवेश करने दी पूरी कोशिश की थी। अग उस सूक्ष्म शरीर नो नहीं साड़दी, पानी नहीं डोबदा। उस शरीर दे प्रवेश करके राम राय उच्ची आवाज दे बोले, दुष्टो मसंदो, तुसी मैनु जिंदा साड़िया है, गुरु थानू जिंदा साड़ेगा। तुसी मैनु जिंदा जला दिता है, गुरु थानू जिंदा जलाएगा। इन्हां सारिया ही मसंदा नू देहरादून दे जिंदा जलाया गया। इस तरह दी अनेकां घटनावां ने। आपां जितने बैठे ने इतने सत्संग दे सूक्ष्म शरीर होणगे, इतने होणगे। किहड़े सूक्ष्म शरीर? प्रथम ते ओ सिद्ध पुरुष जो इस अस्थूल देही दे किधरे भी होन, कि किसे सत्संग नू मन भावदा देख लैन दूरों, ते इस शरीर नाल पहुंचना बड़ा औखा होवे, सूक्ष्म शरीर कढ लैंदे ने पहुंच जांदे। प्रथम। दूसरा, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਇੱਕ ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਬਿਖੜਾ ਹੈ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਹਲੇ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ, ਚੱਲ ਚੱਲ ਕੇ ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਵਿੱਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ, ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ। ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾ ਨਾਲ ਬੜਾ ਪਿਆਰ ਕਰਦੀ ਸੀ ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤੇ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾ, ਖੁਦਾ ਤਰਸ ਬਿਰਾ, ਖੁਦਾ ਸ਼ਨਾਸ ਜੋ ਸੀ, ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ ਚ ਪਿਓ ਬੰਦ ਸੀ, ਨਾਲ ਦੇ ਕਮਰੇ ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰ ਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰ ਨਾਕਸ ਕਹਿੰਦਾ ਤੂੰ ਜਪਿਆ ਕਰ, ਜਲ ਹਰ ਨਾਕਸ, ਥਲ ਹਰ ਨਾਕਸ, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਵਿੱਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ ਚ ਮੌਤ ਨਾ ਹੋਵੇ, ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤੋ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ ਚ ਨਾ ਬਦਲੇ, ਐਸਾ ਸੁਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ ਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਂ ਹੀ ਤੇ ਪਰਮਾਤਮਾ ਹੈ, ਔਰ ਕੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਹੋਣਾ ਚਾਹੁੰਦਾ ਹੈ। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ? ਪਰਮਾਤਮਾ ਵੇਖਦਾ ਹੈ, ਸਭ ਕੁਛ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ, ਇਹ ਗੱਲ ਵੱਖਰੀ ਹੈ। ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ, ਪਰ ਵੇਖਦਾ ਹੈ। ਪਰਮਾਤਮਾ ਸੁਣਦਾ ਹੈ, ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ, ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ। ਅਨਾਹਦ ਨਾ ਮਨੁੱਖ ਵੀ ਸੁਣਦਾ ਹੈ, ਵੇਖਦਾ ਹੈ, ਮਨੁੱਖ ਵੀ ਸਮਝਦਾ ਹੈ, ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, परमात्मा होण दी इस दे अंदर भुख है और इंज कह लो शायद परमात्मा नहीं पाई है। और ऐसा हो सके, परमात्मा हो सके, ऐसी तौफीक भी परमात्मा ने दिती है। शायद इसे वासे जफर कहिंदा है, बनाया ऐ जफर खालिक ने कब इंसान से बढ़कर मलिक को देव को जिन को परी को ऊरे गिलमा को मनुख तो वध परमात्मा ने किसे नो नहीं बनाया। क्योंकि मनुख दा ही भविष्य है परमात्मा होना, पशुआं दा भविष्य अजय मनुख होना है, बनस्पति दा भविष्य अजय पशु होना है, पत्थरां दा भविष्य ते अजय बनस्पति होना है, केवल मनुख दा भविष्य है परमात्मा होना। फरवरी दा महीना पिछलिया इस साल दे जो लंघे, मैं कानपुर दे सी, सज्जन मित्र नाल सन, अमृत वेले मैं नितनेम ब्याह करा ते फोन आई दिल्ली तो। मैं खैर होवे सही है, अमृत वेले 4:30 कि कौन फोन करता है। दिल्ली तो एक नौजवान पूछना चाहता है मैनू, कोई मस्कीन जी सुने है तुसी भविष्य वक्ता हो, भविष्य जानते हो? मैं कहां जानना, भविष्य वक्ता भविष्य जानना। कहन लगे की फिर तुसी आ रहे हो ना दिल्ली? की भाई, संत बाबा अतर सिंह जी दी बरसी ते मैं पहुंचना सी, तुसी आ रहे हो? असी पोस्टर पढ़े ने, असी थोड़े कोल आवांगे अपना भविष्य जानने वास्ते। मैं कहो दो ते गल बहुत लंबी हो जाएगी, बहुत दिन पए ने, मैं थानू हुणे ही भविष्य दस देना, तुसी हुणे ही पूछ लो। कहिंदे हुणे ही दस दोगे, फोन ते दस दोगे? मैं कहा हुणे ही दस दें तो मेरा भविष्य की है? मैं कहा केवल तेरा ही नहीं, तेरे सारे परिवार दा, सारे संसार दे मनुखां दा इक्को ही भविष्य है परमात्मा होना, और कोई भविष्य नहीं। चंगा परिवार मिल गया तृप्ति नहीं मिलेगी, चंगा कारोबार मिल गया है परेशानियां नहीं जानगी, बड़ी धन संपदा मिल गई, रहन नू उच्चा महल मकान मिल गया है बेचैनी नहीं जाएगी, बड़ा बैंक बैलेंस हो गया है, नोटां दे अंबार लग गए ने, व्याकुलता नहीं जाएगी, दुख नहीं जाएगा, दुख नहीं जाएगा, बेचैनी नहीं जाएगी, परेशानी नहीं जाएगी, चिंता नहीं जाएगी। ये सब कुछ उदों मिटन गए जिस दिन परमात्मा मिलेगा, उस तो पहले नहीं। दुख भी बनिया रहेगा, संताप भी बनिया रहेगा कि होया तू चोटी दा धनवान हो, दुख भी बनिया रहेगा, चिंता भी बनी रहेगी कि होया तू दार्शनिक ते फिलोसफर हो, दुख भी बनिया रहेगा, कलेश भी बनिया रहेगा कि होया तू बहुत वड्डा शक्तिशाली राजनैतिक हो जाए, धनवान हो जाए, क्यों होया तेरा महल उच्चा हो गया, मकान बहुत वड्डा हो गया, दिल दी व्याकुलता नहीं जाएगी। ये सब कुछ उस दिन मिटेगा जिस दिन तो परमात्मा हो जाएगा। हर जन ऐसा चाहिए जैसा हरि ही होए, भगत कबीर ऐलानिया कहते ने, बिगड़ियो कबीरा राम धोआई साच भयो अन कते न जाए। कहिंदा संतां दी संगत विच आपां ऐसे तब्दील होए कि हो गए, सच हो गए। हुण सच ते परमात्मा है तो कबीर कहिंदे ने होवेगा परमात्मा सच, आपां भी सच हो गए। ध्यान नाल सुनना, बिगड़ियो कबीरा राम दोहाई साच भयो अन कते न जाए, मैं सच हो गया। अब तो जाए चढ़े सिंहासन मिले हैं सारंग पानी, राम कबीरा एक भय है कोई ना सके पछानी, मैं कह सारे मनुखां दा एक कोई भविष्य है राम हो जाना, भगवान हो जाना, परमात्मा हो जाना। ते परमात्मा होण दे वसीले परमात्मा ने बख्शे हुए ने, सारियां नू दित्ते हुए ने, सीमत ने, ये असीम हो सकते ने। उनू याद कर करके किवें उसनों याद करिए, पहले दर तक पहुंचिए, फिर दर ने ही घर दे प्रवेश करा देना।
1: ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
2: You're listening to KRPI 1550 Radio, Ferndale, Washington.
3: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
4: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, 2 ਪਾਉਂਡ ਪਲੇਨ ਗੁੜ 2.98 ਨੂੰ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਨੂੰ, ਧਨੀਏ ਦੀਆਂ 2 ਗੁੱਛੀਆਂ 1.29 ਨੂੰ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ 2.98 ਦਾ ਬੈਗ।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 radio de utte Gurbani de kise vi program nu sponsor karna chahunde ho ta call karo 604-900-7790.
1: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8840-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, 2 ਪਾਉਂਡ ਪਲੇਨ ਗੁੜ 2.98 ਨੂੰ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਨੂੰ, ਧਨੀਏ ਦੀਆਂ 2 ਗੁੱਛੀਆਂ 1.29 ਨੂੰ ਅਤੇ 4 ਪਾਉਂਡ ਇੰਡੀਕੈਨ ਸਾਬਤ ਲਾਲ ਮਸਰ 2.98 ਦਾ ਬੈਗ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

ਅੱਲਾਹ ਦੇ ਨਾਮ ਵਿਚ ਓਹੀ ਪ੍ਰਗਟ ਹੋ ਜਾਂਦਾ ਹੈ, ਰਾਮ ਦੇ ਨਾਮ ਵਿਚ ਓਹੀ ਪ੍ਰਗਟ ਹੋ ਜਾਂਦਾ ਹੈ, ਵਾਹਿਗੁਰੂ ਦੇ ਨਾਮ ਵਿਚ ਪਤਾ ਨੀ ਕਿਤਨੇ ਨਾਮ, ਔਰ ਇਸ ਜਗਤ ਵਿਚ ਬਾਕੀ ਪਤਾ ਨੀ ਕਿਤਨੇ ਮਸਨੋਈ ਨਾਮ ਮਿਟ ਜਾਂਦੇ ਨੇ। ਵੈਸੇ ਮਨੁੱਖ ਨੂੰ ਜਿਤਨੇ ਨਾਮ ਦਿੱਤੇ ਗਏ ਨੇ ਹਿੰਦੂ ਜਗਤ ਦੇ, ਸਿੱਖ ਜਗਤ ਦੇ ਔਰ ਇਸਲਾਮੀ ਦੁਨੀਆਂ, ਸਭ ਰੱਬ ਦੇ ਹੀ ਨਾਮ ਨੇ, ਪਰਮਾਤਮਾ ਦੇ ਨਾਮ ਨੇ। ਕਿਉਂਕਿ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਔਰ ਮਨੁੱਖ ਦਾ ਮਾਜ਼ੀ ਹੈ ਪਸ਼ੂ। ਖੈਰ, ਇਸ ਵਿਚਾਰ ਨੂੰ ਅੱਗੇ ਚਲਾਉਣ ਤੋਂ ਪਹਿਲੇ ਮੈਂ ਅਰਜ਼ ਕਰਾਂ, ਉਹ ਜੋ ਇੱਕ ਹੈ ਓਅੰਕਾਰ ਹੈ, ਉਹ ਜੋ ਇੱਕ ਹੈ ਸੱਤ ਹੈ, ਉਹ ਜੋ ਇੱਕ ਹੈ ਉਸੇ ਦਾ ਹੀ ਨਾਮ ਹੈ, ਉਹ ਜੋ ਇੱਕ ਹੈ ਕ੍ਰਿਤ ਨਹੀਂ ਕਰਤਾ ਹੈ। ਚਲੋ ਕਰਤਾ ਹੈ ਤੋ ਕਿਸ ਦਾ ਕਰਤਾ ਹੈ, ਕਿਸ ਚੀਜ਼ ਦਾ ਕਰਤਾ ਹੈ? ਸਭ ਕੋ ਕਾਲ ਸਵਨ ਕੋ ਕਰਤਾ, ਜੋ ਕੁਛ ਵੀ ਦਿਖਾਈ ਦੇ ਰਿਹਾ, ਸਿਰਫ ਦਿਖਾਈ ਨਹੀਂ ਦੇ ਰਿਹਾ, ਜੋ ਦੇਖ ਰਿਹਾ ਉਸਦਾ ਵੀ ਕਰਤਾ ਹੈ। ਇਸ ਨੂੰ ਥੋੜੀ ਜਿਹੀ ਗਹਿਰਾਈ ਨਾਲ ਲੈਣਾ, ਕਰਤੇ ਪੁਰਖ ਦੀ ਜਿਹੜੀ ਵਿਆਖਿਆ ਹੈ, ਆਪਦੀ ਗਿਆਤ ਲਈ ਮੈਂ ਅਰਜ਼ ਕਰਾਂ, ਮੈਂ ਜਪਜੀ ਸਾਹਿਬ ਦਾ ਟੀਕਾ ਲਿਖਣ ਲੱਗਾ ਸੀ, 16 ਪੌੜੀਆਂ ਤੱਕ ਮੈਂ ਕੋਈ ਬੜੀ ਮੁਸ਼ਕਿਲ 2.5-3 ਸਾਲਾਂ ਚ ਲਿਖ ਸਕਿਆ, ਤੇ ਜਦ ਇਸ ਨੂੰ ਛਪਵਾਉਣ ਦਾ ਖਿਆਲ ਆਇਆ ਤੇ ਮੈਂ ਇਸ ਨੂੰ ਜਦ ਪੜ੍ਹਿਆ ਤੇ ਐਸਾ ਪ੍ਰਤੀਤ ਹੋਇਆ ਸਭ ਗਲਤ ਠੀਕ ਨਹੀਂ ਹੈ, ਤੇ ਛਪਵਾ ਕੇ ਕੀ ਕਰੀਏ, ਅੱਧਾ ਹੈ ਹੀ ਸਭ ਗਲਤ। ਫਿਰ ਮੇਰੀ ਇੱਕ ਸੋਚਣੀ ਬਣੀ ਕਿ 3 ਸਾਲ ਜੋ ਮੈਂ ਪਹਿਲੇ ਲਿਖਿਆ ਸੀ ਅੱਜ ਗਲਤ ਹੈ, ਕਿਧਰੇ ਐਸਾ ਤਾਂ ਨਹੀਂ ਅੱਜ ਜੋ ਮੈਂ ਲਿਖਾਂ ਉਹ 5 ਸਾਲ ਬਾਅਦ ਗਲਤ ਹੋ ਗਿਆ, ਉਹ ਸਹੀ ਨਾ ਹੋ ਗਿਆ। ਫਿਰ ਇੱਕ ਸੋਚਣੀ ਬਣ ਗਈ, ਸਹੀ ਕੋਈ ਲਿਖ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ, ਮੁਸ਼ਕਿਲ ਹੈ, ਕਠਿਨ ਹੈ। ਕਾਰਨ ਕਰਤਾ ਹੋਈ ਹੈ, ਸਭ ਕੋ ਕਾਲ ਸਬਨ ਕੋ ਕਰਤਾ, ਸਭ ਕੁਛ ਦਾ ਕਰਤਾ। ਇਹ ਜੋ ਕਿਹਾ ਜਾਂਦਾ ਨਾ, ਸਾਡੇ ਹੱਥਾਂ ਚ ਕੁਛ ਨਹੀਂ, ਹੱਥ ਦਾ ਕਰਤਾ ਵੀ ਹੋਈ, ਪੈਰਾਂ ਦਾ ਕਰਤਾ ਵੀ ਹੋਈ, ਅੱਖਾਂ ਦਾ ਕਰਤਾ ਵੀ ਹੋਈ, ਲੇਕਿਨ ਮਨੁੱਖ ਦੇ ਅੰਦਰ ਖਿਆਲ ਪੈਦਾ ਹੋ ਜਾਂਦਾ ਹੈ ਸ਼ਾਇਦ ਕੁਛ ਚੀਜ਼ਾਂ ਦਾ ਕਰਤਾ ਮੈਂ ਹਾਂ। ਬਸ ਇਸੇ ਕਰਕੇ ਮਨੁੱਖ ਦੁਖੀ ਹੈ, ਕਹਿੰਦੇ ਨੇ ਪਸ਼ੂ ਸਾਰੇ ਦੇ ਸਾਰੇ ਸੁਖੀ ਨੇ, ਔਰ ਬ੍ਰਹਮ ਗਿਆਨੀ ਸਾਰੇ ਦੇ ਸਾਰੇ ਆਨੰਦ ਦੇ ਚ ਨੇ। ਅਗਰ ਦੁੱਖ ਲੱਭਣਾ ਹੋਵੇ ਤੇ ਸਿਰਫ ਮਨੁੱਖ ਦੀ ਦੁਨੀਆਂ ਚ, ਔਰ ਕਿਧਰੇ ਵੀ ਨਹੀਂ ਹੈ। ਕੋਈ ਪੰਛੀ ਦੁਖੀ ਨਹੀਂ ਹੈ, ਕੋਈ ਪਸ਼ੂ ਦੁਖੀ ਨਹੀਂ ਹੈ, ਕੋਈ ਕੀੜਾ ਪਤੰਗਾ ਦੁਖੀ ਨਹੀਂ ਹੈ। ਸੂਰ ਨੂੰ ਗੰਦਗੀ ਵਿੱਚ ਦੇਖ ਕੇ ਸਾਨੂੰ ਤਰਸ ਆ ਸਕਦਾ ਹੈ, ਸੂਰ ਆਨੰਦ ਵਿੱਚ ਹੈ, ਇਹ ਵੀ ਮੈਰਜ ਕਰਦੇ ਹਾਂ। ਕਿਸੇ ਬਿਸ਼ਟਾ ਦੇ ਕੀੜੇ ਨੂੰ ਦੇਖ ਕੇ ਸਾਨੂੰ ਦੁੱਖ ਹੋ ਸਕਦਾ ਹੈ, ਉਹ ਬੜੇ ਮਜ਼ੇ ਚ। ਸਾਰਾ ਪਸ਼ੂ ਜਗਤ ਸੁਖ ਦੇ ਚ ਹੈ, ਔਰ ਤਮਾਮ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ ਚ ਨੇ। ਦੁੱਖ ਕੇਵਲ ਮਨੁੱਖ ਦੀ ਦੁਨੀਆਂ ਚ, ਕਿਉਂ? ਇਹ ਕਰਤਾ ਖੁਦ ਨੂੰ ਮੰਨ ਲੈਂਦਾ, ਜਦਕਿ ਹਮਰਾ ਕੀਆ ਕਿਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਐਸਾ ਕਹਿਣਾ ਮੇਰੇ ਹੱਥਾਂ ਦੇ ਰਾਹੀਂ ਪਰਮਾਤਮਾ ਕਰਾ ਰਿਹਾ, ਤੋ ਕਮ ਸੇ ਕਮ ਹੱਥ ਤੇ ਮੇਰੇ ਹੋ ਗਏ ਨਾ, ਤੋ ਹੱਥ ਵੀ ਮੇਰੇ ਨਹੀਂ। ਇਹ ਕਹਿਣਾ ਕਿੱਥੇ ਤੱਕ ਜੋ ਹੈ ਫੱਬਦਾ ਤੇ ਚੰਗਾ ਲੱਗਦਾ, ਮੇਰੇ ਹੱਥਾਂ ਰਾਹੀਂ ਪਰਮਾਤਮਾ ਕਰਾ ਰਿਹਾ, ਨਹੀਂ ਉਹੀ ਕਰ ਰਿਹਾ। ਇਹ ਕਿੱਥੇ ਠੀਕ ਲੱਗਦਾ ਹੈ ਕਿ ਮੇਰੀ ਜ਼ਬਾਨ ਨਹੀਂ ਉਹ ਬੁਲਾ ਰਿਹਾ, ਨਹੀਂ ਫਿਰ ਕਮ ਸੇ ਕਮ ਜ਼ਬਾਨ ਤੇ ਮੇਰੀ ਹੋ ਗਈ ਨਾ, ਨਹੀਂ ਉਹੀ ਬੋਲ ਰਿਹਾ।
मेरे दिमाग रही ओही सोच रहे है तो कम से कम दिमाग ते तेरा हो गया ना, तो कम से कम इस दिमाग दा करता ते तू हो गया। मेरे राही परमात्मा करा रहे है तो एक परमात्मा है, एक मेरा है, एक मैं हाँ एक परमात्मा है, पर कौन दसे नहीं है तो तू करता नहीं है, वही है करता। रसना भी उसकी, हथ भी उसके, पैर भी उसके, दिल भी उसका, दिमाग भी उसका। कहिंदे ने संघर्ष है मनुख की दुनिया च बड़ा भारी, ते मनुख का किस दे नाल संघर्ष है? कहिंदे ने मनुख का परमात्मा नाल ही संघर्ष है, भगवान ते इंसान की लड़ाई चल रही है, ये भी मैं अर्ज कर रहा हूं। और इस करके मनुख दुखी है क्योंकि मनुख कितना भी लड़ लवे हारेगा, लाजमी हारेगा, जीत नहीं है इस दी। सब कुछ हो रहा है कीता नहीं जा रहा, सबको काल सवन को करता, एक करता शब्द अपने आप दे इतने रास छुपाई बैठा है, जी किधरे सारे दा सारा प्रगट हो जाए तो मनुख मिट गया, परमात्मा प्रगट हो गया, करता प्रगट हो गया। असी कृत हां करते नहीं हां। जे बंदा कहे मैं किरत कर रहे हैं, मैं किरत कर रहे हैं, तो सवाल पैदा होता है किस दे राही कर रहे हैं? हथा राही, दिल दिमाग राही, पैरा राही, ते ए सब कुछ कृत है परमात्मा दी। ते इंज कहे परमात्मा कर रहे हैं, ईश्वर कर रहे हैं। पशु सुखी स्वस्थ है, पशु पूरा जी रहा है, संत स्वस्थ आनंद च है, संत पूरा जी रहे है, स्वस्थ असि उन्होंने कहने पूरन पुरख। मनुख अधूरा जी रहा है, सुख मिलेगा पशुआ दी दुनिया च लेकिन अचेतन है, सुख दा कोई बोध नहीं है। गा रही है कोयल संगीत दा, उसनों कोई ज्ञान नहीं, बड़ा मधुर कंठ है और बड़ा मधुर संगीत है, कोई बोध नहीं उस, कुछ भी संगीत दा ज्ञान नहीं। नच रहे है मोर प्रकृति दा नचाया होया, कुछ भी इसनों नाच दा बोध नहीं है। पर मैं उस कहना जे मीरा नच दी है तो उसनों नाच दा बोध है, आनंद है उसदे कोल, उसदे कोल बोध है, सुचेत है। नच रहे है मोर इहदे कोल भी सुख है, बड़ा रस ले रहे है, पर है अचेत। पशु पूरे जी रहे ने, संत पूरे जी रहे ने, मनुख अधूरा जी रहे है, इस वास्ते दुखी है। संतां नूं असीं कहिंदे आ पूरन पुरख, इह शब्द असीं पशुआं नाल नहीं जोड़िया, वरना धार्मिक विद्वान कहिंदे ने पूरे जी रहे ने पशु। असी किसी कुत्ते नूं नहीं कह सकते तू कुत्ता थोड़ा जिहा अधूरा जी रहे है, कुत्ता अपने आप दे च पूरा जी रहे है, शेर अपने आप दे च पूरा जी रहे है, गिद्दड़ अपने आप दे च पूरा जी रहे है, एक बगैड़ अपने आप दे च पूरा जी रहे है, एक सूअर अपने आप दे च पूरा जी रहे है, एक संत अपने आप दे च पूरा जी रहे है, एक ब्रह्म ज्ञानी अपने आप दे च पूरा जी रहे है। तो असी किसी भी पशु नूं इस तरह नहीं कहंदे ऐ कुत्ते तू कुत्ता बन जा, वो है ही कुत्ता, जी रहे है कुत्ते पने, कतई नहीं कहंदे ऐ सप तू सप बन जा, है ही सप और जी रहे है पूर्ण तौर ते सप बन के, कतई सानू आखण दी लोड़ नहीं पैंदी ऐ शेर तू शेर बन जा, शेर अपने आप दे पूर्ण तौर ते जी रहे है। और फिर मैं ए भी अर्ज करा कतई ये आखण दी लोड़ नहीं ऐ संत तू संत बन जा, ऐ ब्रह्म ज्ञानी तू ब्रह्म ज्ञानी बन जा, ऐ ब्रह्म ज्ञानी पूरन पुरख है, ऐ पूरन पुरख तू पूरन पुरख बन जा, ऐ पूरन पुरख। लेकिन मनुख नू कहना पैंदा ऐ मनुख तू मनुख बन जा, ऐ बंदे तू बंदा बन जा, ऐ इंसान तू इंसान बन जा। पशु दे अंदर पशुपना है सुख दे चे, संत दे अंदर ब्रह्म ज्ञानी दे अंदर ब्रह्मपना है, ईश्वर है, आनंद च ही रहे,
ਮਨੁੱਖ ਦੇ ਚ ਮਨੁੱਖਤਾ ਨਹੀਂ ਹੈ, ਇਨਸਾਨ ਦੇ ਚ ਇਨਸਾਨੀਅਤ ਨਹੀਂ ਹੈ। ਇਹ ਅੱਧਾ ਪਸ਼ੂ ਦੀ ਤਰ੍ਹਾਂ ਜੀਂਦਾ ਹੈ, ਅੱਧਾ ਮਨੁੱਖ ਦੀ ਤਰ੍ਹਾਂ ਜੀਂਦਾ ਹੈ, ਤੋ ਅਧੂਰਾ। ਕਦੀ ਬਗੌਰ ਮਨੁੱਖ ਨੂੰ ਜਾਤ ਮਾਰ ਕੇ ਦੇਖਣਾ, ਅੱਧਾ ਪਸ਼ੂ ਅੱਧਾ ਮਨੁੱਖ, ਤੋ ਅਧੂਰਾ ਹੈ। ਪਸ਼ੂ ਪੂਰਾ ਹੈ, ਇਸ ਵਾਸਤੇ ਪਸ਼ੂ ਸੁੱਖ ਦੇ ਜੀ ਰਿਹਾ। ਜੇ ਮਨੁੱਖ ਪਸ਼ੂ ਵੀ ਹੈ ਤੇ ਅਧੂਰਾ ਹੈ, ਗੁਸਤਾਖੀ ਮਾਫ। ਮਨੁੱਖ ਮਨੁੱਖ ਵੀ ਹੈ ਤੋ ਅਧੂਰਾ ਹੈ, ਤੋ ਇਹ ਅਧੂਰਾਪਣ ਅਖਰਦਾ ਹੈ। ਇਹ ਅਧੂਰਾ ਪਸ਼ੂ ਇਸ ਦੇ ਚੋਂ ਨਿਕਲੇ ਤੇ ਫਿਰ ਇਹ ਆਪਣੇ ਆਪ ਨੂੰ ਪੂਰਨ ਕਰੇ, ਤੋ ਫਿਰ ਪੂਰਨ ਪੁਰਖ। ਮਨੁੱਖ ਦੀ ਯਾਤਰਾ, ਮਨੁੱਖ ਦੀ ਮੰਜ਼ਿਲ ਹੈ ਪੂਰਨ, ਤੇ ਪੂਰਨ ਪਰਮਾਤਮਾ ਹੈ। ਔਰ ਜੋ ਪੂਰਨ ਹੈ ਉਹ ਕਰਤਾ ਹੈ, ਕ੍ਰਿਤ ਨਹੀਂ ਹੈ। ਜਿਸ ਦਿਨ ਕਰਤੇ ਦਾ ਭਾਵ ਮਨੁੱਖ ਦੇ ਅੰਦਰੋਂ ਮਿਟਦਾ ਹੈ, ਉਸ ਦਿਨ ਕਰਤਾ ਮਨੁੱਖ ਦੇ ਤਲ ਤੇ ਪ੍ਰਗਟ ਹੋ ਜਾਂਦਾ ਹੈ। ਪਰ ਪਤਾ ਕੀ ਕਹਿੰਦਾ, ਸਭ ਕੁਝ ਹੋ ਰਿਹਾ, ਕੀਤਾ ਨਹੀਂ ਜਾ ਰਿਹਾ। ਕਿਉਂਕਿ ਮੈਂ ਬਹੁਤਾ ਜੇ ਖੋਲਿਆ ਨਾ, ਤੇ ਫਿਰ ਕੋਈ ਇੰਝ ਕਹਿ ਸਕਦਾ, ਚਲੋ ਜਦੋਂ ਰੱਬ ਛੁਡਾਏਗਾ ਉਦੋਂ ਸ਼ਰਾਬ ਛੱਡ ਦਿਆਂਗੇ, ਅਜੇ ਤੇ ਰੱਬ ਕਹਿੰਦਾ ਤੂੰ ਪੀਂਦੇ ਆ, ਜਦੋਂ ਰੱਬ ਜਪਾਏਗਾ ਉਦੋਂ ਨਾਮ ਜਪ ਲਵਾਂਗੇ, ਅਜੇ ਤੇ ਸ਼ਾਇਦ ਉਹ ਨਹੀਂ ਜਪਾਉਣਾ ਚਾਹੁੰਦਾ। ਤੋ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਸਕਦੀਆਂ ਹਨ ਅਗਰ ਇਸ ਕਰਤੇਪਨ ਨੂੰ ਬਹੁਤਾ ਖੋਲੀਏ। ਲੇਕਿਨ ਮੈਂ ਇਤਨੀ ਅਰਜ਼ ਕਰਾਂ, ਸਭ ਕੁਝ ਕ੍ਰਿਤ ਹੈ, ਮਨੁੱਖ ਕਰਤਾ ਨਹੀਂ ਹੈ, ਕਿਸੇ ਚੀਜ਼ ਦਾ ਵੀ ਕਰਤਾ ਨਹੀਂ। ਅਗਰ ਇਸ ਦੇ ਹੱਥ ਕੁਝ ਕਰ ਰਹੇ ਨੇ ਤੋ ਹੱਥ ਵੀ ਕਰਤੇ ਦੀ ਕ੍ਰਿਤ ਹੈ। ਅਗਰ ਇਸਦੀ ਜ਼ਬਾਨ ਕੁਝ ਬੋਲ ਰਹੀ ਹੈ ਤੋ ਜ਼ਬਾਨ ਵੀ ਕਰਤੇ ਦੀ ਕ੍ਰਿਤ ਹੈ। ਅਗਰ ਇਸਦਾ ਦਿਮਾਗ ਕੁਝ ਸੋਚ ਰਿਹਾ ਹੈ ਤੋ ਇਸਦਾ ਦਿਮਾਗ ਵੀ ਕਰਤੇ ਦੀ ਕ੍ਰਿਤ ਹੈ, ਤੇ ਸਭ ਕੁਝ ਕ੍ਰਿਤ ਕਰਤੇ ਦੀ ਕ੍ਰਿਤ। ਤੋ ਕਰਤੇ ਦੀ ਕ੍ਰਿਤ ਅਗਰ ਕੁਝ ਕਰ ਰਹੀ ਹੈ ਤੋ ਫਿਰ ਕਰਤਾ ਹੀ ਕਰ ਰਿਹਾ, ਕ੍ਰਿਤ ਥੋੜੀ ਕਰ ਰਹੀ ਹੈ, ਉਹ ਤੇ ਕਰਤਾ ਕਰ ਰਿਹਾ। ਸਭ ਕੋ ਕਾਲ ਸਵਨ ਕੋ ਕਰਤਾ ਕਹਿੰਦੇ ਨੇ। ਮਨੁੱਖ ਦੇ ਅੰਦਰ ਜਿਤਨਾ ਆਪਣੇ ਆਪ ਦਾ ਕਰਤਾਪਨ ਦਿਖਾਈ ਦਿੰਦਾ ਉਤਨਾ ਹੀ ਹੰਕਾਰੀ ਆਉਂਦਾ। ਕੁਛ ਇਸਨੇ ਬਣਾਇਆ ਹੈ, ਕੁਛ ਇਸਨੇ ਕੀਤਾ, ਕੁਛ ਇਸਨੇ ਤਾਵੀਰ ਕੀਤਾ, ਕੁਛ ਇਸਦਾ ਹੈ, ਤੋ ਉਤਨਾ ਹੀ ਹੰਕਾਰ ਖੜਾ। ਔਰ ਜਿਤਨਾ ਹੰਕਾਰ ਖੜਾ ਉਤਨੀ ਉਸਦੀ ਦੁਨੀਆਂ ਦੇ ਨਿਰੰਕਾਰ ਨਹੀਂ ਹੈ। ਹਾਫਿਜ਼ ਕਹਿੰਦੇ ਨੇ, ਦਰ ਮਹਿਫਿਲੇ ਕੇ ਖੁਰਸ਼ੀਦ ਅੰਦਰ ਸ਼ੁਮਾਰ ਜ਼ਰਰਾਸਤ ਖੁਦਰਾ ਬਜ਼ੁਰਗ ਦੀਦਨ ਸ਼ਰਤੇ ਅਦਬ ਨਾ ਬਾਸ਼ਤ। ਹਾਫਿਜ਼ ਕਹਿੰਦੇ ਨੇ, ਮੈਂ ਤੇ ਸੂਰਜ ਨੂੰ ਵੀ ਦੇਖ ਰਿਹਾ, ਪਰਮਾਤਮਾ ਦੀ ਮਹਿਫਿਲ ਵਿੱਚ ਇੱਕ ਜ਼ਰਰੇ ਤੋਂ ਜ਼ਿਆਦਾ ਨਹੀਂ ਹੈ। ਇੱਕ ਰੇਤ ਦਾ ਜੋ ਜ਼ਰਰਾ ਹੈ, ਇਸ ਸੂਰਜ ਦੀ ਹਸਤੀ ਉਸ ਪਰਮਾਤਮਾ ਦੇ ਸਾਹਮਣੇ ਇਸ ਜ਼ਰਰੇ ਤੋਂ ਜ਼ਿਆਦਾ ਨਹੀਂ ਹੈ। ਦਰ ਮਹਿਫਿਲੇ ਕੇ ਖੁਰਸ਼ੀਦ ਅੰਦਰ ਸ਼ੁਮਾਰ ਜ਼ਰਰਾਸਤ ਖੁਦਰਾ ਬਜ਼ੁਰਗ ਦੀਦਨ ਸ਼ਰਤੇ ਅਦਬ ਨਾ ਬਾਸ਼ਦ। ਤੇ ਹੁਣ ਮਨੁੱਖ ਇਹ ਆਖੇ, ਮੈਂ ਵੀ ਕੁਛ ਹਾਂ ਤੇ ਮੈਂ ਵੀ ਕੁਛ ਕੀਤਾ ਹੈ ਤੇ ਮੈਂ ਵੀ ਕੁਛ ਬਣਾਇਆ ਹੈ, ਮੈਂ ਵੀ ਕਰਤਾ। ਤੇ ਜਿਹਦੀ ਮਹਿਫਿਲ ਦੇ ਤੇ ਸੂਰਜ ਵੀ ਇੱਕ ਨਿੱਕਾ ਜਿਹਾ ਜ਼ਰਰਾ ਹੈ, ਤੂੰ ਖਾਕ ਕਰਤਾ ਹੈ, ਕੀ ਹੈ ਕਰਤਾ? ਕੁਛ ਵੀ ਨਹੀਂ। ਤੂੰ ਕ੍ਰਿਤ ਹੈ। ਅਗਰ ਮਨੁੱਖ ਵੀ ਕਰਤਾ ਹੈ ਤੇ ਪਰਮਾਤਮਾ ਵੀ ਕਰਤਾ ਹੈ, ਤਾਂ ਹੁਣ ਦੋ ਕਰਤਿਆਂ ਦੇ ਜੰਗ। ਤੋਂ ਪਤਾ ਹੈ ਧਾਰਮਿਕ ਲੋਕ ਕੀ ਕਹਿੰਦੇ ਨੇ, ਮਨੁੱਖ ਦੀ ਲੜਾਈ ਬਸ ਪਰਮਾਤਮਾ ਨਾਲ ਹੀ ਹੈ। ਇੰਜ ਕਹਿ ਲਓ, ਚਾਹੇ ਆਸਤਿਕ ਹੈ ਤੇ ਚਾਹੇ ਨਾਸਤਿਕ ਹੈ, ਇਸ ਨੂੰ ਇੰਜ ਲੈਣਾ। ਨਾਸਤਿਕ ਵੀ ਪਰਮਾਤਮਾ ਨਾਲ ਲੜ ਰਿਹਾ, ਬੜਾ ਪ੍ਰਬਲ ਉੱਥੇ ਕਰਤਾਪਣ ਹੈ। ਆਸਤਿਕ ਵੀ ਲੜ ਰਿਹਾ, ਮੈਂ ਦਾਨੀ, ਮੈਂ ਗਿਆਨੀ, ਮੈਂ ਪੁਨੀਤ, ਪੁੰਨ ਪਾਪ ਪੁੰਨ ਤੇ ਭਈ ਕਹਾਵਤ ਕੋ ਨਰ ਕੋ ਸੁਰਗ ਬਜਾਵਤ। ਜਦ ਕਰਤਾ ਹੋਏ ਤੇ ਕੀ ਪਾਪ ਤੇ ਕੀ ਪੁੰਨ। ਮੈਂ ਬਹੁਤੀ ਤਫਸੀਲ ਤੇ ਇਸਦੀ ਨਹੀਂ ਬਿਆਨ ਕਰਾਂਗਾ, ਕਾਰਨ
ਕਿਉਂਕਿ ਸੰਗਤ ਦੇ ਵਿੱਚ ਅਭਿਆਸੀ ਮਨੁੱਖਾਂ ਦੇ ਆਪਣੇ ਆਪਣੇ ਦਰਜੇ ਆਉਂਦੇ ਨੇ। ਕੋਈ ਕਿਸੇ ਸਟੇਜ ਤੇ ਬੈਠਾ ਹੈ, ਕੋਈ ਕਿਧਰੇ, ਕੋਈ ਕਿਧਰੇ। ਇਸ ਤਰ੍ਹਾਂ ਦੀਆਂ ਗੱਲਾਂ ਨਿਆਏ ਸ਼ਾਸਤਰ ਦੇ ਕਰਤਾ ਗੌਤਮ ਰਿਸ਼ੀ ਨੇ ਕਹੀਆਂ, ਉਹਨੂੰ ਪੜ੍ਹ ਕੇ ਹੀ ਬਹੁਤੀ ਦੁਨੀਆਂ ਨਾਸਤਿਕ ਹੋਈ। ਔਰ ਨਾਸਤਿਕਤਾ ਜਦ ਗਾਲਬਨ 1.5-2 ਹਜ਼ਾਰ ਸਾਲ ਪਹਿਲੇ ਹਿੰਦੁਸਤਾਨ ਵਿਚ ਕਿਸੇ ਵਕਤ ਸਿਖਰਤਾ ਤੇ ਵੀ ਪਹੁੰਚ ਗਈ ਸੀ, ਇਸੇ ਰਿਸ਼ੀ ਨੂੰ ਪੜ੍ਹ ਕੇ, ਨਿਆਇ ਸ਼ਾਸਤਰ ਨੂੰ ਪੜ੍ਹ ਕੇ, 6 ਸ਼ਾਸਤਰਾਂ ਦੇ 1 ਸ਼ਾਸਤਰ। ਔਰ ਉਸਨੇ ਬੜੀ ਆਲਮਾਨਾ ਢੰਗ ਨਾਲ ਵਿਆਖਿਆ ਕੀਤੀ, ਸਭ ਕਰਤਾ ਹੀ ਹੈ, ਮੈਂ ਲਿਖ ਰਿਹਾ ਕਰਤਾ ਲਿਖ ਰਿਹਾ, ਮੈਂ ਬੋਲ ਰਿਹਾ ਕਰਤਾ ਹੀ ਬੋਲ ਰਿਹਾ। ਜਿਸ ਪਾਤਸ਼ਾਹ ਦੀ ਬਾਣੀ ਕਹਿੰਦੀ ਆਪ ਕਥੇ ਆਪ ਸੁਣਨੇ ਹਾਰ, ਆਪ ਹੀ ਕਥਾ ਕਰ ਰਿਹਾ, ਆਪ ਹੀ ਸੁਣਦਾ ਪਿਆ, ਹੋਰ ਕੋਈ ਨਹੀਂ ਹੈ। ਤੇ ਜੇ ਹੁਣ ਇਸ ਨੂੰ ਲਈਏ ਤੇ ਹੈਰਾਨਗੀ ਹੋਵੇਗੀ, ਅਗਰ ਇਸ ਸੋਚ ਸਮਝ ਤੇ ਇਸ ਅਵਸਥਾ ਤੋਂ ਅਗਰ ਮਨੁੱਖ ਤੱਲੇ ਤਾਂ ਕੁਛ ਪਕੜ ਵਿੱਚ ਨਹੀਂ ਆਏਗਾ, ਤਾਲਮੇਲ ਨਹੀਂ ਬੈਠੇਗਾ। ਅਗਰ ਇੱਥੇ ਵੀ ਕਥਨ ਤੇ ਸੁਣਨਾ ਉਹ ਕਰਤਾ ਹੀ ਹੈ, ਤਾਂ ਫਿਰ ਤਾਂ ਸਭ ਕੁਛ ਕਰਤਾ ਹੈ। ਸਭ ਕੋ ਕਾਲ ਸਭਨ ਕੋ ਕਰਤਾ, ਜੋ ਕੁਛ ਵੀ ਹੈ, ਅਗਰ ਤੈਨੂੰ ਕੁਛ ਮਹਿਸੂਸ ਹੋ ਰਿਹਾ ਹੈ ਤੇ ਮਹਿਸੂਸ ਹੋਣਾ ਵੀ ਕਰਤਾ ਹੈ, ਇਹ ਵੀ ਕ੍ਰਿਤ ਹੈ ਉਸ ਕਰਤੇ ਦੀ। ਅਗਰ ਤੈਨੂੰ ਕੁਛ ਦਿਖਾਈ ਦੇ ਰਿਹਾ ਹੈ, ਸੁਣਾਈ ਦੇ ਰਿਹਾ ਹੈ, ਤੂੰ ਕੁਛ ਬੋਲ ਰਿਹਾ, ਤੂੰ ਕੁਛ ਬਣਾ ਰਿਹਾ, ਸਭ ਕਰਤੇ ਦੀ ਕ੍ਰਿਤ ਤੂੰ ਨਹੀਂ ਹੈ, ਤੂੰ ਸਵੈ ਕ੍ਰਿਤ ਹੈ, ਤੂੰ ਕਿੱਥੋਂ ਕਰਤਾ ਹੋ ਗਿਆ, ਤੂੰ ਤੇ ਖੁਦ ਕ੍ਰਿਤ ਹੈ। ਬਸ ਜਦ ਮਨੁੱਖ ਖੁਦ ਕ੍ਰਿਤ ਨਾ ਮੰਨ ਕੇ ਖੁਦ ਕਰਤਾ ਮੰਨ ਲੈਂਦਾ ਹੈ ਤਾਂ ਇਸ ਦੇ ਤੇ ਜ਼ਿੰਮੇਵਾਰੀਆਂ ਬੜੀਆਂ ਆ ਜਾਂਦੀਆਂ, ਤੂੰ ਜ਼ਿੰਮੇਵਾਰੀਆਂ ਦੇ ਤਣਾਅ ਨਾਲ ਇਹ ਦੁਖੀ ਆਉਂਦਾ ਹੈ। ਵਰਨਾ ਇਹ ਕਰਤਾਪਣ ਇਸ ਤੋਂ ਹਟ ਜਾਏ ਤੋ ਖਿਮਾ ਕਰਨੀ ਨਰਕ ਕੀ ਤੇ ਸਵਰਗ ਕੀ, ਪਾਪ ਪੁੰਨ ਤੇ ਭਈ ਕਹਾਵਤ, ਕੋ ਨਰਕ ਕੋ ਸੁਰਗ ਬਚਾਵਤ, ਸਵਰਗ ਕੀ ਸੁਖ ਤੇ ਨਰਕ ਕੀ ਦੁੱਖ, ਕੀ ਦੁੱਖ ਆਉਂਦਾ ਤੇ ਕੀ ਸੁਖ ਆਉਂਦਾ, ਕੁਛ ਵੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਵੈ ਨਹੀਂ ਜਾ ਕੇ, ਕੰਚਨ ਮਾਟੀ ਵਾਨੇ। ਇਹ ਦੋਵੇਂ ਬਰਾਬਰ ਨੇ, ਕ੍ਰਿਤ ਹੈ, ਕਰਤੇ ਦੀ ਕ੍ਰਿਤ ਹੈ, ਦੁੱਖ ਸੁਖ ਕਰਤੇ ਦੀ ਕ੍ਰਿਤ ਹੈ। ਮੇਰੀ ਜ਼ਿੰਮੇਵਾਰੀ ਕੁਛ ਨਹੀਂ, ਮੈਂ ਹੀ ਨਹੀਂ ਹਾਂ, ਤਾਂ ਮੇਰੀ ਜ਼ਿੰਮੇਵਾਰੀ ਕੀ? ਗੁਸਤਾਖੀ ਮਾਫ ਹੋ ਰਿਹਾ, ਸਭ ਕੁਛ ਕੀਤਾ ਨਹੀਂ ਜਾ ਰਿਹਾ। ਜਬ ਆਪਨ ਆਪ ਆਪ ਉਰਦਾਰੇ, ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰੇ। ਇਤਨੀ ਸਮਝ ਆ ਜਾਏ ਮਨੁੱਖ ਅੱਜ ਪੂਰਨ ਹੋ ਗਿਆ, ਇਤਨਾ ਬੋਧ ਪੈਦਾ ਹੋ ਜਾਏ ਅੱਜ ਗੱਲ ਬਣ ਜਾਏਗੀ। ਪਰ ਮੈਂ ਅਰਜ਼ ਕਰਾਂ, ਅਗਰ ਮਨੁੱਖ ਇਹ ਸੋਚੇ ਕਿ ਮੈਂ ਆਪਣੇ ਦੁੱਖ ਨੂੰ, ਮੈਂ ਆਪਣੀ ਵਿਪਤਾ ਨੂੰ ਆਪਣੀ ਸਿਆਣਪ ਨਾਲ ਦੂਰ ਕਰਾਂਗਾ। ਅੱਜ ਤੱਕ ਤੇ ਬੜੇ ਬੜੇ ਸਾਇੰਟਿਸਟ, ਵਿਚਾਰਕ, ਦਾਰਸ਼ਨਿਕ, ਫਿਲਾਸਫਰ ਮਨੁੱਖ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਲੱਭ ਸਕੇ, ਕੋਈ ਵੀ ਨਹੀਂ ਹੱਲ ਲੱਭ ਸਕੇ, ਅੱਜ ਤੱਕ ਤੇ ਨਹੀਂ ਲੱਭ ਸਕੇ। ਇਤਨੇ ਦਾਰਸ਼ਨਿਕ, ਇਤਨੇ ਚਿੰਤਕ, ਇਤਨੇ ਸਾਇੰਟਿਸਟ, ਇਤਨੇ ਆਲਮ ਫਾਜ਼ਲ, ਫਿਰ ਵੀ ਦੁਨੀਆਂ ਦੁਖੀ। ਤੋ ਮਹਾਰਾਜ ਕਹਿੰਦੇ ਨੇ ਸਿਆਣਪ ਕਾਹੋ ਕਾਮ ਨਾ ਆਤ, ਜੋ ਅਨਰੂਪਿਓ ਠਾਕਰ ਮੇਰੇ ਹੋਏ ਰਹੀ ਸੋ ਬਾਤ। ਕੁਛ ਵੀ ਕੰਮ ਨਹੀਂ ਆਏਗੀ ਜੋ ਉਸਨੇ ਅਨਰੂਪਿਆ ਹੋ ਰਿਹਾ, ਸਭ ਕੁਛ ਹੋ ਰਿਹਾ, ਤੂੰ ਵੀ ਹੋਇਆ, ਸਭ ਕੁਛ ਹੋ ਰਿਹਾ। ਪਰ ਮੈਂ ਦੁਖੀ ਕਹਾਂ, ਤੂੰ ਆਪਣੇ ਆਪ ਨੂੰ ਕ੍ਰਿਤ ਨਹੀਂ ਮੰਨਦਾ, ਕਰਤਾ ਮੰਨਦਾ। ਕਰਤਾਪਣ ਸ਼ੁਭ ਨਾਲ ਜੁੜ ਗਿਆ, ਕਰਤਾਪਣ ਅਸ਼ੁਭ ਨਾਲ ਜੁੜ ਗਿਆ, ਤੋ ਦੋਹਾਂ ਨੇ ਦੁੱਖ ਪੈਦਾ ਕੀਤਾ। ਬੇਈਮਾਨੀ ਨੇ ਤੇ ਦੁੱਖ ਪੈਦਾ ਕੀਤਾ, ਗੁਸਤਾਖੀ ਮਾਫ ਦਾਨ ਨੇ ਵੀ ਦੁੱਖ ਪੈਦਾ ਕਰ ਦਿੱਤਾ, ਕੁਸੰਗਤ ਨੇ ਤੇ ਦੁੱਖ ਪੈਦਾ ਕੀਤਾ, ਪਤਾ ਨੀ ਬਰਦਾਸ਼ਤ ਕਰ ਸਕੋਗੇ ਕਿ ਨਹੀਂ। ਸਤਸੰਗ ਕਰਕੇ ਵੀ ਸੁੱਖ ਕੋਈ ਨਹੀਂ ਮਿਲਿਆ,
ਉਹੀ ਕਲਪਨਾ ਉਹੀ ਦੁੱਖ ਕਾਰਨ ਮੈਂ ਤੇ ਮੌਜੂਦ ਹਾਂ ਅਸ਼ੁਭ ਦੇ ਤੇ ਸ਼ੁਭ ਦੇ ਮੈਂ ਤੇ ਮੌਜੂਦ ਹਾਂ ਪੁੰਨ ਦੇ ਚ ਪਾਪ ਦੇ ਮੈਂ ਤੇ ਮੌਜੂਦ ਹਾਂ ਚੰਗੇ ਦੇ ਤੇ ਮਾੜੇ ਦੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਜਾਂ ਸਗਲੇ ਜੀ ਤੁਹਾਰੇ ਕੀ ਬੁਰਾ ਹੈ ਕੀ ਭਲਾ ਹੈ ਇਸ ਮੈਂ ਨੂੰ ਇੱਕ ਪਾਸੇ ਕਰ ਤੇ ਤੈਨੂੰ ਪਤਾ ਚੱਲ ਜਾਏਗਾ ਅੰਧੇਰੇ ਦੀ ਵੀ ਆਪਣੀ ਕੋਈ ਦੁਨੀਆ ਹੈ ਪ੍ਰਕਾਸ਼ ਦੀ ਵੀ ਆਪਣੀ ਦੁਨੀਆ ਹੈ ਔਰ ਦੋਵੇਂ ਉਹੀ ਨੇ ਉਸੇ ਦੀ ਕਿਰਤ ਹੈ ਨਮੋ ਅੰਧਕਾਰੇ ਨਮੋ ਤੇਜ ਤੇਜੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪ ਹੇ ਸ਼ਾਂਤੀ ਦੇ ਕਰਤਾ ਤੈਨੂੰ ਨਮਸਕਾਰ ਪਰ ਹੇ ਕਲੇਸ਼ ਦੇ ਕਰਤਾ ਤੈਨੂੰ ਨਮਸਕਾਰ ਕਰਤਾ ਤੇ ਤੂੰ ਹੀ ਹੈ ਇਹ ਬੜੀ ਜੁਰਅਤ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੜੇ ਤੋਂ ਬੜੇ ਬ੍ਰਹਮ ਗਿਆਨੀ ਵੀ ਸੰਕੋਚ ਕਰ ਗਏ ਕਿਧਰੇ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਸੰਕੋਚ ਨਹੀਂ ਕੀਤਾ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪ ਹੈ ਨਮਸਕਾਰ ਹੈ ਤੈਨੂੰ ਐ ਸ਼ਾਂਤੀ ਦੇ ਸਰੂਪ ਕਰਤਾ ਪਰ ਨਮਸਕਾਰ ਹੈ ਤੈਨੂੰ ਐ ਕਲੇਸ਼ ਦੇ ਕਰਤਾ ਬਹੁਤ ਵੱਡੀ ਗੱਲ ਕਰਤਾ ਹੀ ਕਰਤਾ ਹੈ ਕਰਤਾ ਹੀ ਕਰਤਾ ਹੈ ਬਾਕੀ ਤੇ ਸਭ ਕੁਝ ਕਰਿਤ ਅਸੀਂ ਹਾਂ ਹੀ ਨਹੀਂ ਤੋਂ ਹੀ ਤੋਂ ਹੈ ਤੋਂ ਹੀ ਨੂੰ ਇਸ ਤਰ੍ਹਾਂ ਦੇ ਬੋਧ ਦੇ ਆਉਂਦਿਆਂ ਮਨੁੱਖ ਸਮਾਧੀ ਲੀਨ ਹੋ ਜਾਂਦਾ ਪਸ਼ੂ ਨੂੰ ਵੀ ਕੋਈ ਬੋਧ ਨਹੀਂ ਕਿ ਮੈਂ ਹਾਂ ਇਹ ਵੀ ਮੈਂ ਅਰਜ਼ ਕਰਦੇ ਹਾਂ ਪਸ਼ੂ ਅਚੇਤ ਹੈ ਬਿਲਕੁਲ ਇਸ ਵਾਸਤੇ ਪਸ਼ੂਆਂ ਦੀ ਦੁਨੀਆਂ ਸੁੱਖ ਹੈ ਕੋਈ ਪਸ਼ੂ ਬੋਰ ਨਹੀਂ ਆਉਂਦਾ ਕੋਈ ਪਸ਼ੂ ਬੇਚੈਨ ਨਹੀਂ ਆਉਂਦਾ ਕੋਈ ਪਸ਼ੂ ਵਿਆਕੁਲ ਨਹੀਂ ਆਉਂਦਾ ਕੋਈ ਪਸ਼ੂ ਪਾਗਲ ਨਹੀਂ ਆਉਂਦਾ ਹਾਂ ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਪਾਗਲ ਮਨੁੱਖਾਂ ਨਾਲ ਰਹਿਣਾ ਪੈਂਦਾ ਉਹ ਪਾਗਲ ਹੋ ਜਾਂਦੇ ਉਂਝ ਨਹੀਂ ਆਉਂਦਾ ਮਨੁੱਖ ਜਿਨ੍ਹਾਂ ਪਸ਼ੂਆਂ ਦੀ ਪ੍ਰਾਕਿਰਤਿਕ ਜ਼ਿੰਦਗੀ ਦੇ ਵਿੱਚ ਫਰਕ ਪਾ ਦਿੰਦੇ ਨੇ ਉਹਨਾਂ ਦੀ ਜੀਵਨ ਦੀ ਆਜ਼ਾਦੀ ਖੋ ਲੈਂਦੇ ਨੇ ਕਿਉਂਕਿ ਮਨੁੱਖ ਦੇ ਕੋਲ ਤਾਕਤ ਹੈ ਉਹ ਪਸ਼ੂ ਪਾਗਲ ਹੋ ਸਕਦਾ ਬੇਚੈਨ ਹੋ ਸਕਦਾ ਵਰਨਾ ਪਸ਼ੂ ਬੇਚੈਨ ਨਹੀਂ ਹੋ ਸਕਦਾ ਕਦੀ ਬਗੌਰ ਮੁਤਾਲਾ ਕਰਕੇ ਦੇਖੋ ਪੰਛੀਆਂ ਨੂੰ ਸ਼ਾਮ ਨੂੰ ਘਰ ਆ ਰਹੇ ਚਹਿ ਚਹਾਉਂਦੇ ਹੋਏ ਗੀਤ ਗਾਉਂਦੇ ਹੋਏ ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ ਚਹਿ ਚਹਾਉਂਦਿਆਂ ਚਹਿ ਚਹਾਉਂਦਿਆਂ ਸੌਂ ਗਏ ਅੰਮ੍ਰਿਤ ਵੇਲਾ ਹੋ ਗਿਆ ਰਾਤ ਦਾ ਚੌਥਾ ਪੈਰ ਆਰੰਭ ਹੋ ਗਿਆ ਚਹਿ ਚਹਾਉਂਦਿਆਂ ਚਹਿ ਚਹਾਉਂਦਿਆਂ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ ਨੇ ਚਾਨਣਾ ਹੋ ਗਿਆ ਰੋਸ਼ਨੀ ਹੋ ਗਈ ਹੈ ਆਪਣੇ ਆਲਣਿਆਂ ਨੂੰ ਤਿਆਗ ਕੇ ਗੀਤ ਗਾਉਂਦਿਆਂ ਹੋਇਆ ਰਿਜ਼ਕ ਦੀ ਤਲਾਸ਼ ਦੇ ਚੱਲ ਪਏ ਦਿਨ ਭਰ ਰਿਜ਼ਕ ਦੀ ਤਲਾਸ਼ ਕੀਤੀ ਹੈ ਸੂਰਜ ਗਰੂਬ ਆਉਣ ਲੱਗਾ ਹੈ ਵਾਪਸ ਗੀਤ ਗਾਉਂਦਿਆਂ ਹੋਇਆ ਵਾਪਸ ਆ ਰਹੇ ਨੇ ਗੀਤ ਗਾਉਂਦਿਆਂ ਗਾਉਂਦਿਆਂ ਰਾਤ ਦਾ ਪਹਿਲਾ ਪੈਰ ਖਤਮ ਆਉਂਦਿਆਂ ਸੌ ਜਾਂਦੇ ਨੇ ਰਾਤ ਦਾ ਚੌਥਾ ਪੈਰ ਆਰੰਭ ਹੁੰਦਿਆਂ ਜਾਗ ਪੈਂਦੇ ਨੇ ਪ੍ਰਾਚੀਨ ਰਿਸ਼ੀ ਮੁਨੀ ਤੇ ਕਹਿੰਦੇ ਸਨ ਜਦੋਂ ਪਸ਼ੂ ਸੌਂਦੇ ਨੇ ਸੋ ਜਾਣਾ ਚਾਹੀਦਾ ਜਦ ਪੰਛੀ ਸੌਂਦੇ ਨੇ ਸੋ ਜਾਣਾ ਚਾਹੀਦਾ ਔਰ ਜਦ ਪੰਛੀ ਜਾਗਦੇ ਨੇ ਜਾਗ ਪੈਣਾ ਚਾਹੀਦਾ ਇਹੀ ਪ੍ਰਾਕਿਰਤਿਕ ਹੈ ਮਨੁੱਖ ਨੇ ਆਪਣਾ ਸੋਣਾ ਵੀ ਗੈਰ ਪ੍ਰਾਕਿਰਤਿਕ ਕਰ ਦਿੱਤਾ ਹੈ ਜਾਗਣਾ ਵੀ ਗੈਰ ਪ੍ਰਾਕਿਰਤਿਕ ਕਰ ਦਿੱਤਾ ਹੈ ਖਾਣਾ ਵੀ ਗੈਰ ਪ੍ਰਾਕਿਰਤਿਕ ਕਰ ਦਿੱਤਾ ਹੈ ਔਰ ਇਹ ਸਭ ਕੁਝ ਕਿਉਂ ਹੋਇਆ ਖੁਦ ਨੂੰ ਕਰਤਾ ਮੰਨ ਕੇ ਮੈਂ ਕਰਤਾ ਤੇ ਇੱਕ ਪਰਮਾਤਮਾ ਕਰਤਾ ਇੱਕ ਤੂੰ ਕਰਤਾ ਤੁਹਾਨੂੰ ਦੋ ਕਰਤਿਆਂ ਵਿੱਚ ਕਿਵੇਂ ਬਣੇਗੀ ਪਰਮਾਤਮਾ ਤੇ ਕਰਤਾ ਹੈ ਤੇ ਤੇਰਾ ਕਰਤਾ ਹੋਣਾ ਅਚੇਤਪਣੇ ਤੇ ਖੜਾ ਹੈ ਅਗਿਆਨਤਾ ਤੇ ਖੜਾ ਹੈ ਤੂੰ ਕਰਤਾ ਨਹੀਂ ਹੈ ਤੂੰ ਸਵਯਮ ਕਰਤਾ ਹੈ ਤੂੰ ਖੁਦ ਕਰਤਾ ਹੈ ਐਸਾ ਕੀ ਕੁਛ ਹੈ ਜੋ ਤੂੰ ਬਣਾਇਆ ਅਗਰ ਹੱਥਾਂ ਨਾਲ ਬਣਾਇਆ ਤੂੰ ਹੱਥ ਕਰਿਤ ਨੇ ਪਰਮਾਤਮਾ ਦੀ ਅਗਰ ਦਿਮਾਗ ਨਾਲ ਤੂੰ ਸੋਚਿਆ ਤੂੰ ਦਿਮਾਗ ਕਰਿਤ ਹੈ ਪਰਮਾਤਮਾ ਦੀ ਇੱਥੇ ਪੁੱਛੋ ਉਸ ਤੋਂ
ਜਿਸ ਦਾ ਕਦੇ ਕੋਈ ਇੱਕ ਹੱਥ ਨਾਕਾਰਾ ਹੋ ਜਾਂਦਾ, ਟੁੱਟ ਜਾਂਦਾ, ਕੱਟ ਜਾਂਦਾ, ਕੋਈ ਮਿਲਦਾ ਬਾਜ਼ਾਰ ਦੇ ਲੱਭਦਾ। ਔਰ ਉਸ ਦਿਨ ਉਸਨੂੰ ਪਤਾ ਚੱਲਦਾ ਕਿ ਕਰਤੇ ਦੀ ਇਹ ਕ੍ਰਿਤ ਇੱਕ ਹੱਥ ਦੀ ਕਿੰਨੀ ਕੀਮਤ ਹੈ, ਕਿੰਨੀ ਗੱਲ ਹੈ, ਕਿੰਨੀ ਮਹਾਨਤਾ। ਇਨ੍ਹਾਂ ਹੱਥਾਂ ਨੂੰ ਮੈਂ ਕਦੀ ਕੋਈ ਮਹਾਨਤਾ ਨਾ ਦਿੱਤੀ। ਉਸ ਕਰਤੇ ਦੀ ਇਤਨੀ ਵੱਡੀ ਕ੍ਰਿਤ ਮੇਰੇ ਹੱਥ, ਉਸ ਕਰਤੇ ਦੀ ਇਤਨੀ ਵੱਡੀ ਕ੍ਰਿਤ ਇਹ ਜ਼ਬਾਨ, ਇਹ ਦਿਮਾਗ। ਜੈਸੇ ਜੈਸੇ ਮਨੁੱਖ ਬਾਰ ਬਾਰ ਇਹ ਖਿਆਲ ਕਰਦਾ ਜਾਏ, ਤੂੰ ਕਰਤਾ ਹੈ, ਤੂੰ ਕਰਤਾ ਹੈ, ਤੂੰ ਕਰਤਾ ਸਚਿਆਰ ਮੇਡਾ ਸਾਈ, ਤੂੰ ਕਰਤਾ ਹੈ, ਤੂੰ ਹੀ ਕਰਤਾ ਹੈ, ਕਹਿੰਦੇ ਨੇ ਮਨੁੱਖ ਦਾ ਹੰਕਾਰ ਮਿਟ ਜਾਂਦਾ। ਔਰ ਜਿਤਨੀ ਮਿਕਦਾਰ ਵਿੱਚ ਹੰਕਾਰ ਮਿਟਦਾ ਜਾ ਰਿਹਾ, ਉਤਨੀ ਮਿਕਦਾਰ ਵਿੱਚ ਨਿਰੰਕਾਰ ਪ੍ਰਗਟ ਹੁੰਦਾ ਜਾ ਰਿਹਾ। ਔਰ ਜਿਸ ਦਿਨ ਕਰਤਾਪਣ ਬਿਲਕੁਲ ਖਤਮ ਹੋ ਜਾਂਦਾ ਹੈ, ਉਸ ਦਿਨ ਪੂਰਨ ਬ੍ਰਹਮ ਹੈ, ਬ੍ਰਹਮ ਗਿਆਨ ਹੈ, ਉਸ ਦਿਨ ਚਾਨਣਾ ਹੀ ਚਾਨਣਾ ਹੋ ਗਿਆ, ਉਸ ਦਿਨ ਪਰਮਾਤਮਾ ਪੂਰਨ ਪ੍ਰਗਟ ਹੋ ਗਿਆ ਉੱਥੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਗੋਸ਼ਟੀ ਲਿਖੀ ਹੈ, ਬੜੀ ਸੁੰਦਰ, ਆਪ ਦਾ ਇੱਕ ਬੜਾ ਕੀਮਤੀ ਵਾਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਉਸ ਵਾਕ ਵਿੱਚ ਕਹਿੰਦੇ ਨੇ, ਇਹ ਕਰਤੇ ਤੂੰ ਹੀ ਹੈ, ਲੇਕਿਨ ਕੁਛ ਕ੍ਰਿਤ ਮੇਰੀ ਵੀ ਹੈ, ਮੈਂ ਵੀ ਕਰਤਾ। ਮਨੁੱਖ ਦੀ ਤਰਫੋਂ ਬੋਲਦੇ ਨੇ, ਔਰ ਪੰਕਤੀਆਂ ਗੁਰੂ ਨਾਨਕ ਦੇਵ ਜੀ ਦੀਆਂ ਨੇ। ਹੈ ਇੱਥੇ ਆਮ ਜਗਤ ਜਿਸ ਢੰਗ ਨਾਲ ਸੋਚਦਾ ਹੈ, ਬਸ ਉਸ ਦੀ ਵਿਆਖਿਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰ ਰਹੇ ਨੇ, ਬੜੀ ਸੋਹਣੀ। ਸਾਹਿਬ ਕਹਿੰਦੇ ਨੇ, ਤੂੰ ਕਰਤਾ ਹੈ, ਮੈਂ ਕਰਤਾ। ਤਾਂ ਫਿਰ ਪ੍ਰਸ਼ਨ ਹੋਇਆ, ਸਭ ਕੁਛ ਦਾ ਕਰਤਾ ਤੇ ਉਹ ਹੀ ਹੈ, ਤਾਂ ਫਿਰ ਦੱਸੋ ਮਨੁੱਖ ਦੀ ਕ੍ਰਿਤ ਕੀ ਹੈ, ਕੀ ਐਸਾ ਜੋ ਮਨੁੱਖ ਦੀ ਕ੍ਰਿਤ ਹੋਵੇ। ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਨੇ, ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਤੇਰੀ ਹੈ, ਇਸ ਵਿੱਚ ਮੇਰਾ ਕੋਈ ਚੁਣਾਵ ਨਹੀਂ ਹੈ। ਜੈਸੇ ਨੈਣ ਨਕਸ਼ ਤੋਂ ਦਿੱਤੇ ਵੈਸੇ ਨੇ, ਜੈਸੀ ਆਵਾਜ਼ ਤੋਂ ਦਿੱਤੀ ਵੈਸੀ ਹੈ, ਜੈਸੇ ਅੰਗੂਠੇ ਦੀ ਛਾਪ ਤੋਂ ਦਿੱਤੀ ਵੈਸੀ ਹੈ। ਔਰ ਇਸ ਵਿੱਚ ਪ੍ਰਾਣਾਂ ਦੀ ਹਰਕਤ ਤੇ ਜੋਤ ਚੇਤਨਾ ਸਭ ਤੇਰੀ, ਦਾਤ ਜੋਤ ਸਭ ਸੂਰਤ ਤੇਰੀ, ਇਹ ਨੈਣ ਨਕਸ਼ ਸਭ ਤੇਰੇ, ਕਿਉਂਕਿ ਤੇਰੀ ਕ੍ਰਿਤ ਹੈ, ਇਹ ਹੱਥ ਪੈਰ ਮੂੰਹ ਮੱਥਾ ਸਭ ਤੇਰੀ ਕ੍ਰਿਤ ਹੈ, ਦਾਤ ਜੋਤ ਸਭ ਸੂਰਤ ਤੇਰੀ, ਜੋ ਕੁਛ ਵੀ ਸੂਰਤਾਂ ਦਿਖਾਈ ਦੇ ਰਹੀਆਂ, ਜੋ ਕੁਛ ਵੀ ਆਕਾਰ ਦਿਖਾਈ ਦੇ ਰਿਹਾ, ਔਰ ਜੋ ਕੁਛ ਵੀ ਮੇਰੀ ਸ਼ਕਲ ਸੂਰਤ ਹੈ, ਸਭ ਤੇਰੀ ਕ੍ਰਿਤ ਹੈ। ਤਾਂ ਫਿਰ ਮੇਰਾ ਕੀ ਰਹਿ ਗਿਆ, ਫਿਰ ਮਨੁੱਖ ਦਾ ਕੀ ਰਹਿ ਗਿਆ। ਸਾਹਿਬ ਕਹਿਣ ਹੈ, ਇਹ ਕਰਤੇ ਮੇਰਾ ਵੀ ਕੁਛ ਕਰਤਾਪਨ ਹੈ, ਤਾਂ ਫਿਰ ਕੀ ਹੈ। ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਆਉਮੇ ਮੇਰੀ, ਇਹ ਅਹੰਕਾਰ ਮੇਰਾ, ਭਾਵੇਂ ਸਭ ਕੁਛ ਤੇਰਾ ਹੈ ਪਰ ਇਹਦੇ ਉੱਤੇ ਮੋਰ ਮੈਂ ਲਾ ਦਿੱਤੀ ਹੈ, ਮੇਰਾ ਮੇਰਾ ਮੇਰਾ ਮੇਰਾ ਤਨ, ਮੇਰਾ ਧਨ, ਮੇਰਾ ਦਿਮਾਗ, ਮੇਰੀ ਇੱਜ਼ਤ, ਮੇਰੀ ਮਾਣ ਮਰਿਆਦਾ, ਮੇਰੀ ਸ਼ਕਤੀ, ਮੇਰੀ ਕੁਲ, ਮੇਰੀ ਪ੍ਰਭਤਾ। ਤੋ ਮਹਾਰਾਜ ਕਹਿੰਦੇ ਨੇ, ਇਹ ਤੇ ਮੇਰੀ ਹੈ, ਇਹ ਹੰਕਾਰ ਮੇਰਾ, ਬਾਕੀ ਕੁਛ ਵੀ ਮੇਰਾ ਨਹੀਂ, ਇਹ ਅਹੰਕਾਰ ਦਾ ਕ੍ਰਿਤ ਕਰਤਾ ਮੈਂ ਆ, ਇਹ ਮੈਂ ਮੇਰੀ ਕ੍ਰਿਤ ਹੈ, ਇਹ ਅਹੰਕਾਰ ਮੇਰਾ ਹੈ, ਤੇਰਾ ਨਹੀਂ ਹੈ। ਤੂੰ ਤੇ ਇਤਨਾ ਕੁਛ ਬਣਾ ਕੇ ਵੀ ਚੁੱਪ ਹੈ, ਖਾਮੋਸ਼ ਹੈ, ਤੂੰ ਤੇ ਕਿਧਰੇ ਵੀ ਨਹੀਂ ਕਹਿੰਦਾ, ਇਹ ਸਾਗਰ ਮੈਂ ਬਣਾਇਆ, ਇਹ ਸੂਰਜ ਮੈਂ ਬਣਾਇਆ, ਇਹ ਧਰਤੀ ਮੈਂ ਬਣਾਈ, ਤੂੰ ਤੇ ਕਿਧਰੇ ਵੀ ਨਹੀਂ ਕਹਿੰਦਾ। ਇਹ ਗੱਲ ਵੱਖਰੀ ਹੈ ਕਿ ਖੁਦਾ ਨੂੰ ਵੀ ਬੁਲਾਇਆ ਹੈ। ਇੱਕ ਥਾਂ ਤੇ ਡਾਕਟਰ ਮੁਹੰਮਦ ਇਕਬਾਲ ਨੇ, ਉਸਨੇ ਵੀ ਖੁਦਾ ਤੇ ਮਨੁੱਖ ਦੀ ਗੋਸ਼ਟੀ ਲਿਖ ਦਿੱਤੀ। ਗੁਰੂ ਨਾਨਕ ਦੇ ਕਹਿਣ ਦਾ ਆਪਣਾ ਆਲਮਾਨਾ ਢੰਗ, ਉਹ ਸ਼ਾਇਰ ਹੈ,
ਉਸ ਦੇ ਕਹਿਣ ਦਾ ਆਪਣਾ ਢੰਗ। ਸਾਹਿਬ ਕਹਿੰਦੇ ਨੇ ਦਾਤ ਜੋਤ ਸਭ ਸੂਰਤ ਤੇਰੀ, ਤਮਾਮ ਸ਼ਕਲ ਸੂਰਤ ਔਰ ਮੇਰੀ ਸ਼ਕਲ ਸੂਰਤ ਸਭ ਤੇਰੀ, ਇਹ ਨੈਣ ਨਕਸ਼ ਤੇਰੇ, ਇਹ ਪ੍ਰਾਣਾਂ ਦੀ ਹਰਕਤ ਤੇਰੀ, ਇਹ ਆਤਮਾ ਤੇਰੀ, ਪਰ ਬਹੁਤ ਸਿਆਣਪ ਹਉਮੈ ਮੇਰੀ, ਚਤਰਾਈ ਤੇ ਅਹੰਕਾਰ ਮੇਰਾ ਤੇਰਾ ਨਹੀਂ। ਪੰਡਿਤ ਦਇਆ ਰਾਮ ਹੋਏ ਨੇ ਗੁਜਰਾਤ ਦੇ ਚ, ਗੁਜਰਾਤੀ ਸੰਤ ਹੋਏ ਨੇ, ਗੁਜਰਾਤੀ ਭਗਤ ਕਾਠੀਆਵਾੜ ਦੇ ਇਲਾਕੇ ਚ। ਇਹ ਕਹਿੰਦੇ ਨੇ ਹੇ ਪ੍ਰਭੂ, ਤੇਰੇ ਕਦਮਾਂ ਦੇ ਚ ਕੁਛ ਅਰਪਣ ਕਰਨ ਨੂੰ ਜੀ ਕਰਦਾ ਹੈ, ਤੇ ਅਰਪਣ ਮੈਂ ਉਹ ਕਰਨਾ ਚਾਹੁੰਦਾ ਜੋ ਮੇਰਾ ਹੋਵੇ। ਕੀ ਤੇਰੀ ਚੀਜ਼ ਤੇਰੇ ਅੱਗੋਂ ਰੱਖਦੇ ਆ, ਜੈਸੇ ਰਵਿਦਾਸ ਕਹਿੰਦੇ ਨੇ ਤੇਰਾ ਦੀਆ ਤੁਝੇ ਕਿਆ ਅਰਪਾਂ, ਨਾਮ ਤੇਰਾ ਤੋਨੀ ਚਵਰ ਡੁਲਾਰੇ, ਤੂੰ ਦਿੱਤਾ ਤੇ ਤੇਰੇ ਅੱਗੋਂ ਰੱਖਾਂ, ਕੋਈ ਸ਼ੋਭਾ ਨਹੀਂ ਦਿੰਦਾ, ਕੋਈ ਗੱਲ ਫੱਬਦੀ ਨਹੀਂ। ਤੂੰ ਦਇਆ ਰਾਮ ਕਹਿੰਦੇ ਨੇ ਮੈਂ ਉਹ ਤੇਰੇ ਕਦਮਾਂ ਦੇ ਚ ਰੱਖਣਾ ਚਾਹੁੰਦਾ ਜੋ ਮੇਰਾ ਹੋਵੇ। ਕੀ ਤੂੰ ਮੈਨੂੰ ਦਿੱਤਾ ਤੇ ਮੈਂ ਤੇਰੇ ਅੱਗੋਂ ਰੱਖਦੇ ਆ, ਇਹ ਤੇ ਕੁਛ ਵੀ ਨਹੀਂ। ਮੈਂ ਉਹ ਰੱਖਣਾ ਚਾਹੁੰਦਾ ਜੋ ਮੇਰਾ ਹੈ, ਪਰ ਮੇਰੀ ਇੱਕ ਬੇਨਤੀ ਹੈ, ਤੂੰ ਕਬੂਲ ਕਰ, ਪ੍ਰਵਾਨ ਕਰ, ਕਿਉਂਕਿ ਮੇਰਾ ਹੈ, ਪਤਾ ਨਹੀਂ ਤੂੰ ਕਬੂਲ ਕਰੇਗਾ ਕਿ ਨਹੀਂ ਕਰੇਗਾ। ਉਹਨੇ ਵੀ ਆਪਣੇ ਢੰਗ ਨਾਲ ਗੁਜਰਾਤੀ ਭਾਸ਼ਾ ਦੇ ਚ ਗੋਸ਼ਟੀ ਲਿਖੀ ਹੈ। ਤੂੰ ਪ੍ਰਭੂ ਬੋਲੇ, ਅੱਛਾ ਠੀਕ ਹੈ, ਕੀ ਹੈ ਤੇਰਾ ਭੇਟ ਕਰ, ਕੀ ਹੈ ਤੇਰਾ। ਇਹ ਭਗਤ ਕਹਿੰਦਾ ਮੇਰਾ ਬਸ ਇਹੀ ਹੈ, ਇਹ ਭੇਟ ਕਰਨਾ ਚਾਹੁੰਦਾ ਮੇਰਾ। ਇਹ ਜੋ ਹੰਕਾਰ ਹੈ, ਇਹ ਜੋ ਮੈਂ ਹੈ, ਇਹ ਜੋ ਮੇਰਾ ਹੈ, ਬਸ ਇਹ ਭਾਵ ਭੇਟ ਕਰਨਾ ਚਾਹੁੰਦਾ ਤਾਂ ਕਿ ਤੂੰ ਪੂਰਨ ਤੌਰ ਤੇ ਪ੍ਰਗਟ ਹੋਵੇ, ਤਾਂ ਕਿ ਮੈਂ ਤੇਰੀ ਝਲਕ ਦੇਖ ਸਕਾਂ। ਬਸ ਮੈਂ ਖੁਦ ਹੀ ਦੀਵਾਰ ਹਾਂ ਔਰ ਕੁਛ ਨਹੀਂ, ਮੈਂ ਹੀ ਦੀਵਾਰ ਬਣਿਆ ਆ ਔਰ ਇਹ ਦੀਵਾਰ ਮੇਰੇ ਕੋਲ ਗਿਰਦੀ ਨਹੀਂ। ਤੂੰ ਕਬੂਲ ਕਰੇ ਤੇ ਮੈਂ ਇਹੀ ਰੱਖਦੇ ਹਾਂ ਤੇਰੇ ਅੱਗੋਂ। ਸਮੁੱਚੇ ਜਗਤ ਦੇ ਚ ਅਹੰਕਾਰ ਦਾ ਹੀ ਸੰਘਰਸ਼ ਹੈ, ਰਾਜਨੈਤਿਕ ਦੁਨੀਆਂ ਦੇ ਚ ਅਹੰਕਾਰ, ਧਾਰਮਿਕ ਦੁਨੀਆਂ ਦੇ ਚ ਅਹੰਕਾਰ, ਸਮਾਜਿਕ ਦੁਨੀਆਂ ਦੇ ਚ ਅਹੰਕਾਰ। ਇਸ ਵਾਸਤੇ ਪਰਿਵਾਰ ਦੇ ਸੰਘਰਸ਼, ਧਾਰਮਿਕ ਦੁਨੀਆਂ ਦੇ ਸੰਘਰਸ਼, ਰਾਜਨੀਤੀ ਦੇ ਸੰਘਰਸ਼, ਅਹੰਕਾਰ, ਮੈਂ ਮੈਂ ਮੈਂ, ਹਮ ਬਡ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ ਏ ਬੁੱਧ ਕਵੇ ਨਾ ਨਾਸੀ। ਰਵਿਦਾਸ ਕਹਿੰਦੇ ਨੇ ਮੈਂ ਕਵੀ, ਤੂੰ ਕਵਿਤਾ ਦਾ ਕਰਤਾ ਬਣ ਗਿਆ, ਕੋਈ ਜ਼ਾਤ ਦਾ ਕਰਤਾ ਬਣ ਗਿਆ, ਕੋਈ ਕੁਲ ਦਾ ਕਰਤਾ ਬਣ ਗਿਆ, ਕੋਈ ਗਿਆਨ ਦਾ ਕਰਤਾ ਬਣ ਗਿਆ, ਕੋਈ ਸੰਨਿਆਸੀ ਸੰਨਿਆਸ ਦਾ ਕਰਤਾ ਬਣ ਗਿਆ। ਹਮ ਬਡ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਕੋਈ ਯੋਗ ਦਾ ਕਰਤਾ ਬਣ ਗਿਆ, ਗਿਆਨੀ ਗੁਣੀ ਸੂਰ, ਹਮ ਦਾਤੇ ਏ ਬੁੱਧ ਕਵੇ ਨਾ ਨਾਸੀ, ਕੋਈ ਦਾਨ ਦਾ ਕਰਤਾ ਬਣ ਗਿਆ। ਤੇ ਜਿਸ ਦਿੱਤੇ ਹੋਏ ਦੇ ਨਾਲ ਕਰਤਾਪਣ ਜੁੜਿਆ ਹੋਇਆ ਹੈ ਉਹਨੂੰ ਦਾਨ ਮੰਨਿਆ ਹੀ ਨਹੀਂ ਗਿਆ, ਉਹ ਤੇ ਮਨੁੱਖ ਦੇ ਹੱਥਾਂ ਚ ਹੀ ਹੈ, ਕਿਉਂਕਿ ਕਰਤਾਪਣ ਦੇ ਨਾਲ ਜੁੜ ਗਿਆ, ਉਹਦਾ ਅਹੰਕਾਰ ਦੇ ਨਾਲ ਜੁੜਿਆ ਹੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੈ ਜਉ ਕੁੰ ਚਰੇ ਇਸ ਨਾਮ। ਧਰਮ ਦੀ ਸਾਧਨਾ ਦੀ ਸਫਲਤਾ ਕਿਸ ਤਰ੍ਹਾਂ ਮਨਾਂਗੇ, ਜਿਤਨਾ ਮੈਂ ਮਿਟਦਾ ਜਾਏਗਾ ਸਮਝ ਲਓ ਸਫਲਤਾ ਮਿਲਦੀ ਜਾ ਰਹੀ ਹੈ, ਔਰ ਜਿਸ ਦਿਨ ਟੋਟਲ ਮੈਂ ਮਿਟ ਜਾਂਦਾ ਤੂੰ ਪ੍ਰਗਟ ਹੋ ਜਾਂਦਾ। ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੇ ਰਹਾ ਨਾ ਹੋ, ਜਬ ਆਪਾ ਪਰ ਕਾ ਮਿਟ ਗਯਾ, ਜਤ ਦੇਖਾ ਤਦ ਤੋਂ। ਚਾਰੋ ਪਾਸੇ ਕਬੀਰ ਦੀ ਮਹਿਮਾ ਬੜੀ ਹੋਈ, ਉਪਮਾ ਬੜੀ ਹੋਈ, ਇਸ ਦੇ ਗਿਆਨ ਦੀ, ਇਸ ਦੇ ਵਿਵਹਾਰ ਦੀ, ਇਸ ਦੀ ਜੀਵਨ ਸ਼ੈਲੀ ਦੀ। ਤੇ ਕੁਛ ਇੱਕ ਨੇ ਮੂੰਹ ਦੇ ਉੱਤੇ ਉਪਮਾ ਕੀਤੀ, ਕਬੀਰ ਧੰਨ ਹੈ ਤੂੰ। ਆਪਦੀ ਗਿਆਤ ਲਈ ਅਰਜ਼ ਕਰਾਂ, ਉਪਮਾ ਕਰਨਾ ਮਨੁੱਖ ਦੀ ਇੱਕ ਮਜਬੂਰੀ ਹੈ, ਨਿੰਦਾ ਕਰਨਾ ਮਨੁੱਖ ਦੀ ਇੱਕ ਮਜਬੂਰੀ ਹੈ। ਉਪਮਾ ਇਹ ਉਸ ਦੀ ਕਰਦਾ ਹੈ ਜੋ ਇਸ ਦਾ ਭਵਿਸ਼ ਹੋਵੇ, ਜੋ ਇਹ ਹੋਣਾ ਚਾਹੁੰਦਾ ਹੈ, ਜੋ ਇਹ ਬਣਨਾ ਚਾਹੁੰਦਾ ਹੈ, ਵਰਨਾ ਉਪਮਾ ਕਰ ਨਹੀਂ ਸਕਦਾ।
ਕੋਈ ਕਿਸੇ ਫਿਲਮ ਸਟਾਰ ਦੀ ਉਪਮਾ ਪਿਆ ਕਰਦਾ, ਕੋਈ ਰਾਜਨੈਤਿਕ ਦੀ ਉਪਮਾ ਪਿਆ ਕਰਦਾ, ਕੋਈ ਕਿਸੇ ਸੰਤ ਮਹਾਂਪੁਰਸ਼ ਦੀ ਉਪਮਾ ਪਿਆ ਕਰਦਾ ਹੈ। ਮਨੁੱਖ ਉਹੀ ਕੁਛ ਹੋਣਾ ਚਾਹੁੰਦਾ ਹੈ, ਵਰਨਾ ਉਪਮਾ ਦਾ ਕੋਈ ਮਤਲਬ ਹੀ ਨਹੀਂ ਸੀ। ਮਨੁੱਖ ਨਿੰਦਾ ਕਰ ਰਿਹਾ ਹੈ, ਆਪਣੇ ਹੀ ਮਾਜ਼ੀ ਦੀ ਨਿੰਦਾ ਕਰ ਰਿਹਾ, ਪਸ਼ੂ ਸੀ ਪਸ਼ੂਆਂ ਵਾਲੀ ਕ੍ਰਿਤ ਕਿਧਰੇ ਪ੍ਰਗਟ ਹੋ ਰਹੀ ਹੈ, ਨਿੰਦਾ ਪਿਆ ਕਰਦਾ। ਦਰਅਸਲ ਆਪਣੇ ਪਿਛੋਕੜ ਨੂੰ ਹੀ ਵੰਡਦਾ ਪਿਆ, ਹੋਰ ਕੁਛ ਨਹੀਂ। ਅਗਰ ਇਸ ਤਰ੍ਹਾਂ ਦੇਖੋ ਜਾਂ ਇੰਜ ਕਰ ਲੋ, ਇਹ ਨਿੰਦਾ ਕਰ ਰਿਹਾ ਆਪਣੇ ਮਾਜ਼ੀ ਦੀ, ਇਹ ਉਪਮਾ ਕਰ ਰਿਹਾ ਆਪਣੇ ਮੁਸਤਕਬਿਲ ਦੀ, ਇਹ ਨਿੰਦਾ ਕਰ ਰਿਹਾ ਆਪਣੇ ਅਤੀਤ ਦੀ, ਇਹ ਉਪਮਾ ਕਰ ਰਿਹਾ ਆਪਣੇ ਭਵਿਸ਼ ਦੀ। ਲਾਜ਼ਮੀ ਹੈ, ਇਹ ਹਕੀਕਤ ਹੈ, ਇੱਕ ਬਹੁਤ ਸੱਚਾਈ ਹੈ, ਵਰਨਾ ਮਨੁੱਖ ਉਪਮਾ ਕਰ ਹੀ ਨਹੀਂ ਸਕਦਾ। ਉਪਮਾ ਲਾਜ਼ਮੀ ਅੱਗੇ ਮਨੁੱਖ ਦੀ ਮੰਜ਼ਿਲ ਹੈ। ਮਨੁੱਖ ਵੈਸਾ ਹੋਣਾ ਚਾਹੁੰਦਾ ਹੈ, ਉਸ ਵਰਗਾ ਹੋਣਾ ਚਾਹੁੰਦਾ ਹੈ, ਤਾਂ ਹੀ ਤੇ ਜੋ ਹੈ ਉਪਮਾ ਕਰ ਰਿਹਾ, ਵਰਨਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿੰਦੇ ਨੇ ਜਿਸ ਦਿਨ ਮਨੁੱਖ ਨੂੰ ਮੰਜ਼ਿਲ ਲੱਭ ਪਈ, ਦੋ ਚੀਜ਼ਾਂ ਮਿਟ ਜਾਂਦੀਆਂ, ਨਿੰਦਾ ਤੇ ਉਸਤ ਮਿਟ ਜਾਂਦੀ। ਖਤਮ ਹੋ ਗਿਆ ਅਤੀਤ, ਖਤਮ ਹੋ ਗਿਆ ਭਵਿਸ਼, ਮੰਜ਼ਿਲ ਹੀ ਮਿਲ ਗਈ, ਟਿਕਾਣਾ ਹੀ ਮਿਲ ਗਿਆ। ਉਸਤਤ ਨਿੰਦਾ ਤੋਂ ਸੰਤ ਵਹਿਤ ਹੋ ਜਾਂਦਾ। ਉਸਤਤ ਨਿੰਦਾ ਦੋਗ ਦੇ ਆਗੇ ਖੋਜੇ ਪਦ ਨਿਰਵਾਣਾ, ਪਰ ਜਨ ਨਾਨਕ ਇਹ ਉਖੇਲ ਕਠਨ ਹੈ ਕਿ ਨਹੋਂ ਗੁਰਮੁਖ ਜਾਣਾ। ਅਗਰ ਕੋਈ ਨਿੰਦਾ ਕਰ ਰਿਹਾ, ਇਤਨੀ ਗੱਲ ਸਮਝ ਲੈਣਾ, ਆਪਣੇ ਪਿਛੋਕੜ ਦੀ ਨਿੰਦਾ ਕਰ ਰਿਹਾ, ਹੋਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਅਗਰ ਕੋਈ ਮਨੁੱਖ ਉਪਮਾ ਕਰ ਰਿਹਾ ਤਾਂ ਆਪਣੇ ਭਵਿਸ਼ ਦੀ ਨਿੰਦਾ ਕਰ ਰਿਹਾ, ਇਹ ਕੁਛ ਹੋਣਾ ਚਾਹੁੰਦਾ ਹੈ। ਵਰਨਾ ਇਹ ਹੋ ਨਹੀਂ ਸਕਦਾ ਕਿ ਇੱਕ ਰਾਜਨੀਤਿਕ ਦੀ ਉਪਮਾ ਕਰੇ, ਇਹ ਰਾਜਨੀਤਿਕ ਹੋਣਾ ਚਾਹੁੰਦਾ ਹੈ। ਇੱਕ ਬਾਦਸ਼ਾਹ ਦੀ ਉਪਮਾ ਕਰੇ, ਇਹ ਬਾਦਸ਼ਾਹ ਹੋਣਾ ਚਾਹੁੰਦਾ ਹੈ। ਇੱਕ ਫਿਲਮ ਐਕਟਰ ਦੀ ਉਪਮਾ ਕਰੇ, ਇਹ ਐਕਟਰ ਹੋਣਾ ਚਾਹੁੰਦਾ ਹੈ। ਮੈਂ ਤੇ ਭਾਰਤ ਦੇਸ਼ ਦੇਖ ਕੇ ਹੈਰਾਨ ਹੁੰਦਾ, ਇੱਕ ਫਿਲਮ ਐਕਟਰ ਕਿਧਰੇ ਆ ਜਾਂਦਾ, ਲੱਖਾਂ ਦੀ ਭੀੜ ਇਕੱਠੀ ਹੋ ਜਾਂਦੀ। ਮਨੁੱਖ ਕੋਈ ਕੁਛ ਹੋਣਾ ਚਾਹੁੰਦਾ, ਉਸੇ ਦੀ ਪਰਿਕਰਮਾ ਕਰੇਗਾ, ਉਸੇ ਦੇ ਆਲੇ ਦੁਆਲੇ ਘੁੰਮੇਗਾ, ਔਰ ਕੀ ਹੈ। ਮਨੁੱਖ ਆਪਣੇ ਭਵਿਸ਼ ਦੀ ਪਰਿਕਰਮਾ ਕਰਦਾ ਹੈ, ਮਨੁੱਖ ਆਪਣੇ ਅਤੀਤ ਦੀ ਨਿੰਦਾ ਕਰਦਾ ਹੈ। ਜੋ ਪਿੱਛੇ ਪਸ਼ੂ ਜਗਤ ਦੇ ਚ ਇਹ ਕਰ ਚੁੱਕਿਆ ਹੈ, ਉਹ ਜਦ ਕਿਧਰੇ ਕਿਧਰੇ ਵੀ ਇਸ ਨੂੰ ਦਿਖਾਈ ਦਿੰਦਾ ਤਾਂ ਵੰਡਦਾ, ਨਿੰਦਾ ਕਰਦਾ ਹੈ। ਨਿੰਦਾ ਮਨੁੱਖ ਆਪਣੇ ਅਤੀਤ ਦੀ ਕਰਦਾ ਹੈ, ਉਪਮਾ ਮਨੁੱਖ ਆਪਣੇ ਭਵਿਸ਼ ਦੀ ਕਰਦਾ ਹੈ, ਜੋ ਕੁਛ ਇਹ ਹੋਣਾ ਚਾਹੁੰਦਾ ਹੈ। ਔਰ ਪਰਮਾਤਮਾ ਹੋਏ ਬਿਨਾ ਇਸ ਨੂੰ ਚੈਨ ਮਿਲਣ ਵੀ ਨਹੀਂ ਲੱਗੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਜਿਸ ਦਿਨ ਪਰਮਾਤਮਾ ਹੋ ਜਾਂਦਾ, ਕਰਤਾ ਹੀ ਪ੍ਰਗਟ ਹੋ ਜਾਂਦਾ, ਕ੍ਰਿਤ ਸਾਰੀ ਮਰ ਜਾਂਦੀ ਹੈ, ਉਹ ਐਲਾਨੀਆਂ ਕਹਿ ਦਿੰਦਾ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਨਾ ਮੈਂ ਕਰ ਸਕਦਾ, ਨਾ ਮੇਰੇ ਕੋਲ ਸਮਰਥ ਹੈ, ਨਾ ਹੀ ਇਹ ਸਰੀਰ ਮੇਰਾ। ਪਤਾ ਨਹੀਂ ਰੱਬ ਨੇ ਕੀ ਕੀਤਾ ਹੈ, ਕੀਤਾ ਰੱਬ ਨੇ, ਦੁਨੀਆਂ ਕਹੀ ਜਾ ਰਹੀ ਹੈ ਧਨ ਕਬੀਰ, ਧਨ ਕਬੀਰ, ਧਨ ਕਬੀਰ। ਇਹ ਉਹ ਪੁਰਸ਼ ਹੈ ਜਿਸ ਦਾ ਆਪਣਾ ਕਰਤਾਪਣ ਮਿਟ ਗਿਆ ਹੈ ਤੇ ਪੂਰਨ ਕਰਤਾ ਪ੍ਰਗਟ ਹੋ ਗਿਆ, ਇਹ ਉਹ ਕਹਿ ਸਕਦਾ ਹੈ। ਰਹੀਮ ਆਪਣੇ ਜ਼ਮਾਨੇ ਦਾ ਇੱਕ ਬਹੁਤ ਵੱਡਾ ਦਾਨੀ ਸੀ, ਲੇਕਿਨ ਦੇਣ ਲੱਗਿਆਂ ਅਕਸਰ ਇਸ ਦੀਆਂ ਅੱਖਾਂ ਨੀਵੀਆਂ ਰਹਿੰਦੀਆਂ ਸਨ, ਔਰ ਚੱਲਦਿਆਂ ਹੋਇਆਂ ਵੀ ਅਕਸਰ ਨੀਵੀਂ ਅੱਖ ਨਾਲ ਚੱਲਦਾ ਸੀ। ਦੋ ਚਾਰ ਸਿਆਣਿਆਂ ਨੇ ਕਿਧਰੇ ਕਹਿ ਦਿੱਤਾ, ਤੇ ਸਿਆਣੇ ਅਕਸਰ ਹੰਕਾਰੀ ਹੁੰਦੇ ਨੇ, ਕਿਉਂਕਿ ਸਿਆਣਪ ਦਾ ਹੰਕਾਰ ਹੁੰਦਾ ਹੀ ਹੈ, ਵੀ ਹੱਦ ਹੋ ਗਈ, ਤੂੰ ਦੇਣ ਵਾਲਾ, ਜਦ ਤੇਰਾ ਹੱਥ ਉੱਚਾ ਹੈ ਤਾਂ ਤੇਰਾ ਸਿਰ ਉੱਚਾ ਹੋਣਾ ਚਾਹੀਦਾ, ਤੂੰ ਸਿਰ ਨੀਵਾਂ ਕਿਉਂ ਕਰਦਾ, ਆਪਣੀ ਅੱਖਾਂ ਨੀਵੀਆਂ ਕਿਉਂ ਕਰਦਾ, ਨੈਣ ਨੀਚੇ ਕਿਉਂ ਕਰਦਾ, ਤੇਰਾ ਹੱਥ ਉੱਚਾ ਰਹਿੰਦਾ, ਤੂੰ ਦਾਨੀ ਹੈ, ਹਰ ਇੱਕ ਨੂੰ ਦੇਣਾ ਹੈ, ਤੂੰ ਤੇਰਾ ਸਿਰ ਵੀ ਉੱਚਾ ਹੋਣਾ ਚਾਹੀਦਾ। ਤੂੰ ਪਤਾ ਹੈ ਰਹੀਮ ਕੀ ਕਹਿੰਦਾ, ਸਾਈ ਸਭ ਕੋ ਦੇਤ ਹੈ, ਪੋਖਤ ਹੈ ਦਿਨ ਰੈਨ, ਲੋਗ ਨਾਮ ਮੇਰੋ ਕਹੇ ਯਾ ਤੇ ਨੀਚੇ ਨੈ। ਦਾਤਾ ਪਰੀਪੂਰਨ ਪਰਮਾਤਮਾ
ਅਗਿਆਨੀ ਲੋਕ ਰਹੀਮ ਨੂੰ ਦਾਨੀ ਕਹਿ ਦਿੰਦੇ ਨੇ, ਸ਼ਰਮ ਦਾ ਮਾਰਾ ਮੇਰਾ ਸਿਰ ਝੁਕ ਜਾਂਦਾ, ਕੀ ਕਰ। ਲੋਕੀ ਕਹਿੰਦੇ ਨੇ ਸ਼ਰਮ ਦਾ ਮਾਰਾ, ਮੈਂ ਸੋਚਦਾ ਧਰਤੀ ਪਟੇ ਤੇ ਸਮਾਵਾਂ, ਦਾਤਾ ਤੇ ਤੂੰ, ਮੈਂ ਤੇ ਕ੍ਰਿਤ ਹਾਂ, ਮੈਂ ਤੇ ਨਿਮਿਤ ਹਾਂ, ਕਰਤਾ ਤੇ ਤੂੰ ਹੈ, ਸਭ ਕੁਛ ਦਾ ਕਰਤਾ। ਇਕਬਾਲ ਨੇ ਜਿਸ ਢੰਗ ਨਾਲ ਗੋਸ਼ਟੀ ਲਿਖੀ ਹੈ, ਮੈਂ ਥੋੜਾ ਜਿਹਾ ਹੋਰ ਸਪਸ਼ਟ ਕਰਨ ਦੀ ਤੁਹਾਡੇ ਸਾਹਮਣੇ ਕੋਸ਼ਿਸ਼ ਕਰਾਂ। ਕਿਉਂਕਿ ਮੂਲ ਮੰਤਰ ਦਾ ਇਹ ਅੱਖਰ ਕਰਤਾ ਆਪਣੇ ਵਿੱਚ ਇਤਨਾ ਕੁਛ ਛੁਪਾਈ ਬੈਠਾ ਹੈ। ਹੋ ਸਕਦਾ ਹੈ ਅਗਰ ਉਹ ਨਿਆਏ ਸ਼ਾਸਤਰ ਦਾ ਕਰਤਾ ਜਿਸ ਢੰਗ ਨਾਲ ਲਿਖ ਗਿਆ ਔਰ ਉਸੇ ਢੰਗ ਨਾਲ ਸੁਣਾਇਆ ਜਾਏ, ਵਿਚਾਰਿਆ ਜਾਏ, ਬਹੁਤ ਸਾਰੇ ਲੋਕ ਗੁਸਤਾਖੀ ਮਾਫ਼ ਸਮਝ ਦੇ ਤਲ ਤੋਂ ਜੋ ਥੱਲੇ ਜੀ ਰਹੇ ਨੇ ਨਾਸਤਿਕ ਹੋ ਜਾਣਗੇ। ਨਿਆਇ ਸ਼ਾਸਤਰ ਨੂੰ ਪੜ੍ਹ ਕੇ ਬਥੇਰੇ ਨਾਸਤਿਕ ਹੋ ਗਏ ਸਨ, ਕਿਉਂਕਿ ਉਸਨੇ ਆਪਣੇ ਹੋਂ ਬਿਲਕੁਲ ਇੱਕ ਪਾਸੇ ਕਰ ਲਈ ਸੀ। ਕੁਛ ਵੀ ਨਹੀਂ ਈਸ਼ਵਰ ਤੋਂ ਬਿਨਾਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਪਾਪ ਵੀ ਹੋਈ, ਪੁੰਨ ਵੀ ਹੋਈ, ਬੁਰਾ ਵੀ ਹੋਈ, ਭਲਾ ਵੀ ਹੋਈ, ਰਾਤ ਵੀ ਹੋਈ, ਦਿਨ ਵੀ ਹੋਈ, ਜਨਮ ਵੀ ਹੋਈ, ਮ੍ਰਿਤੂ ਵੀ ਹੋਈ, ਇਤਨੀ ਵਿਆਖਿਆ ਕਰਦਾ ਗਿਆ, ਇਤਨੀ ਵਿਆਖਿਆ ਕਰਦਾ ਗਿਆ। ਆਖਿਰ ਮਨੁੱਖਾਂ ਦੀ ਸਮਝ ਤੋਂ ਪਰੇ ਹੋ ਗਈ ਗੱਲ। ਜੈਸੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਹਿਸ ਤੋ ਨੈਣ ਨਾ ਨੈਣ ਹੈ ਤੋ ਇੱਕ, ਸਹਿਸ ਮੂਰਤ ਨਾ ਇੱਕ ਤੋਈ, ਤੇਰੀ ਕੋਈ ਮੂਰਤੀ ਨਹੀਂ ਹੈ। ਚੱਕਰ ਚੈਨ ਅਰ ਵਰਨ ਜਾਤ ਅਰ ਪਾਤ ਨੈਣ, ਜੇ ਕੋਈ ਤੇਰਾ ਚੱਕਰ ਚੈਨ ਨਹੀਂ, ਕੋਈ ਤੇਰੀ ਮੂਰਤ ਨਹੀਂ। ਸਹਿਸ ਮੂਰਤ ਨਾ ਏਕ ਤੋਈ, ਪਰ ਸਾਰੀਆਂ ਮੂਰਤੀਆਂ ਤੇਰੀਆਂ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਤੇਰੀ ਕੋਈ ਮੂਰਤੀ ਨਹੀਂ, ਸਾਰੀਆਂ ਮੂਰਤੀਆਂ ਤੇਰੀਆਂ। ਸਹਿਸ ਤੋ ਨੈਣ ਨਾ ਨੈਣ ਹੈ ਤੋਇ ਕੋ, ਸਹਿਸ ਮੂਰਤ ਨਾ ਏਕ ਤੋਈ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿੰਦ, ਸਹਿਸ ਤੋ ਗੰਧ ਇਉ ਚਲਤ ਮੋਈ, ਤੇਰੇ ਕੋਈ ਪੈਰ ਨਹੀਂ ਪਰ ਸਾਰੇ ਪੈਰ ਤੇਰੇ ਨੇ, ਤੇਰੀ ਕੋਈ ਨੱਕ ਨਹੀਂ ਗੰਧ, ਗੰਧ ਸੁਗੰਧ ਮਾਣਨ ਵਾਲੀ ਨਾਸਕਾ, ਤੇਰੀ ਕੋਈ ਨੱਕ ਨਹੀਂ, ਇਹ ਸਾਰੀਆਂ ਨਾਸਕਾ ਤੇਰੀਆਂ ਨੇ ਔਰ ਕਿਸਤੀਆਂ, ਤੇਰੀ ਕੋਈ ਜ਼ਬਾਨ ਨਹੀਂ, ਸਭ ਜ਼ਬਾਨਾਂ ਤੇਰੀਆਂ, ਤੇਰਾ ਕੋਈ ਰੂਪ ਨਹੀਂ, ਸਾਰੇ ਰੂਪ ਤੇਰੇ ਨੇ, ਤੇਰੀ ਕੋਈ ਅੱਖ ਨਹੀਂ, ਸਾਰੀਆਂ ਅੱਖਾਂ ਤੇਰੀਆਂ ਨੇ, ਤੇਰੇ ਕੋਈ ਪੈਰ ਨਹੀਂ, ਸਾਰੇ ਪੈਰ ਤੇਰੇ ਨੇ, ਤੇਰੇ ਕੋਈ ਹੱਥ ਨਹੀਂ, ਸਾਰੇ ਹੀ ਹੱਥ ਤੇਰੇ ਨੇ। ਰਿਤ ਪਹਿਲੀ ਹੋ ਗਈ, ਕਿਸ ਤਰ੍ਹਾਂ ਪਕੜੋਗੇ ਗੁਰੂ ਨਾਨਕ ਦੀ ਇਸ ਗੱਲ ਨੂੰ। ਨਿਰਗੁਣ ਰੂਪ ਦੇ ਕੋਈ ਤੇਰੀ ਅੱਖ ਨਹੀਂ ਪਰ ਸਾਰੀਆਂ ਅੱਖਾਂ ਤੇਰੀਆਂ ਨੇ, ਤੂੰ ਕਰਤਾ ਹੈ ਔਰ ਇਹ ਕ੍ਰਿਤ ਹੈ, ਔਰ ਤੂੰ ਆਪਣੀ ਕ੍ਰਿਤ ਦੇ ਚ ਬੈਠਾ ਹੋਇਆ, ਆਪਣੀ ਕ੍ਰਿਤ ਤੋਂ ਵੱਖ ਨਹੀਂ ਹੈ। ਕਰਤਾ ਪੁਰਖ, ਪੁਰਖ ਕਹਿੰਦੇ ਨੇ ਪੂਰੇ ਹੋਇਆ, ਵਿਆਪਕ, ਆਪਣੀ ਕ੍ਰਿਤ ਦੇ ਵਿੱਚ ਤੂੰ ਬੈਠਾ, ਕ੍ਰਿਤ ਤੋਂ ਅਲੱਗ ਨਹੀਂ। ਜੇ ਅੱਖਾਂ ਤੇਰੀਆਂ ਕ੍ਰਿਤ ਨੇ ਤੂੰ ਅੱਖ ਦੇ ਚ ਤੋਂ ਹੀ ਹੈ, ਨੱਕ ਤੇਰੀ ਕ੍ਰਿਤ ਹੈ ਤੂੰ ਨੱਕ ਦੇ ਚ ਤੋਂ ਹੀ ਹੈ, ਹੱਥ ਤੇਰੀ ਕ੍ਰਿਤ ਹੈ ਤੂੰ ਹੱਥਾਂ ਦੇ ਚ ਤੋਂ ਹੀ ਹੈ, ਪੈਰ ਤੇਰੀ ਕ੍ਰਿਤ ਹੈ ਤੂੰ ਪੈਰਾਂ ਦੇ ਚ ਤੋਂ ਹੀ ਹੈ, ਦਿਨ ਤੇਰੀ ਕ੍ਰਿਤ ਹੈ ਤੂੰ ਦਿਨ ਦੇ ਚ ਤੋਂ ਹੀ ਹੈ, ਰਾਤ ਤੇਰੀ ਕ੍ਰਿਤ ਹੈ ਤੂੰ ਰਾਤ ਦੇ ਚ ਤੋਂ ਹੀ ਹੈ, ਸੂਰਜ ਤੇਰੀ ਕ੍ਰਿਤ ਹੈ ਤੂੰ ਸੂਰਜ ਦੇ ਚ ਤੋਂ ਹੀ ਹੈ। ਇਸ ਨੂੰ ਇਸ ਤਰ੍ਹਾਂ ਲੈਣਾ, ਸਹਿਸ ਤੋ ਨੈਣ ਨਾਨਾ ਨੈਣ ਹੈ ਤੋਇ ਕੋ, ਸਹਿਸ ਮੂਰਤ ਨਾਨਾ ਏਕ ਤੋਈ, ਤੇਰੀ ਕੋਈ ਅੱਖ ਨਹੀਂ ਸਾਰੀਆਂ ਅੱਖਾਂ ਤੇਰੀਆਂ ਨੇ, ਤੇਰੀ ਕੋਈ ਮੂਰਤ ਨਹੀਂ ਸਾਰੀਆਂ ਮੂਰਤਾਂ ਜੋ ਹੈ ਤੇਰੀਆਂ ਨੇ। ਇਹਦੇ ਸਭ ਵਿਆਪਕ ਹੈ, ਸਭ ਸਿਲਸਿਲਾ ਜੋ ਹੈ ਤੇਰਾ ਹੈ। ਤੋ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਇਕਬਾਲ ਨੇ ਜਿਸ ਢੰਗ ਨਾਲ ਗੋਸ਼ਟੀ ਲਿਖੀ ਹੈ ਬਿਆਨ ਕਰਾਂ। ਖੁਦਾ ਨੇ ਮਨੁੱਖ ਨੂੰ ਆਖਿਆ, ਜਹਾਂ ਰਾਜ਼ ਯਕ ਆਬ ਗਿਲ ਆਫਰੇਦਮ, ਤੂੰ ਈਰਾਨ ਤਾ ਤਾਰ ਜੰਗ ਆਫਰੇਦੀ। ਇਸ ਤਰ੍ਹਾਂ ਦੇ ਜਿਹੜੇ ਸ਼ਾਇਰ ਕਵੀ ਆਉਂਦੇ ਨਾ, ਜਿਵੇਂ ਕਦੀ ਆਸਮਾਨ ਤੇ ਬਿਜਲੀ ਚਮਕਦੀ ਹੈ ਐਵੇਂ ਇੱਕ ਛਿਣ ਵਾਸਤੇ, ਇੱਕ ਸੈਕਿੰਡ ਵਾਸਤੇ, ਕਦੀ ਕਦੀ ਇਸ ਤਰ੍ਹਾਂ ਦੇ ਸ਼ਾਇਰ, ਇਸ ਤਰ੍ਹਾਂ ਦੇ ਕਵੀ ਕਿਸੇ ਵਕਤ ਇੱਕ ਲਮਹੇ ਵਾਸਤੇ, ਇੱਕ ਸੈਕਿੰਡ ਵਾਸਤੇ ਪੂਰੇ ਬ੍ਰਹਮ ਗਿਆਨੀ ਆਉਂਦੇ ਨੇ, ਉਸ ਵਿੱਚ ਜਦੋਂ ਇਹਨਾਂ ਨੂੰ ਇਹ ਝਲਕ ਮਿਲਦੀ ਹੈ, ਅੱਗੇ ਪਿੱਛੇ ਨਹੀਂ ਆਉਂਦੇ। ਸੰਤ ਹੋ ਜੋ ਹਰ ਵਕਤ ਸੰਤ ਹੈ, ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਈ ਮਿਲ ਗਿਆ ਵਿਛੜਦਾ ਨਹੀਂ, ਬੂੰਦ ਸਾਗਰ ਵਿੱਚ ਮਿਲ ਗਈ।
ਇਸ ਤਰ੍ਹਾਂ ਦੇ ਸ਼ਾਇਰ, ਇਸ ਤਰ੍ਹਾਂ ਦੇ ਕਵੀ ਇਤਨੇ ਗਹਿਰੇ, ਕਦੀ ਕਦੀ ਇਹਨਾਂ ਨੂੰ ਇੱਕ ਝਲਕ ਮਿਲਦੀ ਹੈ, ਇਸ ਤਰ੍ਹਾਂ ਜਿਵੇਂ ਅੰਧੇਰੇ ਚ ਕੋਈ ਬਿਜਲੀ ਚਮਕੀ ਹੈ ਤੇ ਥੋੜਾ ਜਿਹਾ ਚਾਨਣਾ ਹੋ ਗਿਆ, ਲਿਸ਼ਕਾਰਾ ਹੋ ਗਿਆ। ਇਸ ਵਾਸਤੇ ਉਸ ਸਮੇਂ ਇਹਨਾਂ ਦੇ ਆਖੇ ਹੋਏ ਜਿਹੜੇ ਬੋਲ ਆਉਂਦੇ ਨੇ, ਬ੍ਰਹਮ ਗਿਆਨੀਆਂ ਨਾਲ ਮੇਲ ਖਾ ਜਾਂਦੇ ਨੇ, ਮਹਾਂਪੁਰਸ਼ਾਂ ਨਾਲ ਮੇਲ ਖਾ ਜਾਂਦੇ ਨੇ। ਜੈਸੇ ਇਕਬਾਲ ਕਹਿੰਦਾ ਹੈ, ਦਰਮਿਆਨੇ ਕਾਰੇ ਦਰਿਆ ਤਖਤਾ ਬਦਮ ਕਰਦਾ ਅਮੇ ਬਾਸ ਮੇ ਗੋਯੰਦ ਕੇ ਦਾਮਨ ਧਰਮਕੁਨ ਹੋਸ਼ਿਆਰ ਬਾਸ। ਐ ਪ੍ਰਭੂ, ਤਖਤੇ ਨਾਲ ਤੂੰ ਮੈਨੂੰ ਪੱਕਾ ਬੰਨ ਕੇ ਦਰਿਆ ਦੇ ਸੁੱਟ ਦਿੱਤਾ ਹੈ ਤੇ ਹੁਣ ਤੂੰ ਮੈਨੂੰ ਇਹ ਕਹਿ ਰਿਹਾ ਭਿੱਜੀ ਵੀ ਨਾ ਤੇ ਕਿਨਾਰੇ ਤੇ ਲੱਗ ਜਾ। ਤੇ ਹੁਣ ਕਿਨਾਰੇ ਤੇ ਲੱਗਣਾ ਮੇਰੀ ਮਰਜ਼ੀ ਹੈ ਤੇ ਭੇਜਾ ਨਾ, ਹੁਣ ਮੇਰੀ ਮਰਜ਼ੀ ਹੈ, ਤੂੰ ਤੇ ਬੰਨ ਕੇ ਰੱਖ ਦਿੱਤਾ ਮੈਨੂੰ। ਦਰਮਿਆਨੇ ਕਾਰੇ ਦਰਿਆ ਤਖਤਾ ਬਦਮ ਕਰਦਾ ਮੈਂ ਬਾਸ ਮੈਂ ਗੋਯੰਦ ਕੇ ਤਾਮਨ ਧਰਮ ਕੁਨ ਹੋਸ਼ਿਆਰ ਬਾਸ। ਸਭ ਕੁਛ ਹੋ ਰਿਹਾ ਹੈ, ਮੈਂ ਕਰ ਨਹੀਂ ਰਿਹਾ। ਇਕਬਾਲ, ਸਭ ਕੁਛ ਹੋ ਰਿਹਾ ਹੈ, ਮੈਂ ਤੇਰੀ ਕ੍ਰਿਤ ਤੇ ਕ੍ਰਿਤ ਦੇਸ਼ ਤੋਂ ਬੈਠਾ, ਹੋ ਰਿਹਾ ਹੈ, ਮੈਂ ਨਹੀਂ ਕਰ ਰਿਹਾ, ਮੈਂ ਹਾਂ ਹੀ ਨਹੀਂ। ਬਾਸ ਮੈਂ ਗੋਯੰਦ ਕੇ ਦਾਮਨ ਧਰਮ ਕੁਨ ਹੋਸ਼ਿਆਰ ਬਾਸ। ਸੂਫੀ ਸੰਤਾਂ ਨੇ ਵੀ ਇਸ ਮਾਮਲੇ ਚ ਬਹੁਤ ਕੁਛ ਕਿਹਾ। ਖੈਰ, ਮੁਖਤਸਰ ਮੈਂ ਅਰਜ਼ ਕਰਾਂ। ਇਕਬਾਲ ਕਹਿੰਦੇ ਨੇ, ਜਹਾਂ ਰਾਜ ਯਕ ਆਬ ਗਿਲ ਆਫਰੀ ਦਮ ਤੂੰ ਈਰਾਨ ਤਾ ਤਾਰ ਜੰਗ ਆਫਰੀ ਦੀ। ਐ ਮਨੁੱਖ, ਦੇਖ ਮੈਂ ਜ਼ਮੀਨ ਬਣਾਈ, ਦਰਿਆ ਬਣਾਏ, ਪਹਾੜ ਬਣਾਏ ਤੇ ਜਿੱਥੇ ਜਿੱਥੇ ਤੱਕ ਤੇਰੀ ਪਹੁੰਚ ਹੋਈ ਤੂੰ ਵੰਡ ਕੇ ਰੱਖ ਦਿੱਤਾ। ਕਿਧਰੇ ਅਫਗਾਨਿਸਤਾਨ ਬਣਾ ਦਿੱਤਾ, ਈਰਾਨ ਬਣਾ ਦਿੱਤਾ, ਤਾਤਾਰ ਬਣਾ ਦਿੱਤਾ, ਟਰਕੀ ਤੁਰਕੀ ਬਣਾ ਦਿੱਤਾ। ਇਹਨਾਂ ਮੁਲਕਾਂ ਦੇ ਉਸਨੇ ਨਾਮ ਲਿਖੇ ਨੇ ਆਪਣੇ ਰਦੀਫ ਕਾਫੀ ਦੀ ਚਾਲ ਦੇ ਕਵਿਤਾ ਦੇ ਚ। ਇਹ ਤੂੰ ਕੀ ਕੀਤਾ, ਜ਼ਮੀਨ ਤੂੰ ਇਸ ਤਰ੍ਹਾਂ ਵੰਡੀ ਕਿਉਂ, ਤੂੰ ਟੁਕੜੇ ਟੁਕੜੇ ਕਿਉਂ ਕੀਤੀ। ਜਹਾਂ ਰਾਜ ਯਕ ਆਬੋ ਗਿਲ ਆਫਰੀ ਦਮ ਤੂੰ ਈਰਾਨ ਤਾਤਾਰ ਜੰਗ ਆਫਰੀ ਦੀ। ਮਨ ਰਾਜ ਯਕ ਫੌਲਾਦ ਨਾਬ ਆਫਰੀ ਤਮ ਤੂੰ ਸ਼ਮਸ਼ੀਰ ਤੀਰੋ ਤੁਫੰਗ ਆਫਰੀ ਦੀ। ਮੈਂ ਲੋਹਾ ਬਣਾਇਆ, ਤੂੰ ਬਦੂਕਾ ਬਣਾ ਲਈਆਂ, ਤੀਰ ਬਣਾ ਲਏ, ਤੋਪਾਂ ਬਣਾ ਲਈਆਂ, ਇਹ ਤੂੰ ਕੀ ਕੀਤਾ। ਮੈਂ ਲੋਹਾ ਇਸ ਵਾਸਤੇ ਤੇ ਨਹੀਂ ਬਣਾਇਆ ਸੀ, ਇਹ ਤੂੰ ਕੀ ਕੀਤਾ। ਮੈਂ ਤੇ ਤੇਰੀ ਵਰਤੋਂ ਵਾਸਤੇ ਬਣਾਇਆ ਸੀ, ਕੋਈ ਕਾਰਾਮਦ ਚੀਜ਼ ਜਿਸ ਨਾਲ ਕੁਛ ਤਾਮੀਰ ਹੋਵੇ। ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਜਦ ਕੋਈ ਮਨੁੱਖ ਤਾਮੀਰ ਕਰ ਰਿਹਾ ਹੋਵੇ ਔਰ ਉਸ ਤਾਮੀਰ ਦੇ ਚ ਲੀਨ ਹੋਵੇ, ਜਿਤਨਾ ਲੀਨ ਹੋਵੇ ਉਸਦਾ ਅਹੰਕਾਰ ਨਹੀਂ ਹੋਵੇਗਾ, ਉਸ ਵਕਤ ਰੱਬ ਦੇ ਨੇੜੇ ਆਉਂਦਾ। ਇੱਕ ਕਵੀ ਜਦ ਕਵਿਤਾ ਦੇ ਚ ਲੀਨ ਹੋ ਕੇ ਕਵਿਤਾ ਲਿਖ ਰਿਹਾ ਹੁੰਦਾ, ਰੱਬ ਦੇ ਨੇੜੇ ਆਉਂਦਾ। ਇੱਕ ਮੁਸੱਵਰ ਜਦ ਲੀਨ ਹੋ ਕੇ ਤਸਵੀਰ ਬਣਾ ਰਿਹਾ ਹੁੰਦਾ, ਰੱਬ ਦੇ ਨੇੜੇ ਆਉਂਦਾ। ਇੱਕ ਸੰਗਦਰਾਸ਼ ਜਦ ਲੀਨ ਹੋ ਕੇ ਬੁੱਧ ਘੜ ਰਿਹਾ ਹੁੰਦਾ, ਰੱਬ ਦੇ ਨੇੜੇ ਆਉਂਦਾ। ਔਰ ਜਿਸ ਵਕਤ ਕੁਛ ਮਨੁੱਖ ਮਿਟਾ ਰਿਹਾ ਹੁੰਦਾ, ਰੱਬ ਤੋਂ ਦੂਰ ਆਉਂਦਾ। ਇਹ ਵੀ ਮੈਂ ਅਰਜ਼ ਕਰਦੇ ਆ, ਬਣਾਉਣ ਲੱਗਿਆ ਨੇੜੇ ਆਉਂਦਾ। ਮੈਨੂੰ ਤੇ ਗੱਲ ਭੁੱਲਦੀ ਨਹੀਂ, ਇੰਦੌਰ ਦੇ ਨੇੜੇ ਇੱਕ ਮੰਦਿਰ ਹੈ, ਉਹਨੂੰ ਸਵਰਗ ਮੰਦਿਰ ਕਹਿੰਦੇ ਨੇ। ਤੇ ਉੱਥੇ ਕੋਈ ਗਾਲਵਨ 22 ਸਾਲ ਤੋਂ ਇੱਕ ਮੂਰਤੀ ਬਣਾ ਰਿਹਾ ਸੀ ਸੰਗਤ ਰਾਜ ਸੁਣ ਤੇ, ਉਹ ਬਣ ਗਈ ਹੈ, ਦੂਜੇ ਮੁਸੱਵਰ ਨੇ ਬਣਾਈ ਹੈ, ਦੂਜੇ ਸੰਗਤ ਰਾਜ ਨੇ, ਉਹ ਵਿਚਾਰਾ ਗੁਜ਼ਰ ਗਿਆ। ਤੇ ਮੰਦਿਰ ਦੇ ਮੁੰਤਜ਼ਿਮ ਉਸਨੂੰ ਜੈਪੁਰ ਤੋਂ ਲਿਆ ਹੈ ਔਰ ਉਸਨੂੰ ਕਹਿਣ ਲੱਗੇ, ਘੱਟ ਤੋਂ ਘੱਟ 2 ਸਾਲ ਦੇ ਚ ਮੂਰਤੀ ਬਣਾ ਦੇ, 20 ਫੁੱਟ ਵੱਡੀ ਮੂਰਤੀ, 20 ਫੁੱਟ ਮਹਾਤਮਾ ਬੁੱਧ ਤੇ। ਲੇਕਿਨ ਉਹ 22 ਸਾਲਾਂ ਵਿੱਚ ਵੀ ਕੰਪਲੀਟ ਨਾ ਕਰ ਸਕੇ। ਮੂੰਹ ਮੱਥਾ ਗੜ ਦਿੱਤਾ, ਹੱਥ ਵੀ ਮਹਾਤਮਾ ਬੁੱਧ ਦੇ ਬਣਾ ਦਿੱਤੇ, ਗੋਡਿਆਂ ਤੱਕ ਬਣਤਰ ਬਣਾ ਦਿੱਤੀ, ਸਿਰਫ ਚਰਨ ਰਹਿ ਗਏ ਪੈਰ। ਔਰ 3-4 ਸਾਲਾਂ ਤੋਂ ਬਸ ਸਵੇਰੇ ਹਥੋੜਾ ਛੈਣੀ ਲੈ ਕੇ ਬੈਠ ਜਾਂਦਾ ਸੀ ਸੋਚੀ, ਤੇ ਸ਼ਾਮ ਨੂੰ ਉਸੇ ਤਰ੍ਹਾਂ
ਹਥੌੜੇ ਤੇ ਛੇਣੇ ਨੂੰ ਰੱਖ ਕੇ ਆਪਣਾ ਵਿਸ਼ਰਾਮ ਦੇ ਚਲਾ ਜਾਂਦਾ ਸੀ। ਮੰਦਰ ਦੇ ਮੁੰਤਜ਼ਿਮਾਂ ਨੇ ਸੋਚਿਆ ਯਾ ਤੇ ਪਾਗਲ ਹੈ ਯਾ ਤੇ ਮੁਫਤ ਦੀ ਦਿਹਾੜੀ ਸਾਡੇ ਕੋਲ ਲੈਣਾ ਚਾਹੁੰਦਾ। ਦਿਹਾੜੀ ਤੇ ਸੀ, ਮੁਫਤ ਦੇ ਪੈਸੇ ਇਸ ਨੂੰ ਦੇਈਏ, ਕਰਦਾ ਕੁਛ ਵੀ ਨਹੀਂ। ਇੱਕ ਦਿਨ ਕਿਧਰੇ ਸਖਤੀ ਨਾਲ ਮੁੰਤਜ਼ਿਮ ਪੇਸ਼ ਆਏ ਮੰਦਰ ਦੇ, ਵੀ ਅਸੀਂ ਤੈਨੂੰ ਰੁਖਸਤ ਕਰਨ ਲੱਗੇ ਹਾਂ, ਹੋਰ ਸੰਗਤਰਾਸ਼ ਬੁਲਾਵਾਂਗੇ ਜੋ ਇਹਨਾਂ ਚਰਨਾਂ ਨੂੰ ਗੜ ਲਵੇ, ਪਰ ਅਸੀਂ ਅਫਸੋਸ ਨਾਲ ਪੁੱਛਣਾ ਚਾਹੁੰਦੇ ਹਾਂ, ਇਤਨਾ ਸੋਹਣਾ ਤੂੰ ਮੁਜੱਸਮਾ ਬਣਾ ਦਿੱਤਾ ਹੈ, ਮੂਰਤੀ ਬਣਾ ਦਿੱਤੀ ਹੈ, ਤੇ 3-4 ਸਾਲਾਂ ਤੋਂ ਬੈਠਾ ਹੈ, ਥੋੜਾ ਜਿਹਾ ਕੰਮ ਹੈ ਇਹ ਤੇਰੇ ਕੋਲ ਨਹੀਂ ਹੋ ਰਿਹਾ, ਜਦਕਿ ਤੂੰ ਪਹਿਲੇ ਪਹਿਲ 2 ਸਾਲ ਵਿੱਚ ਬਣਾਉਣ ਦਾ ਵਾਅਦਾ ਕੀਤਾ ਸੀ। ਉਹਦੀਆਂ ਅੱਖਾਂ ਭਰ ਆਈਆਂ, ਕਹਿੰਦਾ ਜਦ ਮੈਂ ਹਥੌੜਾ ਚੁੱਕਦਾ ਛੈਣਾ ਚੁੱਕਦਾ ਸੋਚੀ ਪੈਂਦਾ ਮਹਾਤਮਾ ਬੁੱਧ ਦੇ ਚਰਨ ਗੜਾ, ਤੇ ਜਿਨ੍ਹਾਂ ਚਰਨਾਂ ਦੇ ਉੱਤੇ ਹਜ਼ਾਰਾਂ ਮਨੁੱਖਾਂ ਨੇ ਰੋਜ਼ ਮੱਥਾ ਟੇਕਣਾ, ਉਹ ਚਰਨ ਮੇਰੀ ਪਕੜ ਵਿੱਚ ਨਹੀਂ ਆਉਂਦੇ, ਮੇਰੀ ਗ੍ਰਿਫਤ ਵਿੱਚ ਨਹੀਂ ਆਉਂਦੇ, ਮੇਰੀ ਕਲਪਨਾ ਵਿੱਚ ਨਹੀਂ ਆਉਂਦੇ, ਮੈਂ ਖੋ ਜਾਂਦਾ, ਮੈਂ ਮਿਟ ਜਾਂਦਾ। ਉਹਨੇ ਰੋਂਦਿਆਂ ਹੋਇਆ ਇਹ ਗੱਲ ਆਖੀ, ਖਤਮ ਤੇ ਹੋ ਗਿਆ, ਮਰ ਗਿਆ, ਦੂਜੇ ਸੰਗਤਰਾਸ਼ ਬੁਲਾਏ ਗਏ, ਪੈਰ ਨਹੀਂ ਬਣਾ ਸਕਿਆ, ਉਸ ਤੋਂ ਬਣੇ ਹੀ ਨਹੀਂ। ਔਰ ਤਮਾਮ ਮੰਦਰ ਦੇ ਮੁੰਤਜ਼ਿਮ ਮੰਨਦੇ ਸਨ, ਬਣਾਉਣ ਲੱਗਿਆਂ ਲੀਨ ਹੋ ਜਾਂਦਾ ਸੀ, ਖੋ ਜਾਂਦਾ ਸੀ, ਕਿਸੇ ਗੈਬੀ ਦੁਨੀਆਂ ਚ ਖੋ ਜਾਂਦਾ ਸੀ। ਉਹਦੇ ਚਿਹਰੇ ਨੂੰ ਵੇਖ ਕੇ, ਉਹਦੀ ਲੀਨਤਾ ਨੂੰ ਵੇਖ ਕੇ ਇੰਝ ਪ੍ਰਤੀਤ ਆਉਂਦਾ ਸੀ ਜਿਵੇਂ ਕੋਈ ਸਮਾਧੀ ਲੀਨ ਯੋਗੀ ਹੈ। ਬਣਾਉਣ ਲੱਗਿਆਂ ਮਨੁੱਖ ਰੱਬ ਦੇ ਨੇੜੇ ਆਉਂਦਾ, ਬਹੁਤ ਨੇੜੇ ਚਲਾ ਜਾਂਦਾ। ਅਗਰ ਉਹ ਲੀਨ ਹੋ ਗਿਆ ਤੇ ਕਰਤਾਪਨ ਉਸਦਾ ਖੋ ਗਿਆ, ਉਹ ਤੇ ਰੱਬ ਦੇ ਨੇੜੇ ਹੋ ਗਿਆ। ਤੂੰ ਕੋਈ ਚਿੱਤਰਕਾਰੀ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਗੀਤ ਸੰਗੀਤ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਕਿਸੇ ਅਲਾਪ ਰਾਗ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਉਸਦੀ ਧੁਨ ਤੇ ਉਹਦੇ ਸਿਮਰਨ ਦੇ ਰਾਹੀਂ ਨੇੜੇ ਹੋ ਜਾਂਦਾ। ਜਦ ਜੈਸੇ ਜੈਸੇ ਉਸਦਾ ਆਪਣਾਪਨ ਮਿਟਦਾ ਤੇ ਲੀਨ ਆਉਂਦਾ, ਤਾਂ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਖੁਦਾ ਨੇ ਮਨੁੱਖ ਨੂੰ ਆਖਿਆ ਇਹ ਤੋਂ ਕੀ ਕੀਤਾ, ਤੂੰ ਤੋਪ ਬਣਾ ਲਈ, ਬੰਦੂਕ ਬਣਾ ਲਈ, ਖਤਮ ਕਰਨ ਲਈ, ਮਿਟਾਉਣ ਲਈ। ਚਮਨ ਆਫਰੀ ਦੀ ਨਿਹਾਲੇ ਚਮਨ ਰਾ ਕਫਸ ਸਾਖਤੀ ਤਾਇਰ ਨਗਮਾ ਜ਼ਨਰਾ, ਤੂੰ ਤਬਰ ਬਣਾਇਆ ਮੈਂ ਚਮਨ ਬਣਾਏ, ਸੋਹਣੇ ਦਰਖਤ ਫਲਦਾਰ, ਪਰ ਤੂੰ ਕੱਟਣ ਲਈ ਕੁਲਾੜੇ ਬਣਾ ਲੈ। ਤਬਰ ਆਫਰੀ ਦੀ ਨਿਹਾਲੇ ਚਮਨ ਰਾ ਕਫਸ ਸਾਖਤੀ ਤਾਇਰ ਨਗਮਾ ਜ਼ਨਰਾ, ਜੋ ਇਤਨੇ ਸੋਹਣੇ ਸੋਹਣੇ ਰਾਗ ਅਲਾਪਦੇ ਨੇ ਪੰਛੀ, ਤੂੰ ਉਹਨਾਂ ਲਈ ਪਿੰਜਰੇ ਬਣਾ ਦਿੱਤੇ। ਮੈਂ ਚਮਨ ਬਣਾਏ ਤੂੰ ਕੁਲਾੜਾ ਬਣਾਇਆ, ਮੈਂ ਲੋਹਾ ਬਣਾਇਆ ਤੂੰ ਤੋਪ ਬਣਾ ਲਈ, ਬੰਦੂਕ ਬਣਾ ਲਈ, ਮੈਂ ਜ਼ਮੀਨ ਬਣਾਈ ਤੇ ਤੂੰ ਈਰਾਨ ਬਣਾ ਲਿਆ, ਅਫਗਾਨਿਸਤਾਨ ਬਣਾ ਲਿਆ ਤੇ ਤੁਰਕੀ ਬਣਾ ਲਿਆ, ਇਹ ਤੂੰ ਕੀ ਕੀਤਾ। ਕਹਿੰਦੇ ਨੇ ਬੰਦਾ ਖੁਦਾ ਦੇ ਸਾਹਮਣੇ ਹੋਇਆ ਬਕੌਲੇ ਇਕਬਾਲ, ਤੇ ਬੰਦਾ ਕਹਿਣ ਲੱਗਾ ਠੀਕ ਹੈ ਤੂੰ ਕਰਤਾ ਹੈ ਤੇ ਆਪਾਂ ਵੀ ਤੇ ਕਰਤੇ ਹੀ ਹਾਂ ਨਾ, ਜੇ ਤੂੰ ਕਰਤੇਪਨ ਦਾ ਇਤਨਾ ਦਾਅਵਾ ਕਰਦਾ ਤਾਂ ਫਿਰ ਸਾਡਾ ਕਰਤਾਪਨ ਵੀ ਦੇਖ, ਅਸੀਂ ਵੀ ਕਰਤੇ ਹਾਂ, ਤੂੰ ਕਿਸ ਚੀਜ਼ ਦਾ ਕਰਤਾ ਹੈ। ਕ੍ਰਿਤ ਮੇਰੀ ਸੀ, ਉਸੇ ਹੀ ਕ੍ਰਿਤ ਨੂੰ ਤੂੰ ਵਿਗਾੜਦਾ ਰਿਹਾ ਉਹਨਾਂ ਹੱਥਾਂ ਦੇ ਨਾਲ ਜੋ ਹੱਥ ਵੀ ਮੇਰੀ ਕ੍ਰਿਤ, ਉਸੇ ਦਿਮਾਗ ਦੇ ਨਾਲ ਜੋ ਦਿਮਾਗ ਵੀ ਮੇਰੀ ਕ੍ਰਿਤ। ਤੇ ਪਤਾ ਹੈ ਮਨੁੱਖ ਸਾਹਮਣੇ ਹੋ ਕੇ ਕੀ ਕਹਿੰਦਾ, ਤੂੰ ਸ਼ਬ ਆਫਰੀਦੀ ਚਰਾਗ ਆਫਰੀਦਮ, ਦੇਖ ਮੈਂ ਕਰਤਾ ਤੂੰ ਹਨੇਰੀ ਰਾਤ ਬਣਾਈ ਤੇ ਮੈਂ ਜਲਦਾ ਹੋਇਆ ਦੀਵਾ ਬਣਾਇਆ, ਤੇਰਾ ਹਨੇਰਾ ਰਹਿਣ ਹੀ ਨਹੀਂ ਦਿੱਤਾ, ਮੈਂ ਰਾਤ ਨੂੰ ਦਿਨ ਵਿੱਚ ਬਦਲ ਕੇ ਰੱਖ ਦਿੱਤਾ, ਤੂੰ ਤੇ ਰਾਤ ਬਣਾਈ ਸੀ ਨਾ, ਮੈਂ ਰਾਤ ਰਹਿਣ ਨਹੀਂ ਦਿੱਤੀ, ਮੈਂ ਆਪਣੇ ਘਰ ਵਿੱਚ ਤੇਰੀ ਰਾਤ ਦਾ ਹਨੇਰਾ ਨਹੀਂ ਰਹਿਣ ਦਿੱਤਾ। ਤੂੰ ਸ਼ਬ ਆਫਰੀਦੀ ਚਰਾਗ ਆਫਰੀਦਮ, ਸਫਾਲ ਆਫਰੀਦੀ ਅਯਾਗ ਆਫਰੀਦਮ, ਤੂੰ ਮਿੱਟੀ ਬਣਾਈ ਸੀ, ਮੈਂ ਪਿਆਲੇ ਬਣਾਏ, ਸੁਰਾਈਆਂ ਬਣਾਈਆਂ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, 2 ਪਾਉਂਡ ਪਲੇਨ ਗੁੜ 2.98 ਨੂੰ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਨੂੰ, ਧਨੀਏ ਦੀਆਂ 2 ਗੁੱਛੀਆਂ 1.29 ਨੂੰ ਅਤੇ 4 ਪਾਉਂਡ ਇੰਡੀਕੈਂਟ ਸਾਬਤ ਲਾਲ ਮਸਰ 2.98 ਦਾ ਬੈਗ।
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

ਝੂਠ ਦੀ ਜਿੱਤ ਹੋ ਗਈ, ਜਿੱਤ ਹੋ ਗਈ। ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ, ਈਸਾ ਸੱਚ ਤੇ ਖੜੇ ਨੇ ਪਰ ਸੱਚ ਤੇ ਸੂਲੀ ਤੇ ਟੰਗਿਆ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ, ਝੂਠ ਸਿੰਘਾਸਣ ਤੇ। ਝੂਠ ਸਿੰਘਾਸਣ ਤੇ ਬੈਠਾ ਹੈ, ਸੱਚ ਦਾ ਰਹਿਬਰ ਸੁਕਰਾਤ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਤੜਪਾ ਕੇ ਮਾਰਿਆ ਜਾ ਰਿਹਾ। ਦਿਸਦਾ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ। ਬਾਬਰ ਸਿੰਘਾਸਣ ਤੇ ਬੈਠਾ ਹੈ, ਗੁਰੂ ਨਾਨਕ ਬਾਬਰ ਦੀ ਜੇਲ ਦੇਖਣੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਦੇ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ ਵਿੱਚ ਬੰਦ ਨੇ। ਝੂਠ ਤੇ ਸਿੰਘਾਸਣ ਤੇ ਬੈਠਾ ਹੈ ਝੂਠਾ ਔਰੰਗਜ਼ੇਬ, ਸੱਚ ਚਾਂਦਨੀ ਚੌਂਕ ਦੇ ਸ਼ਹੀਦ ਹੋ ਰਹੇ, ਜਲਾਦ ਗਰਦਨ ਉਡਾ ਰਹੇ ਨੇ। ਝੂਠਾ ਸੂਬਾ ਸਰਹੰਦ ਉਹਤੇ ਸਿੰਘਾਸਣ ਤੇ ਬੈਠਾ ਹੈ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਸੱਚ ਦੇ ਮੁਜੱਸਮੇ ਦੀਵਾਰਾਂ ਦੇ ਚਿਣੇ ਜਾ ਰਹੇ। ਹੁਣ ਮੈਂ ਇੰਨੇ ਹੀ ਟੂਕ ਦੁਹਰਾ ਕੇ ਥਾ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ ਲੇਕਿਨ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ, ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆ ਚ। ਜਹਾਂਗੀਰ ਦੀ ਕਬਰ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ, ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ, ਸਾਰੀ ਦੁਨੀਆ ਚ ਗਾਇਆ ਜਾ ਰਿਹਾ। ਇੱਕ ਦਫਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ, ਰਸਤੇ ਚ ਔਰੰਗਾਬਾਦ ਆਉਂਦਾ ਹੈ ਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਹੈ ਖੁਲਦਾਬਾਦ। ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ, ਸ਼ਾਇਦ ਆਪ ਨੂੰ ਪਤਾ ਹੋਵੇ। ਖਵਾਜਾ ਮਯੂਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਹੈ ਖੁਲਦਾਬਾਦ ਵਿੱਚ। ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਉਣਾ, ਕਿਉਂਕਿ ਉਹ ਫਕੀਰ ਸੀ, ਵਲੀ ਅੱਲਾ ਸੀ, ਗੁਨਾਹ ਕਮਾਉਂਦੇ ਸਨ, ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤੇ ਸ਼ਾਇਦ ਮੈਂ ਦੋਜ਼ਖ ਤੋਂ ਬਚ ਜਾਵਾਂ। ਲੇਕਿਨ ਉਸਨੇ ਇਸਲਾਮੀ ਸ਼ਰਾਂ ਦੀ ਪਾਬੰਦੀ ਨਿਭਾਉਂਦੇ ਹੋਇਆ ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ ਚ ਵਿਕੀਆਂ ਨੇ ਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ ਤੇ ਉਹੀ ਖਰਚ ਕਰਨਾ, ਮੇਰੀ ਮਈਅਤ ਤੇ ਉਹੀ ਖਰਚ ਕਰਨਾ ਬਾਕੀ ਨੇ। ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ, ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ। ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ। ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਤੇ 8-10 ਦਰਮ ਕਰਕੇ ਲਿਖਿਆ ਹੋਇਆ, ਇਹ 3-4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ, ਜ਼ਿਆਦਾ ਨਹੀਂ ਬਣਦਾ। ਕਿਉਂਕਿ ਇਧਰ ਅਰਬ ਦੇਸ਼ਾਂ ਚ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ, ਉਹਨੇ ਰੁਪਏ ਦਾ ਨਾਂ ਦਿਨਾਰ ਰੱਖ ਦਿੱਤਾ ਸੀ। ਹੁਣ ਇਤਨੇ ਪੈਸਿਆਂ ਚ ਤੇ ਕੱਚੀ ਕਬਰ ਹੀ

ਸਕਦੀ ਸੀ, ਪੱਕੀ ਨਹੀਂ। ਤੋ ਅੱਜ ਵੀ ਉੱਥੇ ਕੱਚੀ ਕਬਰ ਹੈ। ਉਹਦੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਹੁਣ ਸੰਗਮਰਮਰ ਦੀ ਜਾਲੀ ਬਣਾ ਦਿੱਤੀ ਹੈ, ਕਬਰ ਕੱਚੀ ਹੈ। ਮੈਂ ਸਾਰਾ ਦ੍ਰਿਸ਼ ਦੇਖਿਆ, ਕਿਉਂਕਿ ਖਵਾਜਾ ਮਈ ਦਿਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ। ਰਸਤੇ ਵਿੱਚ ਰੋਡ ਦੇ ਉੱਤੇ ਹੀ ਹੈ, ਹਾਈਵੇ ਤੇ। ਤੋ ਮੇਰਾ ਦੇਖਣ ਨੂੰ ਜੀ ਕੀਤਾ ਬਈ ਇੰਨੇ ਸੁੰਦਰ ਮਕਬਰੇ ਹੈ, ਗੁੰਬਦ ਇਤਨੇ ਆਲੀਸ਼ਾਨ। ਬਾਅਦ ਵਿੱਚ ਪਤਾ ਚੱਲਿਆ ਖਵਾਜਾ ਮਈ ਦਿਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ, ਔਰ ਬਾਅਦ ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ। ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ, ਔਰੰਗਜ਼ੇਬ ਦੀ ਕਬਰ ਤੇ ਜਿਹੜੇ ਦੋ ਮਜੌਰ ਸਨ ਮੈਨੂੰ ਕਹਿਣ ਲੱਗੇ, ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ, ਅਸੀਂ ਰਾਤ ਨੂੰ ਦੀਵਾ ਜਲਾਉਣਾ ਆਉਂਦਾ ਹੈ ਕਬਰ ਤੇ, ਤੇਲ ਵਾਸਤੇ ਪੈਸੇ ਚਾਹੀਦੇ ਨੇ। ਜੋ ਜ਼ਾਇਰੀਨ ਆਉਂਦੇ ਨੇ, ਬਾਹੂ ਯਾਤਰੀ ਆਉਂਦੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਪ੍ਰੇਰਨਾ ਕਰਦੇ ਹਾਂ, ਪੈਸੇ ਦੇ ਜਾਂਦੇ ਨੇ ਤੇ ਅਸੀਂ ਇੱਥੇ ਰਾਤ ਨੂੰ ਦੀਵੇ ਜਲਾਉਂਦੇ ਹਾਂ। 30-35 ਸਾਲ ਪੁਰਾਣੀ ਗੱਲ ਹੈ, ਮੈਂ ਉਦੋਂ ਡਾਇਰੀ ਚ ਨੋਟ ਕਰ ਲਈ ਸੀ ਕਿ ਦਿਨ ਮੈਂ ਭੁੱਲਣ ਆ ਜਾਊਂਗਾ। ਉਹਨਾਂ ਨੂੰ ਮੈਂ ਉਦੋਂ ਦੋ ਦਮੜੇ ਦਿੱਤੇ ਸਨ, ਬਹੁਤ ਪੁਰਾਣੀ ਗੱਲ। ਔਰ ਫਿਰ ਮੈਂ ਕਈ ਸਟੇਜਾਂ ਤੇ ਸੁਣਾਈ, ਮੈਂ ਕਿਹਾ ਐ ਔਰੰਗਜ਼ੇਬ, ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਣਾ ਹੋਵੇ, ਤੇਰੀ ਕਬਰ ਤੇ ਬੈਠੇ ਮਜੌਰ ਆਏ ਗਏ ਯਾਤਰੀ ਕੋਲੋਂ, ਜ਼ਾਇਰੀਨ ਕੋਲੋਂ ਪੈਸੇ ਮੰਗਦੇ ਨੇ, ਤਾਂ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਦਾ ਹੈ। ਪਰ ਜਿਹਨੂੰ ਤੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚਲਦੇ ਨੇ, ਜਿਤਨੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ, ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ। ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ, ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ, ਪਰ ਆਖਿਰ ਜਿੱਤ ਸੱਚ ਦੀ ਹੁੰਦੀ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਹੁਣ ਮੈਂ ਇਤਨਾ ਲਫ਼ਜ਼ ਵਕਤੀ ਤੌਰ ਤੇ ਦੁਹਰਾਦੇ ਹਾਂ, ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ, ਸਤ ਤੱਤੀ ਤਵੀ ਦੇ ਅੰਦਰ। ਕੱਚੇ ਹਿਰਦੇ ਡੋਲ ਜਾਂਦੇ ਨੇ, ਪਰ ਅੰਜਾਮ ਐਸਾ ਹੁੰਦਾ ਹੈ ਅਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ ਹੈ, ਔਰ ਜਿਹੜੀ ਸਤਾ ਹੈ ਉਹ ਤੇ ਮਲੀਆਂ ਮੇਟ ਹੋ ਜਾਂਦੀ ਹੈ, ਕੁਛ ਵੀ ਨਹੀਂ। ਗੋੜ ਨੇ ਕੁੱਟੇ ਨਾਨਕਾ ਓੜਕ ਸੱਚ ਰਹੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆਂ ਵਿੱਚ ਅਲਾਪਿਆ ਜਾ ਰਿਹਾ, ਗਾਇਆ ਜਾ ਰਿਹਾ, ਸਮਝਿਆ ਜਾ ਰਿਹਾ, ਸਮਝਾਇਆ ਜਾ ਰਿਹਾ। 10 ਤਰੀਕ ਨੂੰ ਦਾਸ ਨੇ ਇਹ ਮਜ਼ਮੂਨ ਆਰੰਭ ਕੀਤਾ ਸੀ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਵ ਸਮਾਨ। ਘਰ ਤੇ ਦਰ ਦੋਹਾਂ ਦਾ ਜ਼ਿਕਰ ਕੀਤਾ ਹੈ। ਘਰ ਦੇ ਚ ਆਉਣ ਵਾਸਤੇ ਪਹਿਲੇ ਦਰ ਤੇ ਆਉਣਾ ਪੈਂਦਾ ਹੈ, ਤੇ ਦਰ ਘਰ ਤੋਂ ਅਲੱਗ ਨਹੀਂ ਆਉਂਦਾ। ਜਿਸ ਦਰ ਦੇ ਰਾਹੀਂ ਘਰ ਦੇ ਚ ਪ੍ਰਵੇਸ਼ ਮਿਲੇ ਉਹ ਦਰ ਘਰ ਦਾ ਹਿੱਸਾ ਹੁੰਦਾ ਹੈ, ਅਲੱਗ ਨਹੀਂ। ਦੋ ਸ਼ਬਦ ਮੈਂ ਦੁਹਰਾਵਾਂ ਖੁਲਾਸਾਬਾਦ ਦੇ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ ਉਹੀ ਸ਼ਬਦ ਦੇ ਰੂਪ ਵਿੱਚ ਦਰ ਹੈ, ਜੋ ਸ਼ਬਦ ਦੇ ਰੂਪ ਵਿੱਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ। ਪ੍ਰਕਾਸ਼ ਦੇ ਰੂਪ ਵਿੱਚ ਘਰ ਪਰਮਾਤਮਾ ਹੈ, ਸ਼ਬਦ ਦੋ ਰੂਪ ਦੇ ਦਰ ਗੁਰੂ ਹੈ।
ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਮੈਂ। ਵਿਆਪਕ ਹੈ ਪਰਮਾਤਮਾ, ਵਿਆਪਕ ਹੈ ਗੁਰੂ। ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ, ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ। ਸਦਾ ਅੰਗ ਸੰਗੇ ਅਭੰਗ ਅੰਗ ਬਿਬੋਤੇ ਪਰਮਾਤਮਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ ਵਿਆਪਕ। ਬੜੇ ਧਿਆਨ ਨਾਲ ਸੁਣਨਾ, ਜੋ ਵਿਆਪਕ ਨਹੀਂ ਉਹ ਗੁਰੂ ਨਹੀਂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ। ਪ੍ਰਕਾਸ਼ ਦੇ ਰੂਪ ਵਿੱਚ, ਸਤਾ ਦੇ ਰੂਪ ਵਿੱਚ, ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਨੂੰ ਦਰ ਕਿਉਂ ਕਿਹਾ? ਇਹ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ। ਦਰਵਾਜ਼ਾ ਦੋ ਕੰਮ ਕਰਦਾ ਹੈ, ਤੁਸੀਂ ਦਰਵਾਜ਼ੇ ਦੇ ਰਾਹੀਂ ਅੰਦਰ ਦਾਖਲ ਹੋਇਓ, ਐਸੇ ਹੀ ਦਰਵਾਜ਼ੇ ਦੇ ਰਾਹੀਂ ਬਾਹਰ ਜਾਓਗੇ। ਦਰਵਾਜ਼ੇ ਦੇ ਵਿੱਚ ਬੰਦਾ ਬੈਠਦਾ ਨਹੀਂ, ਸੌਂਦਾ ਨਹੀਂ, ਦਰਵਾਜ਼ਾ ਆਣ ਜਾਣ ਲਈ ਆਉਂਦਾ। ਸ਼ਬਦ ਦੇ ਰਾਹੀਂ ਸੰਸਾਰ ਦੀ ਉਤਪਤੀ ਆਉਂਦੀ ਹੈ, ਸ਼ਬਦ ਦੇ ਰਾਹੀਂ ਪਰਲੇ ਹੋ ਜਾਂਦੀ ਹੈ। ਪੰਕਤੀਆਂ ਸੁਣੋ, ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦ ਤੋਂ ਉਤਪਤੀ ਆਉਂਦੀ ਹੈ, ਸ਼ਬਦ ਤੋਂ ਪਰਲੇ ਹੋ ਜਾਂਦੀ ਹੈ, ਫਿਰ ਸ਼ਬਦ ਤੋਂ ਉਤਪਤੀ ਆਉਂਦੀ ਹੈ। ਹੁਣ ਮੈਂ ਦੁਹਰਾਵਾਂ, ਸਮਾਂ ਹੈ ਨਹੀਂ ਸੀ, ਇਸ ਵਾਸਤੇ ਅੰਦਾਜ਼ਨ ਆਖਿਆ ਜਾ ਸਕਦਾ ਕਰੋੜਾਂ ਅਰਬਾਂ ਸਾਲ ਤੱਕ, ਭਾਵੇਂ ਸਾਲ ਨਹੀਂ ਸਨ, ਸਮਾਂ ਨਹੀਂ ਸੀ, ਇੰਜ ਅੰਦਾਜ਼ਨ ਕਹੀਏ, ਕਰੋੜਾਂ ਸਾਲ ਤੱਕ ਧੁੰਦ ਹੀ ਧੁੰਦ ਸੀ, ਧੁੰਦ ਹੀ ਅੰਧੇਰਾ ਹੀ ਅੰਧੇਰਾ ਸੀ ਧੁੰਦ ਕਰਕੇ। ਇੱਕ ਦਿਨ ਜ਼ੋਰ ਦਾ ਧਮਾਕਾ ਹੋਇਆ, ਆਵਾਜ਼ ਹੋਈ, ਸ਼ਬਦ ਹੋਇਆ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆ। ਉਸ ਕਵਾਓ ਤੋਂ, ਉਸ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਲੱਖਾਂ ਹੀ ਜ਼ਿੰਦਗੀ ਦੇ ਦਰਿਆ। ਇੱਕ ਮਿੰਟ ਇਸ ਨੂੰ ਮੈਂ ਦੁਹਰਾਵਾਂ, ਉਹ ਆਵਾਜ਼ ਕੀ ਸੀ? ਉਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਉਹ ਆਵਾਜ਼ ਓਅੰਕਾਰ ਸੀ। ਓਅੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਇਹ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ, ਇਹ ਪਹਿਲੇ ਤੋਂ ਪਹਿਲਾ ਸ਼ਬਦ ਹੈ ਕਿ ਓਅੰਕਾਰ। ਕਬੀਰ ਵੀ ਐਸਾ ਕਹਿੰਦੇ 52 ਦੇ ਚ, ਓਅੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਏ ਨਵਾਨਾ। ਓਅੰਕਾਰ ਇਤਨਾ ਨਹੀਂ ਤੁਸੀਂ ਲਿਖਦੇ ਹੋ ਤੇ ਮਿਟਾ ਦਿਓ। ਕਬੀਰ ਕਹਿੰਦੇ ਨਾ, ਓਅੰਕਾਰ ਆਦਿ ਸ਼ਬਦ ਹੈ ਔਰ ਉਸ ਤੋਂ ਜਗਤ ਆਇਆ ਹੈ। ਮਾਂ ਬਾਪ ਤੋਂ ਸਰੀਰ ਆਇਆ, ਤੋ ਸਰੀਰ ਵਿੱਚ ਮਾਂ ਬਾਪ ਦੀ ਅੰਸ ਮੌਜੂਦ ਹੈ। ਸ਼ਬਦ ਤੋਂ ਸੰਸਾਰ ਆਇਆ, ਤੋ ਸ਼ਬਦ ਸੰਸਾਰ ਵਿੱਚ ਮੌਜੂਦ ਹੈ, ਸਾਡੇ ਅੰਦਰ ਵੀ ਮੌਜੂਦ ਹੈ। ਸਭ ਕੁਛ ਆਇਆ ਜੋ ਸ਼ਬਦ ਤੋਂ ਹੈ, ਵਿਆਪਕ ਹੈ ਸ਼ਬਦ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ, ਉਹ ਨਾਦ ਘਟ ਘਟ ਦੇ ਚ ਵੱਜ ਰਹੇ, ਉਹਨੂੰ ਅਨਾਹਦ ਨਾਦ ਕਹਿੰਦੇ ਨੇ। ਦੋ ਤਰ੍ਹਾਂ ਦਾ ਨਾਦ ਆਉਂਦਾ, ਦੋ ਤਰ੍ਹਾਂ ਦੀ ਆਵਾਜ਼ ਆਉਂਦੀ, ਆਹਤ ਅਨਾਹਤ। ਆਹਤ ਕਹਿੰਦੇ ਨੇ ਚੋਟ ਨੂੰ, ਸੰਸਕ੍ਰਿਤ ਦੇ ਚੋਟ ਨੂੰ ਕਹਿੰਦੇ, ਇਹਨੇ ਮੈਨੂੰ ਆਹਤ ਪਹੁੰਚਾਈ ਹੈ, ਇਹਨੇ ਮੈਨੂੰ ਚੋਟ ਪਹੁੰਚਾਈ ਹੈ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ, ਜਿਵੇਂ ਦੋ ਹੱਥਾਂ ਨਾਲ ਹੀ ਤਾਲੀ ਵੱਜਦੀ ਹੈ ਇੱਕ ਨਾਲ ਨਹੀਂ। ਆਵਾਜ਼ ਜੋ ਸਾਡੇ ਕੰਨ ਸੁਣਦੇ ਨੇ, ਇਹ ਆਹਤ ਸ਼ਬਦ ਦੇ ਟਕਰਾਓ ਤੋਂ ਪੈਦਾ ਹੁੰਦਾ। ਇਹ ਹਵਾ ਦਿਓਗੇ ਤੇ ਹਾਰਮੋਨੀਅਮ ਵੱਜੇਗਾ, ਉਂਝ ਨਹੀਂ, ਪਵਨ ਦੇ ਟਕਰਾਓ ਤੋਂ। ਹੱਥ ਥਾਪ ਦਿਓਗੇ ਤੇ ਤਬਲਾ ਵੱਜੇਗਾ, ਉਂਝ ਨਹੀਂ, ਲੋਹੇ ਨਾਲ ਲੋਹਾ ਟਕਰਾਏ, ਪੱਥਰ ਨਾਲ ਪੱਥਰ ਟਕਰਾਏ, ਪਿੱਤਲ ਨਾਲ ਪਿੱਤਲ ਟਕਰਾਏ, ਪਿੱਤਲ ਸੋਨੇ ਨਾਲ ਟਕਰਾਏ, ਸੋਨਾ ਚਾਂਦੀ ਨਾਲ ਟਕਰਾਏ। ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਪਵਨ ਦਰਖਤਾਂ ਨਾਲ ਟਕਰਾਏ, ਪਾਣੀ ਪੱਥਰਾਂ ਨਾਲ ਟਕਰਾਏ, ਉਸ ਟਕਰਾਓ ਤੋਂ ਜਿਹੜੀ ਧੁੰਨ ਪੈਦਾ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਅਨਾਹਦ ਸ਼ਬਦ ਜੋ ਟਕਰਾਓ ਤੋਂ ਨਹੀਂ, ਸਿੱਧਾ ਪ੍ਰਕਾਸ਼ ਤੋਂ ਆਇਆ, ਪਰਮਾਤਮਾ ਤੋਂ ਆਇਆ।
अनाहद नाद परमात्मा दी आवाज है। परमात्मा दिखाई बाद दे देंदा है, सुनाई पहले देंदा है। ये भी महत्वपूर्ण इस वास्ते कहंदे ने सुतवा धर्मंग विजाना थी। परमात्मा दी यात्रा भी सुन के ही शुरू होवेगी, उंज नहीं। उपनिषदां दे ऋषि इंज कहंदे ने सुतवा धर्मंग विजाना थी। चार पौड़ियां ने सुनिए दिया, नानक भगतां सदा विगास, सुनिए दुख पाप का नास। शरीर नो भुख लगी है, एक एक भोजन दी बुरकी अंदर जाएगी, भुख बाहर निकलेगी। मन विच बेचैनी है, पाप है, संताप है। गुरु दा शब्द जैसे मन विच जाएगा, संताप पाप बाहर निकलेगा। सुनिए दुख पाप का नास, लाजमी ना सुन। पर मन दे शब्द ता प्रवेश करेगा जे मन सुने, नहीं सुनदा तो शब्द मन तक नहीं पहुंचेगा, ना फिर पाप धुलणगे ना दुख मिटणगे। नानक भगतां सदा विगास, सुनिए दुख पाप का नास। ओ जो अनाहद नाद है ओनू कबीर कहंदे ने ओंकार है, ओनू गुरु गोबिंद सिंह जी महाराज कहंदे ने ओंकार है, ओनू गुरु नानक देव जी महाराज कहंदे ने ओंकार है, ओनू स्वामी महावीर जी कहंदे ने ओंकार है, ओनू अद्धे उपनिषदां दे ऋषि कहंदे ने ओंकार है। पर अद्धे चूंकि 108 उपनिषदां है, इहदे च 60 उपनिषदां दे आचार्या उन्हां दे नाम नहीं ने। उपनिषदां दो चार ही ने जिन्हां च नाम मिलते ने, बिना नाम तो यह ग्रंथ ने, किसदे लिखे हुए कोई पता नहीं, पर 108 ने। जिहड़ा 108 उपनिषदां बनारस तो पढ़ के आ जांदा है ओनू डिग्री मिलती है श्री 108, श्री 108 पूरा कोर्स आउंदा है। ओहदे नाल तीन वेद भी पढ़े जांदे, अथर्वण नू छोड़ के तीन वेद भी पढ़े जांदे, फिर ओनू डिग्री मिलती है श्री 111। 108 उपनिषद ते तीन वेदां दा पूर्ण ज्ञान हासिल करन वास्ते, क्योंकि दास निर्मलिया दे डेरे बनारस च थोड़ा चल रहा है, 35 साल लगते हैं। 35 साल जिंदगी दे 35 साल से पहले पढ़न ते लगा, 20-25 साल की उम्र होवे ते बंदा पढ़न बैठे, गई जिंदगी ते गई। अक्सर ए बुढ़ेपे च डिग्री मिलती है, मैं ते हैरान होना ये डिग्री साड़ी नहीं है, पर गुरमत दे सारे जड़े संत अपने आप नूं अखांदे ने सारे दे नाल लिखे हुंदे श्री 108, श्री 108। हालांकि गुरबाणी दी ग्रामर दा भी पता कोई नहीं, अर्थां दा अनर्थ करी जांदे हुंदे ने, और इतिहास भी ओ नहीं सुणांदे, मिथ्यास भी उन्हां दा अपना ही बनाया हुंदा है। ते फिर भी श्री 108, श्री 111 उन्हां दे नाल लगे हुंदे। विचकार जो है गल आ गई। 60 उपनिषदां दे ज्ञानी ए कहंदे ने ओ आवाज ओम है, ओ धुनाकार आवाज, ओंकार दी आवाज भी धुनाकार है, ओंकार जिवें घड़ियाल वजाया ते आहिस्ता आहिस्ता ओदी धुन मध्यम आउंदी है, सेम इस तरह दी आवाज ओंकार दी और इस तरह की आवाज ओम दी। कुछ उपनिषदां दे ज्ञानी कहंदे ने ओ ओम है, कुछ कहंदे ने ओंकार है। फिर मैं रात अर्ज कीती सी 4000 साल पुराना तीर्थ है भारत दे नर्मदा दे कंडे ने, इस तीर्थ दा नां है ओंकार। 4000 साल पुराना मंदिर है, पहाड़ नूं तराश के जो बनाया गया उस मंदिर दा नां है ओंकार। रेलवे स्टेशन दा नां ओंकार है, शहर दा नां ओंकार है, मंदिर दा नां ओंकार है। धन गुरु नानक देव जी महाराज दक्षिण दी फेरी ते इस तीर्थ ते आंदियां जांदियां रुके ने, जन्म साखी ते इंज मिलदा है जांदियां ही रुके ने। पर पिछले साल मध्य भारत गवर्नमेंट ने किताबचा छापिया सी
ਔਰ ਵੰਡਿਆ ਸੀ, ਜਦ ਕਿ ਕੁੰਭ ਤੇ ਵੀ ਵੰਡਿਆ ਗਿਆ। ਬਈ ਆਉਂਦਿਆਂ ਜਾਂਦਿਆਂ ਦੋਵੇਂ ਵਕਤ ਉਹ ਓਂਕਾਰੇਸ਼ਵਰ ਠਹਿਰੇ ਨੇ, ਉਹ ਓਂਕਾਰ ਜੀ ਦੇ ਠਹਿਰੇ ਨੇ ਗੁਰੂ ਨਾਨਕ। ਪਿੱਛੇ ਜਦ ਕੁੰਭ ਦਾ ਮੇਲਾ ਸੀ ਨਾ, ਸਰਵ ਧਰਮ ਸੰਮੇਲਨ ਸੀ, ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ, ਮੈਂ ਪਹੁੰਚਿਆ ਸੀ। 4 ਕਰੋੜ ਦੇ ਕਰੀਬ ਮਨੁੱਖਾਂ ਨੇ 1 ਮਹੀਨੇ ਚ ਉਜੈਨ ਦੇ ਸਿਪਰਾ ਨਦੀ ਵਿੱਚ ਇਸ਼ਨਾਨ ਕੀਤਾ। 4 ਕਰੋੜ, ਇਹ 4 ਕਰੋੜ ਜਿੱਥੇ ਕੁੰਭ ਤੇ ਉਜੈਨ ਆਏ, ਇਹ ਫਿਰ ਸਾਰੇ ਓਂਕਾਰੇਸ਼ਵਰ ਵੀ ਗਏ। ਟੈਂਪਰੇਰੀ 4 ਪੁਲ ਨਵੇਂ ਬਣਾਉਣੇ ਪਏ ਗੌਰਮੈਂਟ ਨੂੰ, ਕਿਉਂਕਿ ਭੀੜ ਜੋ ਇਤਨੀ। ਮੰਦਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ, ਆਉਣ ਦਾ ਰਸਤਾ ਹੋਰ ਬਣਾਇਆ ਗਿਆ। ਇੰਨੀ ਭੀੜ ਨੇ ਜੋ ਦਰਸ਼ਨ ਕਰਨੇ, 4 ਕਰੋੜ ਨੇ 1 ਮਹੀਨੇ ਵਿੱਚ ਆਉਣਾ ਹੈ, ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ। ਉਸ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਗੁਰਦੁਆਰਾ ਹੈ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ, ਜਿਸ ਬਾਣੀ ਦਾ ਨਾਂ ਹੈ ਦੱਕਣੀ ਓਅੰਕਾਰ, ਰਾਮ ਕੱਲੀ ਦੱਕਣੀ ਓਅੰਕਾਰ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨ ਚਿਤ, ਓਅੰਕਾਰ ਸੈਲ ਜੁਗ ਵੈ, ਓਅੰਕਾਰ ਵੇਦ ਨਿਰਵੈ। ਮਹਾਰਾਜ ਕਹਿੰਦੇ ਸਾਰਾ ਪਸਾਰਾ ਓਅੰਕਾਰ ਤੋਂ ਹੈ। ਮਤਾ ਕੋਈ ਕਹੇ ਹੋਰ ਸ਼ਬਦ ਹੈ, ਹੋਰ ਸ਼ਬਦ ਹੈ, ਤੋ ਸਤਿਗੁਰ ਨੇ ਏਕਾ ਲਾਇਆ, ਨਹੀਂ, ਇੱਕ ਓਅੰਕਾਰ, ਇੱਕ ਇਹੀ ਸ਼ਬਦ ਹੈ, ਦੂਜਾ ਨਹੀਂ ਹੈ। ਇਹ ਇਸ ਵਾਸਤੇ ਵੀ ਭਾਰਤ ਦੇ ਵਿੱਚ ਇਹ 2 ਸ਼ਬਦਾਂ ਦੀ ਗੱਲ ਹੈ, ਓਅੰਕਾਰ ਤੇ ਓਮ। ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁੰਨ, ਤੋ ਮੁਸਲਮਾਨਾਂ ਦੇ ਕੁੰਨ ਮੰਨਦੇ ਨੇ, ਈਸਾਈ ਜਗਤ ਵਿੱਚ ਮੰਨਦੇ ਨੇ ਉਹ ਸ਼ਬਦ ਲੋਗੋਸ ਹੈ। ਗਰਸ ਕੇ ਜਿਸ ਜਿਸ ਢੰਗ ਨਾਲ ਪਕੜਦੇ ਚਾਹੀਏ, ਉਹ ਅਨਾਹਦ ਨਾਹਦ ਹੈ ਜੋ ਸੁਣਾਈ ਦਿੱਤਾ ਹੈ ਗੁਰੂ ਨਾਨਕ ਨੂੰ, ਕਹਿੰਦੇ ਨੇ ਓਅੰਕਾਰ। ਸੁਣਾਈ ਦਿੱਤਾ ਹੈ ਮਹਾਵੀਰ ਨੂੰ, ਕਹਿੰਦੇ ਨੇ ਓਅੰਕਾਰ ਹੈ। ਸੁਣਾਈ ਦਿੱਤਾ ਹੈ ਭਗਤ ਕਬੀਰ ਨੂੰ, ਕਹਿੰਦੇ ਨੇ ਓਅੰਕਾਰ। ਔਰ ਸੁਣਾਈ ਦਿੱਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਕਹਿੰਦੇ ਨੇ ਓਅੰਕਾਰ ਹੈ। ਉਹਨਾਂ ਦੇ ਬੋਲ ਓਅੰਕਾਰ ਆਦ ਕਥਨੀ ਅਨਾਦ, ਜਪ ਸਾਹਿਬ ਓਅੰਕਾਰ ਅਨਾਦੀ ਕਥਨੀ ਹੈ, ਪਹਿਲਾ ਬੋਲ ਹੈ। ਓਅੰਕਾਰ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ, ਪਹਿਲਾ ਸ਼ਬਦ ਹੈ। ਇਹ ਸ਼ਬਦ ਇਸੇ ਤੋਂ ਹੀ ਸੰਸਾਰ ਦਾ ਆਉਣਾ ਹੋਇਆ, ਕੀਤਾ ਪਸਾਓ ਏਕੋ ਕਵਾ, ਇੱਕ ਕਵਾਓ ਹੋਇਆ ਓਅੰਕਾਰ, ਉਸ ਤੋਂ ਹੀ ਸੰਸਾਰ ਦਾ ਪਸਾਰਾ ਹੋਇਆ। ਕਿਸ ਤਰ੍ਹਾਂ ਹੋਇਆ, ਤਿਸਤੇ ਹੋਏ ਲੱਖ ਦਰਿਆ, ਉਸੇ ਕਵਾਓ ਤੋਂ ਜ਼ਿੰਦਗੀ ਦੇ ਲੱਖਾਂ ਦਰਿਆ ਪੈਦਾ ਹੋ ਗਏ, ਬਹੁ ਅਨੰਤ ਸੂਰਜ ਪੈਦਾ ਹੋ ਗਏ, ਜੋ ਲਖੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਬਣੇ, ਕਈ ਕੋਟ ਸਸੀਅਰ ਸੂਰ ਨਿਕਤਰ, ਕਈ ਕਰੋੜਾਂ, ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਹੋਏ। ਇਹ ਜ਼ਮੀਨ ਉਸੇ ਸੂਰਜ ਦਾ ਇੱਕ ਟੁਕੜਾ, ਧੁੰਦ ਪਾਣੀ ਬਣ ਗਈ, ਔਰ ਉਹ ਟੁਕੜਾ ਜੋ ਵਾਸਤਵਿਕ ਅੱਗ ਦਾ ਗੋਲਾ ਸੀ, ਅੱਗ ਦਾ ਗੋਲਾ ਹੀ ਸੀ, ਸਹਿਜੇ ਸਹਿਜੇ ਠੰਡਾ ਹੋਣ ਲੱਗ ਪਿਆ, ਧੁੰਦ ਪਾਣੀ ਬਣੀ। ਇਸ ਅੱਗ ਦੇ ਗੋਲੇ ਨੂੰ ਚਾਰੋਂ ਪਾਸੇ ਪਾਣੀ ਨੇ ਘੇਰਿਆ, ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਣਾ ਸ਼ੁਰੂ ਹੋਇਆ। ਇਹ ਜਿਸ ਰੂਪ ਵਿੱਚ ਪ੍ਰਗਟ ਹੋਇਆ, ਇਹਨੂੰ ਕਹਿੰਦੇ ਨੇ ਪਾਹਨ। ਪਾਹਨ ਪਾਣੀ ਤੋਂ ਪ੍ਰਗਟ ਹੋਇਆ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਪਵਨ ਸ਼ਬਦ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ, ਘਟ ਘਟ ਜੋਤ ਸਮੋਏ। 5 ਤੱਤਾਂ ਦੀ ਇਹ ਪੁਤਲਾ, ਸਾਡਾ ਹਰ ਤੱਤ ਦੀ ਆਪਣੀ ਆਪਣੀ ਪ੍ਰਕਿਰਤੀ ਹੈ। ਇਹ ਜਿਹੜਾ ਬੋਲਣਾ ਹੈ ਨਾ, ਇਹ ਪਵਨ ਕਰਕੇ, ਦੇਹੀ ਮਾਟੀ ਬੋਲੇ ਪਵਨ।
ਹੁਣ ਇਹ ਕਿਵੇਂ ਬੋਲਦਾ ਲੰਬਾ ਚੌੜਾ ਪ੍ਰਕਰਨ ਮੈਂ ਇਸ ਪਾਸੇ ਨਾ ਜਾਵਾਂ ਕਿਉਂਕਿ ਸਮਾਂ ਆਪਣੀ ਚਾਲ ਨਾਲ ਚੱਲਦਾ ਪਿਆ ਇਸ ਵਾਸਤੇ ਸਤਿਗੁਰੂ ਨੇ ਪਵਨ ਨੂੰ ਗੁਰੂ ਕਹਿ ਦਿੱਤਾ ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਕਹਿ ਦਿੱਤਾ ਪਵਨ ਗੁਰੂ ਕਿਉਂ ਬੋਲਣਾ ਪਵਨ ਕਰਕੇ ਸੰਬੰਧ ਜੁੜਦੇ ਨੇ ਬੋਲ ਚਾਲ ਨਾਲ ਸੰਬੰਧ ਟੁੱਟਦੇ ਨੇ ਬੋਲ ਚਾਲ ਟੁੱਟ ਗਈ ਪ੍ਰੀਤ ਬੁਰ ਬੋਲ ਦੋ ਬੋਲ ਬੋਲੇ ਮਿੱਤਰਤਾ ਦੁਸ਼ਮਣੀ ਚ ਬਦਲ ਗਈ ਗੰਢ ਪ੍ਰੀਤੀ ਮਿੱਠੇ ਬੋਲ ਦੋ ਮਿੱਠੇ ਬੋਲ ਬੋਲੇ ਓਪਰਾ ਬੰਦਾ ਆਪਣਾ ਹੋ ਗਿਆ ਮਿੱਤਰ ਬਣ ਗਿਆ ਸੰਬੰਧ ਜੁੜਦੇ ਨੇ ਬੋਲ ਚਾਲ ਨਾਲ ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਚ ਅੰਦਾਜ਼ਾ ਲਾ ਲੈਂਦਾ ਦੋ ਭਰਾਵਾਂ ਦੇ ਸੰਬੰਧ ਠੀਕ ਨਹੀਂ ਨੇ ਕਿਉਂ ਬੋਲਦੇ ਹੀ ਨਹੀਂ ਬੋਲਦੇ ਹੀ ਨਹੀਂ ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਚ ਅੰਦਾਜ਼ਾ ਲਾ ਲੈਂਦਾ ਪਤੀ ਪਤਨੀ ਦੇ ਸੰਬੰਧ ਵਿਗੜੇ ਹੋਏ ਨੇ ਕਿਉਂ ਬੋਲਦੇ ਹੀ ਨਹੀਂ ਤੇ ਜੇ ਬੋਲਦੇ ਨੇ ਤੇ ਕੁਰਖਤ ਬੋਲਦੇ ਉਹ ਬੋਲ ਬੋਲਦੇ ਨੇ ਜਿਹਦੇ ਨਾਲ ਪ੍ਰੀਤ ਟੁੱਟਦੀ ਹੈ ਫੌਰਨ ਅੰਦਾਜ਼ਾ ਲੱਗ ਜਾਂਦਾ ਹੈ ਸੰਸਾਰ ਨਾਲ ਸੰਬੰਧ ਜੁੜਦੇ ਨੇ ਬੋਲ ਕੇ ਨਿਰੰਕਾਰ ਨਾਲ ਵੀ ਸੰਬੰਧ ਜੁੜਦੇ ਨੇ ਬੋਲ ਕੇ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਸ ਬੋਲ ਕੇ ਹੀ ਸੰਬੰਧ ਜੁੜਨਗੇ ਪਰ ਇੱਕ ਫਰਕ ਹੈ ਸੰਸਾਰ ਦੇ ਚ ਅਸੀਂ ਦੇਖਦੇ ਪਹਿਲੇ ਹਾਂ ਮਨੁੱਖ ਨੂੰ ਬੋਲਦੇ ਬਾਅਦ ਚ ਨਿਰੰਕਾਰ ਦੀ ਦੁਨੀਆਂ ਚ ਇਹ ਨਹੀਂ ਬੋਲਣਾ ਪਹਿਲੇ ਪਏਗਾ ਦਿਖਾਈ ਬਾਅਦ ਵਿੱਚ ਦੇਗਾ ਉਮੀਦ ਇਹ ਗੱਲ ਪਕੜਦੇ ਚਾਹੀਏ ਵਾਹਿਗੁਰੂ ਵਾਹਿਗੁਰੂ ਜਪਣਾ ਤੇ ਪਹਿਲੇ ਪਏਗਾ ਗੁਰੂ ਦੀ ਬਾਣੀ ਜਪਣੀ ਤੇ ਪਹਿਲੇ ਪਏਗੀ ਦਿਖਾਈ ਬਾਅਦ ਵਿੱਚ ਦੇਗਾ ਕਿਉਂ ਜੈਸੇ ਕਈ ਪਸ਼ੂ ਪੰਛੀ ਜੰਮਦੇ ਆ ਉਹਨਾਂ ਦੀ ਅੱਖਾਂ ਬੰਦ ਆਉਂਦੀਆਂ ਨੇ ਸਹਿਜੇ ਸਹਿਜੇ ਬਾਅਦ ਵਿੱਚ ਖੁੱਲਦੀਆਂ ਨੇ ਜਨਮ ਤੋਂ ਸਾਡੇ ਸਰੀਰ ਦੀਆਂ ਅੱਖਾਂ ਤੇ ਖੁੱਲੀਆਂ ਹੁੰਦੀਆਂ ਨੇ ਮਨ ਦੀਆਂ ਅੱਖਾਂ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ ਇਹ ਵੀ ਮਹਿਸੂਸ ਕਰਦੇ ਆ ਮਨ ਦਾ ਸਿਰਫ ਇੱਕੋ ਹੀ ਭਾਗ ਜਾਗਿਆ ਨੌ ਭਾਗ ਸੁੱਤੇ ਹੋਏ ਨੇ ਥੋੜੀ ਜਿਹੀ ਅੱਖ ਖੁੱਲੀ ਹੈ ਥੋੜੀ ਜਿਹੀਆਂ ਚੀਜ਼ਾਂ ਦੀ ਸਮਝ ਹੈ ਬਾਕੀ ਨਹੀਂ ਥੋੜੀ ਜਿਹੀਆਂ ਚੀਜ਼ਾਂ ਦੀ ਅਸਲੀਅਤ ਦਿਖਾਈ ਦਿੰਦੀ ਹੈ ਬਾਕੀ ਨਹੀਂ ਉਹ ਜੋ ਵਾਹਿਗੁਰੂ ਵਾਹਿਗੁਰੂ ਜਪਣਾ ਉਹ ਜੋ ਬਾਣੀ ਜਪਣੀ ਹੈ ਇਹ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਜਗਾਉਣ ਵਾਸਤੇ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ ਜਿਸ ਦਿਨ ਮਨ ਪੂਰਾ ਜਾਗ ਜਾਂਦਾ ਹੈ ਇਸ ਗ੍ਰਹਿ ਮੈਂ ਕੋਈ ਜਾਗਰਿਤ ਰਹੇ ਸਾਬਤ ਵਸਤ ਉਹ ਆਪਣੀ ਰਹਿ ਜਿਹਦਾ ਮਨ ਪੂਰਨ ਤੌਰ ਤੇ ਜਾਗ ਜਾਂਦਾ ਹੈ ਉਹ ਫਿਰ ਪਰਮਾਤਮਾ ਨੂੰ ਦੇਖਣ ਦੇ ਸਫਲ ਹੋ ਜਾਂਦਾ ਉਹ ਐਲਾਨੀਆਂ ਕਹਿ ਦਿੰਦਾ ਦੋਏ ਦੋਏ ਲੋਚਨ ਪੇਖਾ ਹਰ ਬਿਨ ਅਵਰ ਨਾ ਦੇਖ ਨੈਣ ਰਹੇ ਰੰਗ ਲਾਏ ਜੇ ਕਬੀਰ ਨੂੰ ਪੁੱਛੀਏ ਧਿਆਨ ਨਾਲ ਸੁਣਨਾ ਮੈਂ ਤੁਹਾਨੂੰ ਪਰਮਾਤਮਾ ਦੀ ਗੱਲ ਸੁਣਾ ਰਿਹਾ ਮੇਰੀ ਸਟੱਡੀ ਹੈ ਮੈਂ ਪੜ੍ਹਿਆ ਮੈਂ ਸੁਣਿਆ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਅਨੁਭਵੀ ਪੁਰਸ਼ ਇੱਕ ਸੰਤ ਜਦ ਪਰਮਾਤਮਾ ਦੀ ਗੱਲ ਕਰੇਗਾ ਸੁਣ ਕੇ ਨਹੀਂ ਪੜ੍ਹ ਕੇ ਵੀ ਨਹੀਂ ਉਹਦੀ ਸਟੱਡੀ ਨਹੀਂ ਹੋਵੇਗੀ ਉਹ ਵੇਖ ਕੇ ਪਰਮਾਤਮਾ ਦੀ ਗੱਲ ਕਰੇਗਾ ਦੋਏ ਦੋਏ ਲੋਚਨ ਪੇਖਾ ਹਾਂ ਹਰ ਬਿਨ ਅਵਰ ਨਾ ਦੇਖਾ ਸੰਤਨ ਕੀ ਸੁਣ ਸਾਚੀ ਸਾਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਵੇਖੇ ਆਖੀ ਜੋ ਅੱਖਾਂ ਨਾਲ ਵੇਖ ਜ਼ਬਾਨ ਨਾਲ ਕਹਿ ਦਿੱਤਾ ਇਹ ਬੋਲ ਗੁਰੂ ਗ੍ਰੰਥ ਸਾਹਿਬ ਦੇ ਔਰ ਇੱਕ ਕਵੀ ਦੀ ਕਵਿਤਾ ਜ਼ਮੀਨ ਆਸਮਾਨ ਦਾ ਅੰਤਰ ਹੈ ਮੈਂ ਜ਼ਮੀਨ ਆਸਮਾਨ ਦਾ ਅੰਤਰ ਕਹਿ ਰਿਹਾ ਭਾਵੇਂ ਕਵਿਤਾ ਕਿਤਨੀ ਚੰਗੀ ਕਿਉਂ ਨਾ ਇਹ ਕਵਿਤਾ ਉਹਦੇ ਦਿਮਾਗ ਚੋਂ ਨਿਕਲੀ ਹੈ ਉਹਦੇ ਵਿਚਾਰ ਤੋਂ ਨਿਕਲੀ ਹੈ ਭਾਵੇਂ ਬੜੀ ਉੱਚੀ ਹੋਵੇ ਜ਼ਰੂਰੀ ਨਹੀਂ ਉਤਨਾ ਉੱਚਾ ਉਸਦਾ ਅਨੁਭਵ ਵੀ ਹੋਵੇ ਉਸਦਾ ਜੀਵਨ ਵੀ ਹੋਵੇ ਇਹ ਕੋਈ ਜ਼ਰੂਰੀ ਨਹੀਂ ਹੈ ਜਿੰਨੀ ਉੱਚੀ ਗੱਲ ਉਹ ਕਹਿ ਰਿਹਾ ਉਹ ਉਹਨੇ ਦੇਖੀ ਵੀ ਹੋਵੇ ਕੋਈ ਜ਼ਰੂਰੀ ਨਹੀਂ ਹੈ ਪਰ ਗੁਰੂ ਦੀ ਬਾਣੀ ਪਰਮਾਤਮਾ ਨੂੰ ਵੇਖ ਕੇ ਆਖੀ ਗਈ ਹੈ ਜੋ ਵੇਖਿਆ ਉਹ ਕਹਿ ਦਿੱਤਾ ਹੈ ਕਬੀਰ ਕਹਿੰਦੇ ਨੇ ਮੈਂ ਪਰਮਾਤਮਾ ਦੀ ਗੱਲ ਕਰ ਰਿਹਾ ਵੇਖ ਕੇ ਦੋਏ ਦੋਏ ਲੋਚਨ ਪੇਖਾ ਹਾਂ ਹਰ ਬਿਨ ਅਵਰ ਨਾ ਦੇਖਾ ਤੇ ਅਸੀਂ ਕਿਵੇਂ ਭਰੋਸਾ ਕਰੀਏ ਤੁਸੀਂ ਵੇਖ ਕੇ ਗੱਲ ਕਰ ਰਹੇ ਹੋ ਸਾਨੂੰ ਕੀ ਭਰੋਸਾ
ਇਹਦਾ ਪਰੂਫ ਕੀ ਹੈ? ਤੁਸੀਂ ਪਰਮਾਤਮਾ ਨੂੰ ਵੇਖਿਆ ਤੇ ਕਹਿ ਰਹੇ ਹੋ, ਅਸੀਂ ਕਹਿ ਸਕਦੇ ਤੁਹਾਡੀ ਸਟੱਡੀ ਹੋਵੇਗੀ, ਤੁਸੀਂ ਸੁਣਿਆ ਹੋਵੇਗਾ, ਤੁਸੀਂ ਪੜ੍ਹਿਆ ਹੋਵੇਗਾ, ਤਾਂ ਕਹਿ ਰਹੇ ਹੋ। ਕਬੀਰ ਕਹਿੰਦੇ ਹੈ ਮੇਰੇ ਕੋਲ ਪਰੂਫ, ਮੈਂ ਸਬੂਤ ਦੇ ਸਕਦਾ, ਮੈਂ ਵੇਖ ਕੇ ਕਹਿ ਰਿਹਾ। ਕੀ ਸਬੂਤ ਹੈ? ਕਬੀਰ ਕਹਿੰਦੇ ਮੇਰੀ ਅੱਖਾਂ ਹੀ ਸਬੂਤ ਨੇ। ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ, ਮੇਰੀ ਅੱਖਾਂ ਚ ਤੁਹਾਨੂੰ ਰੱਬ ਦਾ ਰੰਗ ਮਿਲੇਗਾ, ਪਰਮਾਤਮਾ ਦਾ ਰੰਗ ਮਿਲੇਗਾ। ਅੰਦਰ ਕ੍ਰੋਧ ਹੋਵੇ, ਅੱਖਾਂ ਦੇ ਚ ਕ੍ਰੋਧ ਝਲਕਦਾ। ਅੰਦਰ ਲੋਭ ਹੋਵੇ, ਅੱਖਾਂ ਦੇ ਚੋਂ ਲੋਭ ਟਪਕਦਾ। ਅੰਦਰ ਪ੍ਰੇਮ ਹੋਵੇ, ਅੱਖਾਂ ਦੇ ਚੋਂ ਪ੍ਰੇਮ ਟਪਕਦਾ। ਅੰਦਰ ਵਿਕਾਰ ਹੋਵਨ, ਅੱਖਾਂ ਦੇ ਚੋਂ ਵਿਕਾਰ ਟਪਕਦੇ ਨੇ। ਪਰ ਅੰਦਰ ਨਿਰੰਕਾਰ ਹੋਵੇ, ਯਕੀਨ ਜਾਣੋ ਅੱਖਾਂ ਦੇ ਚੋਂ ਨਿਰੰਕਾਰ ਦੀ ਝਲਕ ਟਪਕਦੀ। ਨੈਣ ਰਹੇ ਰੰਗ ਲਾਏ, ਆਂਖੇ ਜ਼ੁਬਾਨ ਨਹੀਂ ਲੇਕਿਨ ਬੇਜ਼ੁਬਾਨ ਨਹੀਂ। ਉਸਤਾਦ ਜ਼ੌਕ ਕਹਿੰਦੇ ਠੀਕ ਹੈ, ਅੱਖਾਂ ਕੋਲ ਜ਼ਬਾਨ ਨਹੀਂ, ਲੇਕਿਨ ਇਹਨਾਂ ਨੂੰ ਕਿਧਰੇ ਬੇਜ਼ੁਬਾਨ ਨਾ ਸਮਝ ਲੈਣਾ। ਬਹੁਤ ਕੁਝ ਕਹਿ ਜਾਂਦੀਆਂ ਨੇ, ਬਹੁਤ ਕੁਝ ਕਹਿ ਜਾਂਦੀਆਂ। ਰਸਤੇ ਚ ਇੱਕ ਬੰਦਾ ਮਿਲਦਾ, ਉਹ ਕਹਿੰਦਾ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ, ਅੱਖਾਂ ਦੱਸਦੀਆਂ ਪਈਆਂ ਨੇ ਕੰਬਖਤ ਕਿੱਥੋਂ ਮਿਲ ਗਿਆ, ਜ਼ਰੂਰੀ ਕੰਮ ਤੇ ਜਾ ਰਹੇ ਸੀ, ਹੁਣ ਵਕਤ ਜ਼ਾਇਆ ਕਰੇਗਾ। ਅੱਖਾਂ ਕੁਝ ਹੋਰ ਕਹਿ ਰਹੀਆਂ, ਅੱਖਾਂ ਝੂਠ ਵੀ ਨਹੀਂ ਬੋਲ ਸਕਦੀਆਂ, ਜ਼ਬਾਨ ਝੂਠ ਬੋਲਦੀ ਹੈ, ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ। ਤਾਂ ਮੈਂ ਅਰਜ਼ ਕਰਾਂ, ਜਿਵੇਂ ਹੱਥ ਖੋ ਵੀ ਸਕਦੇ ਨੇ, ਹੱਥ ਦੇ ਵੀ ਸਕਦੇ ਨੇ, ਅੱਖਾਂ ਬਹੁਤ ਕੁਝ ਦੇ ਜਾਂਦੀਆਂ ਨੇ, ਅੱਖਾਂ ਬਹੁਤ ਕੁਝ ਖੋਦੀਆਂ ਨੇ। ਇਹ ਵੀ ਮੈਂ ਅਰਜ਼ ਕਰਾਂ, ਬਹੁਤ ਕੁਝ ਖੋ ਲੈਂਦੀਆਂ। ਕਿਸੇ ਦੇ ਧਨ ਨੂੰ ਤੇ ਕਿਸੇ ਦੇ ਰੂਪ ਨੂੰ ਲੋਭ ਵਸ ਹੋ ਕੇ ਦੇਖਣਾ। ਅੱਖਾਂ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਲੋਚਨ, ਤੇ ਤਕੜੀ ਨੂੰ ਕਹਿੰਦੇ ਨੇ ਲੋਚਾ। ਇਹ ਦੋਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ, ਲੋਚਨ ਲੋਚਾ। ਇਹ ਲੋਚਾ ਕਿਸੇ ਦੇ ਰੂਪ ਤੇ ਟਿਕ ਜਾਏ ਹਟੇ ਹੀ ਨਾ, ਇਹ ਦ੍ਰਿਸ਼ਟੀ ਹਟੇ ਹੀ ਨਾ, ਫਿਰ ਉਸੇ ਨੂੰ ਕਹਿੰਦੇ ਨੇ ਗੁਸਤਾਖੀ ਮਾਫ ਲੋਚਾ। ਲੋਚਨ ਲੋਚਾ ਲੁੱਚਾ ਗਾਲ ਹੈ, ਇਹਦੇ ਲੁੱਚਾ ਇਹਦੀ ਅੱਖਾਂ ਨਾਲ ਅਗਲੇ ਦੀ ਅਸਮਤ ਲੁੱਟਦਾ ਤੇ ਇਹਦੀ ਅੱਖਾਂ ਦੇ ਨਾਲ ਅਗਲੇ ਦੀ ਇੱਜ਼ਤ ਪਿਆ ਲੁੱਟਦਾ, ਇਹਦੇ ਲੁੱਚਾ ਗਾਲ ਹੈ। ਲੇਕਿਨ ਲੁੱਚਾ ਦਾ ਮਤਲਬ ਇਤਨਾ ਹੀ ਹੈ, ਲੋਭ ਵਸ ਹੋ ਕੇ, ਵਾਸ਼ਨਾ ਵਸ ਹੋ ਕੇ ਕਿਸੇ ਦੇ ਰੂਪ ਨੂੰ ਵੇਖਣਾ ਜਾਂ ਕਿਸੇ ਦੇ ਧਨ ਨੂੰ ਵੇਖਣਾ। ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ, ਕਈਆਂ ਦੇ ਹੱਥ ਚੋਰ ਨਹੀਂ ਆਉਂਦੇ, ਨਜ਼ਰਾਂ ਚੋਰ ਆਉਂਦੀਆਂ। ਕਈਆਂ ਦੇ ਹੱਥ ਤੇ ਨਹੀਂ ਖੋਂਦੇ, ਕਿਉਂ? ਡਰ ਹੈ ਕਾਨੂੰਨ ਦਾ, ਸਮਾਜ ਦਾ, ਹੱਥਕੜੀਆਂ ਨੇ, ਜੇਲਾਂ ਨੇ, ਹੱਥਾਂ ਨੂੰ ਹੱਥਕੜੀਆਂ ਪੈ ਸਕਦੀਆਂ ਨੇ, ਨਜ਼ਰਾਂ ਨੂੰ ਕੌਣ ਹੱਥਕੜੀਆਂ ਪਾਏ, ਕਿਸ ਨੇ ਪਾਣੀ? ਕਾਨੂੰਨ ਪਾ ਸਕਦਾ, ਸਮਾਜ ਪਾ ਸਕਦਾ। ਯਕੀਨ ਜਾਣੋ ਹੱਥ ਮਨੁੱਖ ਦੇ ਬਿਲਕੁਲ ਸਾਫ਼ ਸੁਥਰੇ ਨੇ, ਇਤਨੇ ਮੈਲੇ ਨਹੀਂ। ਅਜੋਕੇ ਸੰਸਾਰ ਵਿੱਚ ਮਨੁੱਖ ਦੀਆਂ ਜਿਤਨੀਆਂ ਨਜ਼ਰਾਂ ਮੈਲੀਆਂ ਨੇ, ਇਤਨੇ ਹੱਥ ਤੇ ਕੱਪੜੇ ਮੈਲੇ ਨਹੀਂ ਨੇ, ਨਜ਼ਰਾਂ ਬਹੁਤ ਮੈਲੀਆਂ, ਬਹੁਤ ਮੈਲੀਆਂ। ਲੋਚਨ ਲੋਚਾ ਲੁੱਚਾ, ਇਸ ਸੰਬੰਧ ਦੇ ਉੱਤੇ ਮੈਂ ਕਾਫ਼ੀ ਕੁਛ ਲਿਖਿਆ ਵੀ ਹੈ ਨਜ਼ਰਾਂ ਦੇ ਉੱਤੇ। ਖੈਰ ਮੈਂ ਅਰਜ਼ ਕਰਾਂ, ਕਬੀਰ ਕਹਿੰਦੇ ਨੇ ਇਹ ਨਜ਼ਰਾਂ ਹੀ ਮੇਰੇ ਕੋਲ ਪਰੂਫ ਨੇ, ਅੱਖਾਂ ਹੀ ਮੇਰੇ ਕੋਲ ਪਰੂਫ ਨੇ, ਮੇਰੀ ਅੱਖਾਂ ਨੇ ਪ੍ਰਭੂ ਨੂੰ ਵੇਖੇ, ਜੋ ਮੈਂ ਵੇਖਿਆ ਤੇ ਕਹਿ ਰਿਹਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੋ ਮੈਂ ਅਰਜ਼ ਕਰਾਂ, ਇਹ ਅਨੁਭਵੀ ਪੁਰਸ਼ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੋਲ, ਇਹ ਕਿਸੇ ਕਵੀ ਦੇ ਬੋਲ ਨਹੀਂ ਨੇ, ਇਹ ਬ੍ਰਹਮ ਵਾਕ ਨੇ। ਕੀ ਬੋਲੀਏ, ਪਰਮਾਤਮਾ ਨਾਲ ਸੰਬੰਧ ਜੁੜ ਜਾਏ, ਉਹ ਬੋਲ ਬੋਲੋ ਜੋ ਆਏ ਹੀ ਪਰਮਾਤਮਾ ਤੋਂ ਨੇ। ਪਰਮਾਤਮਾ ਨਾਲ ਜੋੜਨਗੇ ਪਰਮਾਤਮਾ ਦੇ ਬੋਲ, ਆਪਣੇ ਬੋਲ ਨਹੀਂ ਜੋੜ ਸਕਦੇ। ਆਪਣੀਆਂ ਕਿਤਨੀਆਂ ਹੀ ਕਵਿਤਾਵਾਂ ਹੋ ਜਾਣ, ਕੁਛ ਵੀ ਨਹੀਂ ਹੈ। ਇਹ ਗੁਰਬਾਣੀ ਜਪੋਗੇ ਤੇ ਖੇਡ ਬਣ ਜਾਏਗੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਬੜਾ ਭਾਰੀ ਭੁਲੇਖਾ ਹੈ ਭਾਈ, ਵਾਹਿਗੁਰੂ ਵਾਹਿਗੁਰੂ ਜਪਣਾ ਸਿਮਰਨ ਹੈ,
ਬਾਣੀ ਪੜਨੀ ਨਿਤਨੇਮ ਹੈ, ਸਿਮਰਨ ਨਹੀਂ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ। ਕੌਣ ਕਹਿੰਦਾ ਬਾਣੀ ਜਪਣੀ ਨਾਮ ਜਪਣਾ ਨਹੀਂ ਹੈ? ਸਿਮਰਨ ਦਾ ਮਤਲਬ ਹੈ ਯਾਦ ਕਰਨਾ। ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਅੰਦਰ ਯਾਦ ਨਹੀਂ ਚੱਲਦੀ ਪਈ, ਤਾਂ ਵਾਹਿਗੁਰੂ ਵਾਹਿਗੁਰੂ ਕੀ ਪਿਆ ਕਰਦਾ? ਕੁਛ ਵੀ ਨਹੀਂ, ਐਵੇਂ ਹਵਾ ਚ ਉੱਡ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਜਪਣਾ ਆਪਣੇ ਆਪ ਨੂੰ ਜਗਾਉਣ ਵਾਸਤੇ, ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ। ਜਿਤਨਾ ਮਨ ਜਾਗਦਾ ਜਾਏਗਾ ਬਾਣੀ ਦੇ ਜਪ ਨਾਲ, ਵਾਹਿਗੁਰੂ ਦੇ ਜਪ ਨਾਲ, ਉਤਨਾ ਹੀ ਪਰਮਾਤਮਾ ਦਾ ਪਤਾ ਚੱਲਦਾ ਜਾਏਗਾ, ਪਤਾ ਚੱਲਦਾ ਜਾਏਗਾ। ਹੁਣ ਮੈਂ ਅਰਜ਼ ਕਰਾਂ, ਅਨੰਤ ਕਾਲ ਪਹਿਲੇ, ਅਰਬਾਂ ਖਰਬਾਂ ਸਾਲ ਪਹਿਲੇ, ਧੁੰਦ ਸੀ ਅੰਧਕਾਰ ਸੀ, ਇੱਕ ਧਮਾਕਾ ਹੋਇਆ, ਆਵਾਜ਼ ਹੋਈ, ਇੱਕ ਜ਼ਬਾਨ ਹੋ ਕੇ ਸਵਾਮੀ ਮਹਾਂਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਤੇ ਉਪਨਿਸ਼ਦਾਂ ਦੇ 60 ਰਿਸ਼ੀ ਕਹਿ ਰਹੇ ਨੇ, ਉਹ ਆਵਾਜ਼ ਸੀ, ਉਹ ਅੰਕਾਰ, ਉਹ ਅੰਕਾਰ। ਇੱਕ ਇੱਕ ਦਾ ਖੁਲਾਸਾ ਹੁਣ ਮੈਂ ਨਾ ਕਰਾਂ, ਇਹ ਗੱਲ ਵੱਖਰੀ ਹੈ। ਬਾਕੀ ਕਹਿੰਦੇ ਨੇ ਉਹ, ਕਿਉਂਕਿ ਇਹ ਵੀ ਮੈਂ ਦੁਹਰਾ ਦਿਆਂ ਔਰ ਮੈਂ ਇਸਦਾ ਖੰਡਨ ਵੀ ਨਹੀਂ ਕਰਾਂਗਾ, ਕਿਉਂਕਿ ਉਹਨਾਂ ਨੂੰ ਓਮ ਪਕੜਦੇ ਚ ਆਇਆ, ਉਹਨਾਂ ਦੀ ਪਕੜ ਦੇ ਚ ਆਇਆ ਓਮ, ਕਿਸੇ ਦੀ ਪਕੜ ਦੇ ਚ ਆਇਆ ਉਹ ਅੰਕਾਰ। ਜੈਨ ਧਰਮ ਭਾਵੇਂ ਗਿਣਤੀ ਦੀ ਤੇ ਬਹੁਤ ਥੋੜੇ ਨੇ, ਇਹ ਕਹਿੰਦੇ ਨੇ ਭਾਰਤ ਦੇ 60 ਲੱਖ ਤੋਂ ਜ਼ਿਆਦਾ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਤਨੇ ਹੀ ਨੇ। ਇਹਨਾਂ ਦਾ ਪੈਗੰਬਰ, ਇਹਨਾਂ ਦਾ ਅਵਤਾਰ ਮਹਾਵੀਰ ਹੈ, ਉਹ ਕਹਿੰਦੇ ਜਗਤ ਬਣਿਆ ਉਹ ਅੰਕਾਰ ਦੀ ਧੁੰਨ ਤੋਂ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਉਹ ਅੰਕਾਰ ਆਦ ਕਥਨੀ ਅਨਾਦ, ਕਬੀਰ ਵੀ ਕਹਿੰਦੇ ਨੇ ਓਅੰਕਾਰ ਆਦਮੇ ਜਾਨਾ ਲਿਖਿਆ ਰਮੇਟੇ ਤੈ ਨਮਾਨਾ। ਤੋ ਹੁਣ ਮੈਂ ਦੁਹਰਾ ਦਿਆਂ, ਮਾਂ ਬਾਪ ਤੋਂ ਇਹ ਸਰੀਰ ਆਇਆ, ਚੂੰਕਿ ਸ਼ਬਦ ਤੋਂ ਸੰਸਾਰ ਆਇਆ, ਤੋ ਸਰੀਰ ਦੇ ਚ ਮਾਂ ਬਾਪ ਦੀ ਅੰਸ ਮੌਜੂਦ ਹੈ, ਸੰਸਾਰ ਦੇ ਸ਼ਬਦ ਮੌਜੂਦ ਹੈ, ਔਰ ਸ਼ਬਦ ਵਿਆਪਕ ਹੈ। ਘੱਟ ਘੱਟ ਵਾਜੇ ਨਾਦ, ਘੱਟ ਘੱਟ ਦੇ ਚ ਵੱਜ ਰਿਹਾ, ਸੁਣਾਈ ਕਿਉਂ ਨਹੀਂ ਦੇ ਰਿਹਾ? ਦਰਅਸਲ ਮਨ ਬੋਲਦਾ, ਮਨ ਚੁੱਪ ਕਰੇ ਤੇ ਸੁਣਾਈ ਦੇਵੇ। ਜਿਸ ਦਿਨ ਮਨ ਚੁੱਪ ਕਰੇਗਾ ਸੁਣਾਈ ਦੇਗਾ। ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ। ਸਨਾਤਨ ਮਤ ਦੇ ਕੁਝ ਰਿਸ਼ੀਆਂ ਨੇ ਇਸ ਨੂੰ ਇੰਜ ਅਪਣਾਇਆ ਵੀ ਚਲੋ ਜਿੰਨੇ ਚਿਰ ਤੱਕ ਮਨ ਨਹੀਂ ਚੁੱਪ ਕਰਦਾ, ਜ਼ਬਾਨ ਨੂੰ ਪਹਿਲੇ ਚੁੱਪ ਕਰਦੇ, ਜ਼ਬਾਨ ਨਾਲ ਨਹੀਂ ਬੋਲਦੇ, ਸ਼ਾਇਦ ਕਿਸੇ ਦਿਨ ਮਨ ਵੀ ਚੁੱਪ ਕਰ ਜਾਏ। ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ। ਗੁਰੂ ਨਾਨਕ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਵਤਾਰ। ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ। ਇੱਕ ਬੰਦਾ ਚੁੱਪ ਬੈਠਾ ਹੈ, ਮਨ ਦੀ ਦੁਨੀਆ ਚ ਬੜਾ ਰੋਲਾ ਮਚਿਆ ਹੋਇਆ, ਬਹੁਤ ਸ਼ੋਰ ਸ਼ਰਾਬ, ਕਿਧਰੇ ਚੁੱਪ ਨਾ ਸਮਝ ਲੈਣਾ ਕਿਸੇ ਨੂੰ, ਮਨ ਬੋਲਦਾ ਪਿਆ। ਰਾਤ ਨੂੰ ਸੁਪਨੇ ਦੀ ਦੁਨੀਆ ਰਚ ਕੇ ਵੀ ਬੋਲਦਾ, ਚੁੱਪ ਤੇ ਉਹ ਕੀ ਨਹੀਂ ਕਰਦਾ, ਉਹ ਕੀ ਨਹੀਂ ਕਰਦਾ। ਧਰਮ ਦੀ ਸਾਧਨਾ ਮਨ ਚੁੱਪ ਕਰੇ, ਅਨਾਹਦ ਨਾਦ ਸੁਣਾਈ ਦੇਗਾ। ਉਸ ਅਨਾਹਦ ਨਾਦ ਵਿੱਚ ਹਜ਼ਾਰਾਂ ਤਰ੍ਹਾਂ ਦਾ ਰਾਗ ਹੈ, ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਹੈ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀਸਿਓ ਕਈਆਂ, ਕੇਤੇ ਗਾਵਣ ਹਾਰੇ। ਜਦ ਕੋਈ ਉਸ ਅਨਾਹਦ ਨਾਦ ਨੂੰ ਸੁਣ ਲੈਂਦਾ ਹੈ, ਉਹ ਸੰਗੀਤ ਨੂੰ ਵੀ ਜਨਮ ਦੇ ਸਕਦਾ, ਕਵਿਤਾ ਨੂੰ ਵੀ ਜਨਮ ਦੇ ਸਕਦਾ। ਉਹਦੀ ਕਵਿਤਾ ਅੰਮ੍ਰਿਤਮਈ ਬਾਣੀ ਹੋਵੇਗੀ, ਪਰਮਾਤਮਾ ਦੇ ਬੋਲ ਹੋਣਗੇ, ਉਹਦੇ ਆਪਣੇ ਨਹੀਂ ਹੋਣਗੇ, ਕਿਉਂਕਿ ਅਨਾਹਦ ਨਾਦ ਤੋਂ ਆ ਰਹੀ ਹੈ, ਉਹਦਾ ਆਪਣਾ ਮਨ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੋ ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮਾਓ ਜੀ, ਮੇਰਾ ਮਨ ਤੇ ਚੁੱਪ ਕਰ ਗਿਆ, ਕੁਛ ਕਹਿੰਦਾ ਹੀ ਨਹੀਂ। ਫਿਰ ਇਤਨਾ ਤੁਸੀਂ ਆਖੇ ਇਹ ਪ੍ਰਭੂ ਬੋਲਦਾ, ਜੈਸੇ ਮੈਂ ਆਵੇ ਕਸਮ ਕੀ ਬਾਣੀ। ਪਹਿਲੇ ਦਿਨ ਜਦ ਗੁਫਾ ਵਿੱਚ ਮੁਹੰਮਦ ਸਾਹਿਬ ਦੀ ਸਵਾਦੀ ਲੱਗੀ ਹੈ, ਉਹਨਾਂ ਨੂੰ ਕੰਬੜੀ ਛਿੜ ਗਈ ਸੀ। ਘਰ ਆਏ ਉਹਨਾਂ ਦੀ ਬੇਗਮ ਹਜ਼ਰਤ ਖਜੀਜਾ ਨੇ 3-4 ਕੰਬਲ ਪਾ ਦਿੱਤੇ, ਲਿਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ। ਬੈਠ ਗਏ, ਉਹਨਾਂ ਦੀ ਜ਼ਬਾਨ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ। ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਸਨ, ਬਿਲਕੁਲ ਅਨਪੜ੍ਹ। 2 ਸਾਲ ਦੇ ਸਨ, ਮਾਂ ਗੁਜ਼ਰ ਗਈ। 6 ਸਾਲ ਦੇ ਸਨ, ਪਿਓ ਗੁਜ਼ਰ ਗਿਆ। ਪਾਲਿਆ ਚਾਚੇ ਨੇ, ਅਬੂ ਤਾਲਬ ਨੇ, ਯਤੀਮ ਅਨਪੜ੍ਹ ਰਹਿ ਗਏ। ਦੂਸਰਾ ਮੈਂ ਇਹ ਅਰਜ਼ ਕਰਾਂ, ਖਦੀਜਾ, ਮੁਹੰਮਦ ਸਾਹਿਬ ਖਦੀਜਾ ਦੇ ਮੁਲਾਜ਼ਮ ਸਨ,
ਉਹਦਾ ਸਮਾਨ ਲੈ ਕੇ ਦਮਸ਼ਕ ਦੇ ਚ, ਬਸਰਾ ਦੇ ਚ, ਬਗਦਾਦ ਦੇ ਜਾ ਕੇ ਵੇਚਦੇ ਸਨ, ਕਰਬਲਾ ਦੇ ਜਾ

0: ਕੇ ਵੇਚਦੇ ਸਨ। ਪਾਈ ਪਾਈ ਦਾ ਹਿਸਾਬ ਦੇ ਦਿੰਦੇ ਸਨ। ਇਮਾਨਦਾਰ ਬੜੇ ਸਨ, ਸ਼ਰੀਫ ਬੜੇ ਸਨ। ਮਾਲਕਿਨ ਤੇ ਇਹ ਨੌਕਰ ਦਾ ਰਿਸ਼ਤਾ ਫਿਰ ਪਤੀ ਪਤਨੀ ਦੇ ਚ ਬਦਲੇ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ। ਇਹ ਰਿਸ਼ਤਾ ਹੋਇਆ ਹੈ, ਨਿਕਾਹ ਹੋਇਆ ਹੈ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ। ਰੋਜ਼ ਗੁਫਾ ਦੇ ਚ ਜਾ ਕੇ ਰਾਤ ਨੂੰ ਅਭਿਆਸ ਕਰਦੇ ਸਨ। ਅੱਜ ਉਸ ਗੁਫਾ ਤੱਕ ਜੋ ਕਹਿੰਦੇ ਨੇ 14 ਮੀਲ ਦਾ ਰਸਤਾ ਸੀ, ਸਾਊਦੀ ਗੌਰਮੈਂਟ ਨੇ ਟਨਲ ਬਣਾ ਦਿੱਤੀ ਹੈ, ਹੁਣ 3 ਕਿਲੋਮੀਟਰ ਦਾ ਰਹਿ ਗਿਆ। ਸਾਰੇ ਉਸ ਟਨਲ ਦੇ ਚੋਂ ਲੰਘ ਕੇ ਜਾਂਦੇ ਨੇ। ਪਿਛਲੇ ਸਾਲ ਉਸ ਟਨਲ ਦੇ ਚ ਭਗਦੜ ਵੀ ਮਚ ਗਈ ਸੀ, ਸੈਂਕੜੇ ਬੰਦੇ ਮਰ ਗਏ ਸਨ, ਕਿਉਂਕਿ ਲੱਖਾਂ ਦਾ ਇਕੱਠ ਉੱਥੋਂ ਲੰਘਦਾ ਹੈ। ਉਸ ਗੁਫਾ ਤੱਕ ਸਾਰੇ ਜਾਂਦੇ ਨੇ, ਉਸ ਗੁਫਾ ਨੂੰ ਸਜਦਾ ਕਰਦੇ ਨੇ ਵੀ ਇੱਥੇ ਪਹਿਲੀ ਸਮਾਧੀ ਮੁਹੰਮਦ ਸਾਹਿਬ ਦੀ ਲੱਗੀ ਸੀ। ਜੈਸੇ ਵਾਪਸ ਆਏ ਨੇ ਘਰ, ਕੰਬੜੀ ਛਿੜੀ ਹੋਈ, ਕੰਬਲ ਤੇ ਕੰਬਲ ਪਾਏ, ਖਦੀਜਾ ਨੇ ਫਿਰ ਬੈਠ ਗਏ, ਪਸੀਨਾ ਵੀ ਆ ਰਿਹਾ ਔਰ ਕੰਬੜੀ ਵੀ ਛਿੜ ਰਹੀ। ਫਿਰ ਜ਼ਬਾਨ ਚੋਂ ਤਰੰਨੁਮ ਨੇ ਇਹ ਆਇਤਾਂ ਨਿਕਲੀਆਂ ਕੁਰਾਨ ਦੀਆਂ। ਲੰਘ ਰਹਿ ਗਈ ਖਦੀਜਾ, ਕਹਿਣ ਲੱਗੀ ਹਜ਼ਰਤ ਇਹ ਬੋਲ ਤੁਹਾਡੇ ਨਹੀਂ ਨੇ, ਤੁਹਾਡੇ ਨਹੀਂ ਨੇ, ਤੁਸੀਂ ਤੇ ਅਨਪੜ ਹੋ। ਕਿਉਂਕਿ ਉਹ ਜਿਹੜੇ ਬੋਲ ਸਨ ਉਹ ਕਾਫੀਆ ਤੇ ਰਦੀਫ ਬਿਲਕੁਲ ਕਾਵੇ ਸ਼ੈਲੀ ਦੇ ਔਰ ਤਨੰਨਮ ਦੇ ਦੰਗ ਰਹਿ ਗਏ। ਇਹ ਬੋਲ ਤੁਹਾਡੇ ਨਹੀਂ ਨੇ। ਮੁਹੰਮਦ ਸਾਹਿਬ ਕਹਿੰਦੇ ਨੇ ਹਾਂ ਖਦੀਜਾ ਤੂੰ ਠੀਕ ਪਕੜਿਆ। ਇਸ ਵਾਸਤੇ ਇਸਲਾਮੀ ਜਗਤ ਵਿੱਚ ਕਹਿੰਦੇ ਨੇ ਪਹਿਲੀ ਮੁਸਲਮਾਨ ਖਦੀਜਾ ਹੋਈ ਹੈ। ਸਿੱਖ ਜਗਤ ਦੇ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਸਨ ਸਿੱਖੀ ਬੇਬੇ ਨਾਨਕੀ ਤੋਂ ਸ਼ੁਰੂ ਹੋਈ ਹੈ, ਸਾਰਿਆਂ ਦੇ ਭਰੋਸੇ ਟੁੱਟ ਗਏ ਸਨ, ਬੇਬੇ ਨਾਨਕੀ ਦਾ ਨਹੀਂ ਟੁੱਟਿਆ, ਉੱਥੋਂ ਸ਼ੁਰੂ ਹੋਈ ਹੈ। ਕੁਛ ਤੇ ਕਹਿੰਦੇ ਨੇ ਅਕੀਦਤ ਤੇ ਭਾਗਵਤ ਦਾ ਸੰਦੇਸ਼ ਇਹ ਦ੍ਰੋਪਦੀ ਤੋਂ ਸ਼ੁਰੂ ਹੋਇਆ, ਕੁਛ ਤੇ ਇੱਥੇ ਤੱਕ ਕਹਿੰਦੇ ਨੇ। ਖੈਰ ਮੁਖਤਸਰ ਬਹਿਰਸ ਕਰਾਂ, ਇਹ ਮਸਲਾ ਕਿਸੇ ਵਕਤ ਫਿਰ ਰੱਖਾਂਗੇ ਤੁਹਾਡੇ ਸਾਹਮਣੇ। ਪਹਿਲੀ ਮੁਸਲਮਾਨ ਖਦੀਜਾ ਨੂੰ ਮੰਨਦੇ ਨੇ, ਇਹ ਬੋਲ ਤੁਹਾਡੇ ਨਹੀਂ ਨੇ। ਤੇ ਮੁਹੰਮਦ ਸਾਹਿਬ ਕਹਿੰਦੇ ਨੇ ਤੂੰ ਠੀਕ ਪਕੜਿਆ। ਮੈਂ ਤੇ ਚੁੱਪ ਕਰ ਗਿਆ, ਮੁਹੰਮਦ ਤੇ ਚੁੱਪ ਕਰ ਗਿਆ, ਪਤਾ ਨੀ ਖੁਦਾ ਕੀ ਬੋਲੀ ਜਾ ਰਿਹਾ, ਮੇਰੀ ਸਮਝ ਚ ਵੀ ਨਹੀਂ, ਮੇਰੀ ਸਮਝ ਚ ਵੀ ਨਹੀਂ। ਮੈਂ ਇੱਕ ਦਿਨ ਰਵਿੰਦਰ ਨਾਥ ਟੈਗੋਰ ਦੀ ਜੀਵਨ ਕਥਾ ਪੜ ਰਿਹਾ ਸੀ, ਉਹਨਾਂ ਦਾ ਸ਼ਾਂਤੀ ਨਿਕੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨਸੋਲ ਤੋਂ। ਭਾਵੇਂ ਉੱਥੇ ਮੈਂ ਬਲੈਕ ਬੋਰਡ ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਪ੍ਰਭ ਜੂ ਤੋ ਕੇ ਲਾਜ ਹਮਾਰੀ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਮਨਵਾਰੀ। ਮੈਂ ਉੱਥੇ ਕਹਿ ਬੈਠਾ, ਮੈਂ ਕਿਹਾ ਇਹ ਸ਼ਬਦ ਤੇ 10ਵੇਂ ਪਾਤਸ਼ਾਹ ਦਾ ਹੈ ਜਿਹੜਾ ਬਲੈਕ ਬੋਰਡ ਤੇ ਲਿਖਿਆ ਹੈ, ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ? ਕਹਿੰਦੇ ਇੱਕ ਕਾਵੇ ਸ਼ੈਲੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ ਹੈ, ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਾਂ। ਮੈਂ ਕਿਹਾ ਇਹਦੇ ਚ ਕੀ ਹੈ, ਮੈਨੂੰ ਦੱਸੋ ਜ਼ਰਾ, ਮੈਨੂੰ ਵੀ ਪਕੜ ਚ ਨਹੀਂ ਹੈ ਮੇਰੀ, ਮੈਨੂੰ ਦੱਸੋ। ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਜਿਸ ਅੱਖਰ ਨੂੰ ਪਹਿਲੇ ਵਰਤਦੇ ਨੇ ਉਹ ਸਾਰੀ ਪੰਕਤੀ ਵਿੱਚ ਉਹ ਅੱਖਰ ਪਹਿਲੇ ਹੀ ਰਹਿੰਦਾ। ਜਿਵੇਂ ਪਹਿਲੀ ਪੰਕਤੀ ਵਿੱਚ ਅਸਥਾਈ ਹੈ, ਪ੍ਰਭ ਜੂ ਤੋ ਕੇ ਲਾਜ ਹਮਾਰੀ, ਹੁਣ ਨੰਨੇ ਨੂੰ ਲੈਂਦੇ ਨੇ, ਨੀਲ ਕੰਠ ਇੱਕ ਸ਼ਬਦ ਹੈ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ, ਇੱਕੋ ਸ਼ਬਦ ਹੈ, ਨੰਨਾ ਚੱਲਦਾ ਹੈ। ਫਿਰ ਪੱਪਾ ਚਲੇਗਾ, ਪਰਮ ਪੁਰਖ ਪਰਮੇਸ਼ਰ ਸਵਾਮੀ ਪਾਵਨ ਪਵਨ ਆਹਾਰੀ। ਫਿਰ ਮੰਮਾ ਚਲੇਗਾ, ਮਾਧੋ ਮਹਾਜੋਤ, ਮਹਾਜੋਤ ਇੱਕੋ ਹੀ ਸ਼ਬਦ ਹੈ, ਮਾਧੋ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ। ਮੈਨੂੰ ਕਹਿਣ ਲੱਗੇ ਅਸੀਂ ਇਹ ਕਾਵੇ ਸ਼ੈਲੀ ਇਸ ਤੋਂ ਸਿੱਖਦੇ ਹਾਂ। ਮੈਂ ਕਿਹਾ ਧੰਨੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਇਸ ਤਰ੍ਹਾਂ ਪਕੜਿਆ ਤੇ ਸਾਡੀ ਤੇ ਕੱਖ ਸਮਝ ਚ ਨਹੀਂ ਆਇਆ, ਸਾਡੇ ਵਿੱਚ ਕਈ ਦਸਮ ਗ੍ਰੰਥ ਦੀ ਨਿੰਦਾ ਕਰਨ ਤੇ ਤੁਲ ਪਏ, ਸਮਝ ਕੱਖ ਨਹੀਂ ਆਇਆ, ਕੁਛ ਵੀ ਪਤਾ ਨਹੀਂ। ਕਹਿੰਦੇ ਨੇ ਉਹਦੇ ਤ੍ਰਿਆ ਚਰਿੱਤਰ ਹੈ। ਇੱਕ ਮਿੰਟ ਜਰਾ ਖਾਮੋਸ਼ੀ ਨਾਲ ਸੁਣਨਾ। ਤ੍ਰਿਆ ਚਿੱਤਰ ਦੇ ਚ ਕਾਮ ਦੀਆਂ ਬਾਰੀਕੀਆਂ ਨੂੰ, ਉਤਾਰ ਚੜਾਵ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਹੈ। ਕਿਉਂ ਕੀਤਾ? ਰਿਸ਼ੀ ਵਾਤਸਾਇਨ ਨੇ ਪੂਰਾ ਇੱਕ ਗ੍ਰੰਥ ਲਿਖਿਆ, ਉਹਨੂੰ ਕਾਮ ਸੂਤਰ ਕਹਿੰਦੇ ਨੇ। ਲਿਖਿਆ ਉਸਨੇ ਸਾਰਾ ਗ੍ਰੰਥ ਰਾਮ ਤੇ ਨਹੀਂ ਲਿਖਿਆ, ਪ੍ਰਭੂ ਦੇ ਨਾਮ ਤੇ ਨਹੀਂ ਲਿਖਿਆ, ਕਾਮ ਤੇ ਲਿਖਿਆ। ਸਾਰਾ ਹਿੰਦੂ ਸਮਾਜ ਉਸਨੂੰ ਰਿਸ਼ੀ ਕਹਿੰਦਾ, ਰਿਸ਼ੀ ਵਾਤਸਾਇਨ। ਲਿਖਿਆ ਉਸਨੇ ਕਾਮ ਤੇ, ਤੇ ਉਹਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ। ਹੰਕਾਰ ਤੇ ਬੋਲਿਆ ਜਾ ਸਕਦਾ ਹੈ, ਲਿਖਿਆ ਵੀ ਜਾ ਸਕਦਾ ਹੈ, ਅਸ਼ਲੀਲ ਨਹੀਂ ਹੈ। ਲੋਭ ਤੇ ਬੋਲਿਆ ਵੀ ਜਾ ਸਕਦਾ ਹੈ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਕ੍ਰੋਧ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਸਿਰਫ ਕਾਮ ਤੇ ਬੋਲਣਾ ਤੇ ਲਿਖਣਾ ਇਹ ਅਸ਼ਲੀਲ ਹੋ ਗਿਆ, ਜਿਹੜਾ ਸਾਰੀ ਦੁਨੀਆਂ ਨੂੰ ਭ੍ਰਸ਼ਟ ਕਰ ਦਿੰਦਾ। ਇਸਤਰੀ ਨੂੰ ਇਸਤਰੀ ਨਹੀਂ ਰਹਿਣ ਦਿੰਦਾ, ਗਨਕਾ ਬਣਾ ਦਿੰਦਾ। ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ, ਬਲਾਤਕਾਰੀ ਬਣਾ ਦਿੰਦਾ। ਇਸ ਦੇ ਉੱਤੇ ਬੋਲਣਾ ਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ? ਰਿਸ਼ੀ ਬਾਦਸ਼ਾਹ ਦੀ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ, ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ, ਉਹ ਰਿਸ਼ੀ ਜਾਣ ਕੇ ਸਤਿਕਾਰ ਰਹਿ ਗਏ। ਸਮਾਪਤੀ ਕਰਾਂ ਮੈਂ। ਸਾਡੇ ਵਿੱਚ ਜਣਾ ਖਣਾ ਖੜਾ ਹੋ ਜਾਂਦਾ ਹੈ, ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ, ਰਚਨਾ ਨਹੀਂ, ਰਚਨਾ ਨਹੀਂ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਣਾ ਲੈਂਦੇ ਪਏ ਨੇ, ਕੁਛ ਸਿੱਖਦੇ ਪਏ ਨੇ। ਕੁਛ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ। ਠੀਕ ਹੈ, ਪੁਰਾਣਾ ਇਤਿਹਾਸ ਸਤਿਗੁਰਾਂ ਨੇ ਲਿਖਿਆ, ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ, 24 ਅਵਤਾਰਾਂ ਦੀ ਕਥਾ। ਔਰ ਸਤਿਗੁਰ ਸਾਫ਼ ਲਿਖਦੇ ਪਏ ਨੇ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਔਰ ਵਾਸਨਾ ਨਾਏ ਪ੍ਰਭ ਧਰਨ ਜੁਦ ਕੇ ਚਾਹੇ। ਮੈਂ ਇਹ ਸਿਰਫ ਟੀਕਾ ਕੀਤਾ ਹੈ, ਮੇਰੇ ਆਪਣੇ ਵਿਚਾਰ ਨਹੀਂ ਨੇ। ਗੁਰੂ ਗੋਬਿੰਦ ਸਿੰਘ, ਮੈਂ ਬਾਦਸ਼ਾਹ ਕੀਤੀ ਤੂੰ ਗੱਲ ਖਤਮ ਹੋ ਗਈ। ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉਂਝ ਨਹੀਂ ਆਉਂਦਾ, ਪਰ ਕੀਤਾ ਕੀ ਜਾਏ। ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾ। ਦੋਵਾਂਦਾਰ ਬੋਲੀ ਜਾਓ ਜਿਹਨਾਂ ਨੂੰ ਕੱਖ ਨਹੀਂ ਪਤਾ, ਸਾਰੀ ਜ਼ਿੰਦਗੀ ਕਿਸੇ ਹੋਰ ਪਾਸੇ ਰੋਲਦੇ ਨੇ। ਬੁਢੇਪੇ ਜੋ ਹੈ ਕੌਮ ਨੂੰ ਭ੍ਰਸ਼ ਕਰਨ ਵਾਸਤੇ ਗਲਤ ਬੋਲਣ ਸ਼ੁਰੂ ਕਰ ਦਿੰਦੇ ਨੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ, ਜਿਹਦੇ ਨਾਲ ਆਮ ਸਮਾਜ ਗਲਤ ਫਹਿਮੀ ਚ ਪੈ ਜਾਂਦਾ। ਖੈਰ, ਮੁਕਤਸਰ ਜੋ ਮੈਂ ਅਰਜ਼ ਕਰਾਂ, ਸ਼ਾਂਤੀ ਨਿਕੇਤਨ ਵਿੱਚ ਉਸ ਸ਼ਬਦ ਤੋਂ ਕਵਿਤਾ ਬਣਾਉਣ ਦੀ ਸ਼ੈਲੀ, ਨਵੀਂ ਸ਼ੈਲੀ ਕਹਿੰਦੇ ਜੀ, ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਨੇ ਦਿੱਤਾ। ਅਸੀਂ ਸਿੱਖਦੇ ਹਾਂ, ਅਸੀਂ ਸਿੱਖਣ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ, ਅਸੀਂ ਜਾਣਨ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ। ਖੈਰ, ਲਮਕਾਵਾਂ ਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਉਹ ਸ਼ਬਦ ਓਅੰਕਾਰ, ਜੈਸੇ ਓਅੰਕਾਰ ਦੀ ਧੁਨ ਹੋਈ, ਅਨੰਤ ਸੂਰਜ ਪ੍ਰਗਟ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ, ਔਰ ਉਹ ਧੁੰਦ ਪਾਣੀ ਬਣ ਗਏ। ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਇਆ, ਇਹਦਾ ਜਿਹੜਾ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ, ਉਹ ਪੱਥਰ ਦੇ ਰੂਪ ਵਿੱਚ ਪ੍ਰਗਟ ਹੋਇਆ, ਆਕਾਰ ਰੂਪ ਵਿੱਚ ਪਹਿਲਾਂ ਸੀ ਪੱਥਰ। ਔਰ ਸਾਰੀ ਦੁਨੀਆਂ 'ਚ ਜਿਤਨਾ ਪੱਥਰ ਪੂਜਿਆ ਜਾਂਦਾ, ਇਤਨਾ ਪਰਮਾਤਮਾ ਨਹੀਂ ਪੂਜਿਆ ਜਾਂਦਾ। ਪਤਾ ਹੈ ਕਿਉਂ? ਜੈਨ ਪੱਥਰ ਪੂਜਦੇ ਨੇ, ਬੌਧ ਪੱਥਰ ਪੂਜਦੇ ਨੇ, ਸਨਾਤਨ ਪੱਥਰ ਪੂਜਦਾ, ਈਸਾਈ ਪੱਥਰ ਪੂਜਦੇ ਨੇ, ਭਾਵੇਂ ਮੁਸਲਮਾਨ ਆਖਣ ਅਸੀਂ ਪੱਥਰ ਦੇ ਪੁਜਾਰੀ ਨਹੀਂ। ਸੰਗੇ ਅਸਵਤ ਜੋ ਉੱਥੇ ਪਿਆ ਖਾਨਾ ਖੁਦਾ ਦੇ ਜੱਦਾ ਦੇ, ਕਹਿੰਦੇ ਨੇ ਇਬਰਾਹਿਮ ਤੋਂ ਆਇਆ, ਸਿੱਧਾ ਜੰਨਤ ਤੋਂ ਆਇਆ, ਇਬਰਾਹਿਮ ਨੂੰ ਪ੍ਰਾਪਤ ਹੋਇਆ, ਸਿੱਧਾ ਖੁਦਾ ਤੋਂ ਆਇਆ ਇਹ ਪੱਥਰ। ਹੁਣ ਇਹਨਾਂ ਕੋਲ ਕੋਈ ਪੁੱਛੇ, ਖੁਦਾ ਤੋਂ ਬਿਨਾਂ ਵੀ ਕਿਸੇ ਹੋਰ ਪਾਸੇ ਵੀ ਕੋਈ ਚੀਜ਼ ਆਉਂਦੀ ਹੈ? ਸਭ ਕੁਝ ਖੁਦਾ ਤੋਂ ਆਇਆ, ਪੱਥਰ ਵੀ ਖੁਦਾ ਤੋਂ ਆਇਆ। ਜਦ ਈਸਾਈ ਕਹਿੰਦੇ ਨੇ ਇਹ ਹਜ਼ਰਤ ਈਸਾ ਖੁਦਾ ਦਾ ਇਕਲੌਤਾ ਬੇਟਾ ਹੈ, ਤਾਂ ਬਾਕੀ ਸ਼ੈਤਾਨ ਦੀ ਔਲਾਦ ਨੇ ਜੋ ਖੁਦਾ ਦਾ ਬੇਟਾ ਹੈ। ਉਹਨਾਂ ਨੂੰ ਇੰਜ ਕਹਿਣਾ ਚਾਹੀਦਾ, ਹਜ਼ਰਤ ਈਸਾ ਖੁਦਾ ਦਾ ਲਾਇਕ ਬੇਟਾ ਹੈ, ਸ਼ਰੀਫ ਬੇਟਾ ਹੈ, ਨੇਕ ਬੇਟਾ ਹੈ, ਕੋਈ ਹਰਜ ਨਹੀਂ ਇਸ ਨੂੰ ਮੰਨਣ ਦੇ। ਨੇਕ ਪੁੱਤਰ ਹੈ, ਚੰਗਾ ਪੁੱਤਰ ਹੈ, ਨਹੀਂ ਜੀ ਇਕਲੌਤਾ ਪੁੱਤਰ ਹੈ, ਬਾਕੀ ਕਿੱਥੋਂ ਆਏ ਨੇ? ਫਿਰ ਸਾਰੇ ਉਸੇ ਤੋਂ ਆਏ, ਸਭ ਉਸੇ ਤੋਂ ਆਏ। ਕਹਿਣ ਦਾ ਢੰਗ ਈਸਾਈਆਂ ਨੂੰ ਜੋ ਹੈ ਨਹੀਂ ਆਇਆ। ਗੁਸਤਾਖੀ ਜੋ ਹੈ ਮਾਫ, ਜਿਤਨਾ ਪੱਥਰ ਪੂਜਿਆ ਜਾ ਰਿਹਾ, ਕਿਉਂ? ਆਕਾਰ ਰੂਪ ਦੇ ਚ ਪਰਮਾਤਮਾ ਜਦ ਪ੍ਰਗਟ ਹੋਇਆ ਸੰਸਾਰ ਦੇ ਚ, ਪਹਿਲੇ ਪੱਥਰ ਦੇ ਰੂਪ ਵਿੱਚ। ਹੁਣ ਪੱਥਰ ਤੇ ਪਰਮਾਤਮਾ ਦਾ ਸੁਭਾਅ ਇੱਕੋ ਹੀ ਹੈ। ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ, ਪੱਥਰ ਨੂੰ ਵੀ ਨਹੀਂ ਲੱਗਦੀ। ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਵਿਆਪਦਾ, ਪੱਥਰ ਨੂੰ ਵੀ ਨਹੀਂ ਵਿਆਪਦਾ। ਪਰਮਾਤਮਾ ਨੂੰ ਹਜ਼ਾਰਾਂ ਗਾਲਾਂ ਕੱਢੋ, ਕ੍ਰੋਧੀ ਨਹੀਂ ਆਉਂਦਾ, ਤੇ ਸਾਰਾ ਦਿਨ ਸਜਦਾ ਕਰੀ ਜਾਓ, ਉਪਮਾ ਕਰੋ ਕਰੀ ਜਾਓ, ਕੋਈ ਫੁੱਲ ਨਹੀਂ ਜਾਂਦਾ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਸਾਰਾ ਦਿਨ ਪੱਥਰ ਦੇਖੋ ਮੱਥਾ ਰਗੜੋ, ਉਹ ਕੋਈ ਫੁੱਲ ਨਹੀਂ ਜਾਂਦਾ। ਤੇ ਸਾਰਾ ਦਿਨ ਉਸ ਗਾਲਾਂ ਕੱਢੋ, ਉਹ ਕੋਈ ਢੇਰੀ ਢਾਹ ਨਹੀਂ ਬੈਠਦਾ। ਪੱਥਰ ਦਾ ਸੁਭਾਅ ਪਰਮਾਤਮਾ ਵਾਸਤੇ परमात्मा वर्गा है, फर्क सिर्फ इतना है पत्थर टोटली सुत्ता होया है, परमात्मा पूरा जाग गया है, पूर्ण तौर पे चेतन है। और पत्थर जिस दिन पूरा जाग जाएगा ये परमात्मा हो जाएगा, सहजे सहजे प्रकृति, प्रकृति दे भी अर्थ किधरे नेचर न समझ लेना, कुदरत आम कुदरत कर देने, संस्कृत का शब्द है प्रकृत, प्रकृति कृत तो पहले परमात्मा, इथे प्रकृति दे अर्थ परमात्मा बनता है, नेचर नहीं बनता, कुदरत नहीं बनता, कुदरत ते कृत है, कादर दी कृत है, पर प्राकृत कृत तो पहले उते परमात्मा है, उते करता है, प्रकृति उसका नियम, सहजे सहजे पत्थर नो मिट्टी ही बना, जिस शकल दे प्रगट कीता बनस्पति, ए दूजा पड़ाव सी पत्थर ही बनस्पति बने। बनस्पति नु थोड़ी जिया प्यास लगती है, पानी चाहिए, क्यों जागी है, पत्थर ते टोटली सुत्ता होया सी, जागे दियां लोड़ां आउंदियां, सुत्ते दियां लोड़ां नहीं आउंदियां, बनस्पति दी लोड़ पानी चाहिए, प्यास पैदा हो गई है। हजारा लखा साल दी लंबी यात्रा तो बाद बनस्पति जिस शकल दे प्रगट होई वो है पशु ते पक्षी, हुण निरे प्यास नहीं भुख भी लगती है, निरे पानी नाल शेर नू नहीं जवाया जा सकदा, मांस भी चाहिए, निरा पानी नाल गऊ नू नहीं जवाया जा सकदा, घास भी चाहिए, प्यास भी लगती है, भुख भी, आवाज भी आ गई, पशुआं कोल आवाज भी आ गई। लखां साल दी लंबी यात्रा तो बाद मैं जल्दी जल्दी बयान कर रहा हैं, ए पशु जिस शकल दे प्रगट होए ने इनो कहंदे ने मनुख, इहदा मन पशु नालों ज्यादा विकसित हो गया है, बनस्पति नालों ज्यादा जागया है, इहदियां लोड़ां भी ज्यादा न, जागया जो ज्यादा है, पशु नालों इहदियां लोड़ां ज्यादा ने, पशु दी समाजिक जिंदगी नहीं है, पशु दी राजनीतिक जिंदगी नहीं है, पशु दी धार्मिक जिंदगी नहीं है, मनुख दी है, ज्यादा जागे, ज्यादा जागे, इदियां समस्यावां भी ज्यादा ने। और इंज कह दईए सारे पशु सुखी ने, दुख दे च केवल मनुख जी रहे, क्योंकि ज्यादा जागे, इनू असलियत दा थोड़ा बहुत ज्यादा पता चल गया। पर जिवें बनस्पति ते पत्थर रस्ते दे च ने, पशु भी रस्ते दे च ने, मनुख भी अजे रस्ते दे च है, मनुख दा परमात्मा होना बाकी है। भई प्राप्त मनुख दे हुरिया, गोबिंद मिलन की ए तेरी वरिया, असी सारे ने सारे पड़ाव दे चां, जितने चिर तक गोबिंद नहीं हो गए रस्ते च ही हैं। गोबिंद किवें होई गए, प्रभु किवें होई गए, मैं अपने वक्तव्य नूं इत्थे समाप्त करना, क्योंकि मैं 10 मिनट ज्यादा लै गया, ते होर समय दी मैं उलंघना नहीं करनी। थोड़े नेड़े दूजे गुरुद्वारा साहब दे 118 मैं 2 दिन हाजरी भरनी है, 29-9-30 उदों मैं खोलण दी कोशिश करांगा। प्रकृति ने पत्थर नूं बनस्पति बनाया, प्रकृति ने बनस्पति नूं पशु पक्षी बनाया, प्रकृति ने पशु पक्षी नूं मनुख बनाया, हुण प्रकृति मनुख नूं परमात्मा नहीं बनाएगी, मनुख स्वयं कोशिश करे, अपना हथे अपना आपे ही काज सवारी है, मनुख नु स्वतंत्र छोड़ देता है, प्रकृति ने मनुख नु स्वतंत्र कर देता है, कर्म लई स्वतंत्र। तुसी आखो नहीं ए भी बजे होया, फिर सत्संग करन दी लोड़ ही नहीं, कथा कीर्तन दी लोड़ ही नहीं, स्वतंत्र है। भुखा मर जाएगा शेर, घास नहीं खाएगा, भुखी मर जाएगी गऊ, मांस नहीं खाएगी, उहदा ते खाना पीना भी बजे होया, मनुख दा खाना पीना बजे होया ने, हजारां तरह दे पकवाना दा जन्मदाता है, सिर्फ भारत विच हजारां तरह दे खाने ने, बंगालियां दा खाना होर, गुजरातियां दा होर, तमिलनाडु महाराष्ट्र लोगां दा खाना होर, पंजाबियां दा होर, कश्मीरियां दा होर, चाइनीज फूड अलग है, यूरोपियन अलग है, दुनिया विच हजारां तरह दे खाने, क्यों मनुख स्वतंत्र है।
1: You're listening to KRPI 1550 Radio Ferndale, Washington.
2: रेडियो स्टेशन 1550 AM गुरबाणी सैगमेंट तुहाडे तक। स्वर्गवासी सरदार अजीत सिंह दी बाद ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਜੇ ਕਿਸੇ ਘਰ ਨਿਆਣਾ ਹੋਵੇ ਕਦੀ ਕਿਸੇ ਕਿਹਾ ਵੀ ਵਧਾਈ ਹੋਵੇ ਤੁਹਾਡੇ ਘਰ ਕੱਲ ਭਾਣਾ ਵਾਪਰ ਗਿਆ ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ ਨਹੀਂ ਉਹ ਸਿੱਖਾ ਹੁਕਮ ਸ਼ਬਦ ਬੜਾ ਵੱਡਾ ਇਹ ਸੁੱਖ ਵੀ ਹੈ ਤੇ ਇਹਦੇ ਵਿਚ ਦੁੱਖ ਵੀ ਫਿਰ ਬੇਨਤੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ ਪਰ ਧਿਆਨ ਦਿਆ ਜੇ ਅਰਥਾਂ ਵੱਲ ਹੁਕਮ ਵਿੱਚ ਹੀ ਵਡਿਆਈ ਹੈ ਹੁਕਮ ਵਿੱਚ ਹੀ ਅਪਮਾਨ ਹੈ ਹੁਕਮ ਵਿੱਚ ਹੀ ਮੌਤ ਹੈ ਹੁਕਮ ਵਿੱਚ ਹੀ ਜਨਮ ਹੈ ਹੁਕਮ ਵਿੱਚ ਹੀ ਸੁੱਖ ਹੈ ਹੁਕਮ ਵਿੱਚ ਹੀ ਦੁੱਖ ਹੈ ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦਨ ਬੰਦੇ ਦੀ ਈਗੋ ਮਰੇਗੀ ਤਾਂ ਕਿਉਂਕਿ ਈਗੋ ਨਹੀਂ ਸਮਝ ਦਿੰਦੀ ਈਗੋ ਕਹਿੰਦੀ ਮੈਂ ਕਰਨ ਵਾਲਾ ਫਿਰ ਪੌੜੀ ਪੜ ਲਈਏ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹੇ ਨਾ ਕੋਈ ਉਹ ਹੋਮੇ ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸੇ ਤੇ ਦੇਣਾ ਕਿ ਕਰੇ ਚ ਸੋ ਚੰਗਾ ਮਾਨ ਦੂਈ ਗਣਤ ਲਾ ਕੇ ਜੋ ਕਰ ਰਿਹਾ ਬਸ ਉਹਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ ਮੈਂ ਹੁਣ ਭਾਣਾ ਸ਼ਬਦ ਵਰਤਿਆ ਤੇ ਇਹ ਆਨੰਦ ਸਾਹਿਬ ਚ ਰੋਜ਼ ਪੜ੍ਹਦੇ ਹਾਂ ਜੀ ਜਾਂ ਤਿਸ ਭਾਣਾ ਤਾਂ ਜੰਮਿਆ ਭਾਣਾ ਵਾਪਰਿਆ ਤੇ ਬੰਦੇ ਦਾ ਜਨਮ ਹੋਇਆ ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ ਮੈਂ ਸਾਖੀ ਨਹੀਂ ਸਿਰ ਮੈਂ ਤਿੰਨ ਗੱਲਾਂ ਉਹ ਚ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ ਅੱਗੇ ਅਸੀਂ ਬਾਣੀ ਚ ਦੇਖਾਂਗੇ ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ ਭਾਈ ਭਿਖਾਰੀ ਬਾਰੇ ਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ ਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹੀ ਮਰ ਗਿਆ ਤੇ ਵਾਪਸ ਆਏ ਤੇ ਭਾਈ ਭਿਖਾਰੀ ਜੀ ਅੱਜ ਕੱਲ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ ਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ ਕਿਉਂ ਨਾ ਕੀਤੀ ਤੁਸੀਂ ਭੇਦ ਕਿਉਂ ਨਾ ਖੋਲਿਆ। ਉਹ ਕਹਿਣ ਲੱਗੇ ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ ਇਹ ਤਿੰਨ ਲਫ਼ਜ਼ ਉੱਥੇ ਵੀ ਨੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ ਇਹ ਭਾਈ ਗੁਰਮੁਖ ਮੇਰੀ ਗੱਲ ਸੁਣ ਭਾਣਾ ਮਾਨਣ ਮਨ ਥਿਰ ਕੀਜੈ ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ ਕਿਵੇਂ ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ ਦੋ ਸਾਲ ਪੰਜ ਸਾਲ ਦਸ ਸਾਲ ਵੀਹ ਸਾਲ ਪੜ੍ਹਾਉਂਦਾ ਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ ਉਹ ਸਵਾਲ ਪਾਉਂਦਾ ਪਰਚੇ ਪਾਉਂਦਾ ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ ਹੈ। ਕਹਿੰਦੇ ਭਾਈ ਯਾਦ ਰੱਖੀ ਤਿਆਰੀ ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨੀ ਗੁਰੂ ਪਰਚੇ ਪਾਉਂਦਾ ਪਿਓ ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ ਜਿਹੜਾ ਪੜ੍ਹੀ ਕੋਈ ਨਾ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ ਭਾਣਾ ਮਾਨਣ ਮਨ ਥਿਰ ਕੀਜੈ ਸਤ ਨਾਮ ਕੋ ਸਿਮਰਨ ਕਰਨੋ ਤਨ ਹੰਤਾ ਕੋ ਹਿਰਦੈ ਵਿਸਰਨੋ ਇੱਕ ਸਰੀਰ ਦਾ ਮੋਹ ਛੱਡ ਦੇ ਦੂਜਾ ਸਿਮਰਨ ਕਰ ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਬੀਨ। ਮੈਂ ਅਰਜ ਕਰਾਂਗਾ ਜੀ ਕਰੇ ਸੋ ਚੰਗਾ ਮਾਨ जो करदा चंगा मन ले, जे नहीं मन्नांगे। मैं क्या एक तरीका संघर्ष दा, मैं नहीं मानदा, मैं आ नहीं मानदा। ओ प्यारे हो, बंदे दी हस्ती की है जी। मान लो जे आपां गुरु सामने जां किसे वाहेगुरु सामने कही जे नहीं मानदे।

ਕੰਮ ਨਹੀਂ ਆਉਣੀ। ਜਿਸ ਹੱਥ ਜ਼ੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ ਮੇਰੇ ਖਰਜੀ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀ, ਜੇ ਕਿਛ ਕਰ ਹਮ ਸਾਕੇ ਜਿਉਂ ਭਾਵੇ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸੋ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ ਸ਼ਬਦ ਵਰਦ ਹੈ। ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ ਚ ਰਹਿ ਰਿਹਾ ਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ ਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ ਤੇ ਕਥਾ ਕਰਕੇ, ਇੱਕ ਤੇ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ ਚ ਗੁਰਦੁਆਰਾ ਹੈ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ। ਯਾਦ ਰੱਖ ਸੁਲਤਾਨ ਪਿੰਡ ਅੰਮ੍ਰਿਤਸਰ ਚ ਹੈ ਪਾਹੂ ਪਿੰਡ, ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ ਇਹਨਾਂ ਦੇ ਪਿਤਾ ਜੀ, ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ। ਉਹਨਾਂ ਇਹ ਸ਼ਬਦ ਕਿਹਾ ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋਂ ਨੰਗੀ, ਸਿਰੋਂ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ। ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ। ਇਹਨਾਂ ਦੀ ਮਾਤਾ ਤੇ ਦੋਵੇਂ ਭੈਣ ਭਰਾ ਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ। ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ। ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤੇ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ ਚ ਉਸ ਥਾਂ ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ।
ਇਹ ਖਾਲਸੇ ਦੇ ਬੋਲਿਆਂ ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾ

0: ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ ਹੁੰਦਾ ਸਿਖਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਆ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹ ਸਿੱਖੀ ਨੂੰ ਧਾਰਨ ਕੀਤਾ, ਉਹ ਪਿਆਰਿਓ ਇਹ ਕੇਸ ਅਸਲ ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੁਯਮ ਜ਼ੁਬਾਨ ਕੁਨ ਅਜ਼ ਕਰਮ ਤਾਬ ਗੋਇਓ ਵਸਵ ਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ ਤੇ ਜੇ ਸਰੀਰਕ ਤੌਰ ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਖੁੱਲ ਜਾਂਦੇ ਨੇ, ਅਸੀਂ ਕਹਿੰਦੇ ਨੇ ਦੌੜ ਕੇ ਆਓ। ਲੋਕੀ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ ਚ ਕਿਉਂ ਪੈਂਦੇ ਆ, ਵੀ ਇਹ ਖੁੱਲ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਫਿਰ ਸਰੀਰਕ ਤੌਰ ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ, ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ, ਜਿਵੇਂ ਦੰਦ ਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ ਚ ਪਾਇਆ, ਨਹੀਂ ਪਿਆਰਿਓ, ਜਿੰਨਾ ਅੰਮ੍ਰਿਤ ਛਕਿਆ ਕੇਸਾਂ ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ, ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਇਸ ਲਈ ਹੈ, ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆਂ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪ੍ਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ, ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋਵਰੀ ਆਉਂਦਾ ਹੈ ਕੇਸ, ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ, ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਹੁੰਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ, ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ ਬਹੁਤ ਸੋਹਣੇ ਕੇਸਾਂ ਵਾਲਾ, ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਹੈ ਤੇ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ। ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ, ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ, ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਤੇ ਕਿਹਾ ਜੋ ਮੰਗੇਗਾ। ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ ਚ ਪਾ ਦਿਓ। ਉਹ ਗੁਰਮੁਖੋ ਸਾਖੀਆਂ ਤਾਂ ਸੁਣਾਨੀਆਂ ਸੀ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰ ਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨਹੀਂ ਫਿਰ ਅਰਜ਼ ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ। ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨਹੀਂ ਨੂੰ ਪੜਨਾ, ਪਰੀਆਂ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ। ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਨਾ ਲੋਕੋ, ਕਾਹਦੀਆਂ ਪਰੀਆਂ ਦੀਆਂ ਮੂੰਹਾਂ ਦੀਆਂ ਗੱਲ ਕਰਦੇ ਹੋ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ, ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ। ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲਵੰਦ ਹੈ ਜੀ, ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਆਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜਾ ਜੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ ਹੈ। ਭਾਈ ਸਾਹਿਬ ਕਹਿੰਦੇ, ਮਾਂ ਆਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨਹੀਂ? ਕਹਿਣ ਲੱਗੀ, ਅੱਜ ਮੈਂ ਸਿੰਘ ਦੇਖੇ ਨੇ, ਕਚਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨਹੀਂ ਮਿਲਦੀ, ਖੇਤਾਂ ਚਾਹੇ ਲੰਘੇ ਨੇ। ਮਾਂ ਅੱਗੋ ਕਹਿੰਦੀ, ਪੁੱਤ ਮੇਰਿਆ ਪਤਾ ਮੈਨੂੰ ਵੀ ਹੈ, ਪੈਰਾਂ ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ, ਪਰ ਸਦਕ ਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ ਸਬਰ ਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ, ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦੇ, ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ? ਜਿਵੇਂ ਭਾਈ ਸਾਹਿਬ ਕਹਿ ਕੇ ਗਏ, ਕਿੰਨਾ ਉੱਥੇ ਚੱਲ ਰਿਹਾ, ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ, ਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ? ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ, ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਮੈਂ ਸਾਡੀ ਇੱਛਾ, ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ ਤੇ, ਬਲਾਕ ਪੱਧਰ ਤੇ ਆਹ ਵਖਰੇਵਾਂ, ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਅੰਦਰ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ ਤੇ ਲੱਗੀ, ਸੱਚੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ। ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ, ਨਹੀਂ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ, ਆਪ ਕੁੱਲੂ ਕੱਲੂ ਹਾਰੇ ਵੱਡੇ ਚ ਉੱਪਰ ਏੜੇ ਸਰਦਾਰ ਚੜਤ ਸਿੰਘ ਨੇ ਕਿਹਾ ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ। ਉਹ ਕਹਿੰਦਾ ਚਰਤ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਦੀਆਂ ਬਣਾਉਣੀਆਂ। ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ ਤੋਂ ਤੂੰ ਪ੍ਰਸ਼ਾਦੇ ਪਕਾ ਦਾਲ ਰੱਖਿਆ ਕਰ, ਰਾਤ ਨੂੰ ਮੈਂ ਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ ਚ ਦਾਲ ਰੱਖੀ, ਟੋਕਰੀ ਚ ਰੋਟੀਆਂ ਪਾ ਗਏ। ਦੋਵੇਂ ਭੈਣ ਭਰਾ ਜੰਗਲ ਵਿੱਚ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਤੇ ਉੱਥੇ ਫਿਰ ਸਿੰਘ ਨੇ ਲੰਗਰ ਛਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਿਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ ਚ, ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ, ਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤੇ ਅੱਲਾ ਹੀ ਮਾਰੇ ਮਾਰੇ ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ ਅੱਜ ਦਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਬਿਧੀ ਚੰਦ ਦਾ ਵਿੱਚ ਹੋਇਆ, ਬਿਧੀ ਚੰਦ ਪਛੀਨਾ ਨੀ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨਹੀਂ ਮਰਦੇ, ਸੀ ਤਾਂ ਖੱਪ ਗਏ ਆ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ, ਜੁਝਾਰੂਆਂ ਨੇ ਨਹੀਂ ਮਰਨਾ। ਕਿਉਂ? ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ। ਅਗਲੀ ਗੱਲ ਉਹ ਸੱਚੀ ਕਹਿ ਗਿਆ, ਤੁਸੀਂ ਸਰੀਰਕ ਤੌਰ ਤੇ ਮਾਰਦੇ ਹੋ ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ। ਉਹਨੇ ਕਿਹਾ ਜੀ ਦੱਸੋ। ਕਹਿੰਦਾ ਤਾਰੂ ਸਿੰਘ ਪੂਲੇ ਵਾਲਾ, ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਨੀ ਹੈ। ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ, ਮਾਈ ਹੈ, ਉਹਦੀ ਭੈਣ ਹੈ, ਇਹ ਤਿੰਨੇ ਦੋਸ਼ੀ ਨੇ। ਉੱਥੇ ਜਿਹੜੇ ਸ਼ਬਦ ਕਹਿ, ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਕਹਿੰਦਾ ਨਾ ਉਹਦੀ ਮਾਈ ਨੂੰ, ਨਾ ਉਹਦੀ ਮਾਂ ਭੈਣ ਨੂੰ, ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ। ਆਪ ਉਹ ਲੀਰਾਂ ਪਾਈ ਫਿਰਦਾ ਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ। ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਸੁੱਖ ਦੁੱਖ। ਆਪ ਗੁਜ਼ਾਰਾ ਅਗਨੀ ਨਾਲ, ਅਸੀਂ ਸਿਆਲ ਚ ਦੇਖਿਆ। ਆਕਲ ਦਾਸ ਕਹਿੰਦਾ, ਮੰਤ ਕਹਿੰਦਾ, ਉਹ ਸਿਆਲ ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ, ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿੱਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ, ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ, ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਏ ਖਾਨ ਨੇ, ਸੂਬੇਦਾਰ ਨੇ, ਆਹਦੀਏ ਭੇਜੇ। ਆਹਦੀਆ ਹੁੰਦਾ ਸੀ ਜਿਹੜਾ ਪਾਲਕੀ ਵਿੱਚ ਬਹਿ ਕੇ ਆਉਂਦਾ ਸੀ, ਇੱਕ ਲਫ਼ਜ਼ ਬੜਾ ਹੁੰਦਾ ਐਦੀ ਐਦੀ ਆਏ। ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ, ਇੱਕ ਪਿੰਡ ਚੋਂ ਪਾਲਕੀ ਚੁੱਕਣੀ, ਨੰਬਰਦਾਰ ਅਗਲੇ ਪਿੰਡ ਚ ਬੰਦਿਆਂ ਦਾ ਪ੍ਰਬੰਧ ਕਰਦਾ ਚੁੱਕਣ ਲਈ। गुलामी सी, उत्थे भेज दिते जी फौजी दस्ता आ गया जी पिंड पूले। दुपहरे वेले आ गए उधर माई घर माता जी घर लंगर पका रहे, बीबी तारो लंगर पका रहे। ये आए ते आके धमकी दे के ने माई किथे वे तारू सिंह, ये लफज यही वरते। वह बागिया नू रोटी देंदा कहने मां इन्ने मिठे च बोली वे पुत कितों आए हो, ना पता तो लग गया लिबास तो असि लाहौरों आए हाँ, तुसी बागिया नू रोटी खवांदे हो। मां कहंदी पोते बागिया ने ली एक गुरु नानक दा लंगर है तुहाडे लई भी, ये थके है तो पहला प्रशादा छक लो, दाल फुलका तैयार है प्रशादा छको। कह लगे सी तारू सिंह नू तेरी भैन नू गिरफ्तार करना है। उन्नी देर नू एक सज्जन कोई हिंदू वीर कहिंदा दौड़िया, भाई साहब हल पै वांदे सन, ये पिंड तो बाहर ने भाई साहब दे खेत जिहड़े ने, ये पिंड दे न्याई नहीं, पूले पिंड तो दूर ने, उत्थे भाई साहब हल वाह रहे सन। इन्हें जाके दसिया भाई साहब नू भी फौजी दस्ता आ गया, तुहानू पकड़न आए हा, मैं तुहानू दसन आया भी तुसी निकल जाओ किसे पासे जां झाड़ च लुक जाओ। भाई साहब हल्का छड के कहिंदे आ सिख दा काम कोई नहीं लुकना, मैं गुनाह को कीता है, मैं कोई पाप नहीं कीता, हल पंजाली ओनू दित्ती तू घर नू लै जाई, जिथे अपने बल्द सन जिथे रख दे तू उधर लै जी। आ भाई साहब घर आ गए, फौजी दस्ता सी आके फतेह गजाई, मुसलमान हिंदू सारे कठे नंबरदार पिंड दा, ओनू फौजी दस्ते ने झिड़किया कि नंबरदारा तू जवाब दे गए जे तेनू पता सी कि इस पिंड च बागिया नी रोटी पकदी लंगर पकदे दस्या क्यों नहीं। नंबरदार ने कहा इत्थे हिंदू भी खांदा है इत्थे मुसलमान भी खांदा है। उन्हें कहा सी बीबी तारो ते तारू सिंह दोनों भैन भरावां नू गिरफ्तार करना है, जिहड़ी सच्चाई हुंदी है तो मुकरना नहीं चाहीदा, हिंदू ते मुसलमान दोनों धिरां सामने आके खलो गई। उथों दे एक बजुर्ग ने कोई नंबरदार कहिंदे आ उन्हें खलो के कहा दस्ते नू जिवें बंदा भी रस चाहुंदा है इस माई नू हथ ना लायो, ये माई तारू सिंह दी मां नहीं सारे पिंड दी मां है, किन्ना प्यार होवेगा सिख दा। इस बीबी भैन तारो नू गिरफ्तार ना करो, ये कली तारू सिंह दी भैन नहीं, मुसलमान कहिंदे नहीं तारू साडी भी भैन है। उथे कुछ कहिंदे फिर इन्हां ने पैसे दे के जिसलियत है कि बीबी तारो नू गिरफ्तार नहीं होण दिता, भाई तारू सिंह जी नू गिरफ्तार कर लिया गया। जदों तुर लगे सारा पिंड आया, सारे बिरा ए भी पता है लाहौर गए ने वापस नहीं आना, सिख बंदगी आला जी इतिहास कहिंदा जीवन दा उच्चा जपी ते तपी सिमरन च भिजा कीर्तन करन वाला। भाई साहब नू जदों ले जान लगे नंबरदार ने ही क्या नाल दिया ने क्या एक वारी मां ते भैण नू मिलता लैन दिओ, केवल इमोशनल कर ली नहीं। जदों मिले मां नू मत्था टेकिया, कहिंदे मां ने मत्था चुमिया कुट के अपने सीने न लाया ते सोहना काला दाड़ा, 25 साल दी मेरा ख्याल उम्र थोड़ी उम्र सी जी भाई साहब दी, हां जी काला दाड़ा, ते उस वक्त दाड़े नू हाथ च लैके कहिंदी पुत वापस ता नहीं आउणा मैनू पता है, पर आ देखी एक केस ना मैं तुहानू एक बेनती करांगा मेरे वीरो जिहड़े तुसी बैठे हो, इस मुल्क विच धर्म कमान दी पूरी आजादी जे तुसी ट्रक चलांदे हो तुसी टैक्सी चलांदे हो, थोड़ा जिहा दृढ़ता करके तुसी देखो भी मां तुरदिआं कहिंदी पुत वेखी केस मत्था चुमिआ, भैण तारो ओनू मिले उथे लिख देने हर एक दी केड़ी भैण जी दी इच्छा नहीं कि मेरे भरा दा घर वसे ओदे बच्चे खून अगे। सच्ची मुची ओ भैण वीर नू मिली ते उन्हें शब्द कहे जेड़े, कहन लगे तू उदास ना होई वीर नू क्या, कहन लगे मैं उदास नहीं हुंदा, तू चला जाएगा वीरा पर जिन्नी देर तक मां ते मैं जिउंदियां हां तेरे घर विच सिंगां दा चुल्हा कदी बंद नहीं होवेगा, ये रोटी भी पकेगी ये दाल भी बनेगी ये कपड़े भी जानगे। इथों पूले पिंड तो भाई साहब नू लैके अगला पड़ा कीता पढ़ाना पिंड, ये वैसे अजकल पाकिस्तान विच जी क्योंकि पूला सरहद दे उत्ते अजकल मैं कहा पाकिस्तान पढ़ाने पिंड, ये भी पिंड हिंदू मुसलमाना दा सी, ਇੱਥੇ ਜਦੋਂ ਨੰਬਰਦਾਰ ਦੇ ਕੋਲ ਟਿੱਕੇ ਜਿਹੜੀ ਪੰਚਾਇਤੀ ਥਾਂ ਜਿੱਥੇ ਹੁੰਦੀ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਭਾਈ ਤਾਰੂ ਸਿੰਘ ਨੂੰ ਪਕੜ ਕੇ ਲੈ ਚੱਲੇ ਆ। ਯਾਦ ਰੱਖਿਓ ਤੁਸੀਂ ਉਹ ਬੰਦੇ ਦਾ ਸਿੱਖ ਦਾ ਕਰੈਕਟਰ ਦੇਖੋ, ਆਪਣੇ ਪਿੰਡ ਚ ਤੇ ਬੰਦੇ ਦਾ ਹੁੰਦਾ ਹੀ। ਚਲੋ ਉਸ ਪਿੰਡ ਦੇ ਵਿੱਚ ਫਿਰ ਨੌਜਵਾਨ ਧਰਮਸ਼ਾਲਾ ਚ ਗੁਰਦੁਆਰੇ ਇਕੱਠੇ ਵਿੱਚ ਵੀ ਪਾਤਸ਼ੀ ਉੱਥੇ ਉਹਨਾਂ ਕਿਹਾ ਇੱਕ ਕੰਮ ਕਰੋ, ਇਹ ਕਿੰਨੇ ਕੁ ਬੰਦੇ ਨੇ ਇਹ ਭਲਾ ਜਿਹੜੇ ਲੈਣ ਆਏ ਨੇ, ਗਿਣਤੀ ਦੇ ਨੇ, ਇਹਨਾਂ ਸਾਰਿਆਂ ਨੂੰ ਖਤਮ ਕਰਕੇ ਤਾਰੂ ਸਿੰਘ ਨੂੰ ਆਪਾਂ ਛੁਡਾ ਲੈਣਾ। ਭਾਈ ਤਾਰੂ ਸਿੰਘ ਆਪਾਂ ਛੁਡਾਵਾਂਗੇ। ਇੱਕ ਬਜ਼ੁਰਗ ਵੀ ਗੁਰਦੁਆਰੇ ਪਹੁੰਚ ਗਿਆ, ਉਹਨੇ ਕਿਹਾ ਭਾਈ ਨੌਜਵਾਨੋ ਤੁਸੀਂ ਜਜ਼ਬਾਤ ਵਿੱਚ ਹੋ, ਪਰ ਜਿਹਨੂੰ ਛਡਾਉਣਾ ਚਾਹੁੰਦੇ ਹੋ ਫੌਜੀ ਦਸਤਾ ਮਾਰਨਾ ਉਹਨੂੰ ਪੁੱਛ ਤੇ ਲਈਏ। ਉਹ ਬਜ਼ੁਰਗ ਫਿਰ ਭਾਈ ਤਾਰੂ ਸਿੰਘ ਦੇ ਕੋਲ ਗਿਆ, ਬੱਜੇ ਸਨ ਭਾਈ ਸਾਹਿਬ, ਕਹਿਣ ਲੱਗਾ ਵੀ ਸਿੰਘ ਜੀ, ਭਾਈ ਸਾਹਿਬ ਨੂੰ ਅਦਬ ਦਿੱਤਾ ਕਿ ਇੱਥੋਂ ਦੇ ਨੌਜਵਾਨਾਂ ਫੈਸਲਾ ਕੀਤਾ ਵੀ ਅਸੀਂ ਫੌਜੀ ਦਸਤਾ ਖਤਮ ਕਰ ਦਿਆਂਗੇ, ਤੁਹਾਨੂੰ ਛਡਾਉਣਾ ਹੈ ਜੋ ਮਰਜ਼ੀ ਹੋਵੇ। ਅੱਗੋਂ ਹੱਸ ਕੇ ਕਹਿੰਦੇ ਸਿੱਖ ਪਰਉਪਕਾਰੀ ਹੁੰਦਾ, ਮੈਨੂੰ ਇਕੱਲੇ ਨੂੰ ਛਡਾ ਲੋਗੇ ਕੱਲ ਨੂੰ ਸਾਰਾ ਪਿੰਡ ਮਾਰ ਦੇਣਗੇ। ਕਹਿੰਦੇ ਨੇ ਅਸੀਂ ਕੀ ਸੇਵਾ ਕਰੀਏ, ਕਹਿਣ ਲੱਗੇ ਮੈਂ ਸ਼ਹੀਦ ਹੋਣ ਚੱਲਿਆ, ਸ਼ਹੀਦੀ ਭਾਗਾਂ ਨਾਲ ਮਿਲਦੀ, ਮੈਂ ਸ਼ਹੀਦ ਹੋਣ ਚੱਲਿਆ, ਇੱਕ ਕੰਮ ਕਰਿਓ, ਇਹ ਮੇਰੇ ਘਰ ਦਾ ਤਵਾ ਬੰਦ ਕਰਨਾ ਚਾਹੁੰਦੇ ਨੇ, ਤੁਸੀਂ ਤਵੇ ਦੀ ਥਾਂ ਤੇ ਲੋਹਾ ਬਣਾ ਦਿਆ ਜੀ, ਇਹ ਸਾਡੇ ਘਰ ਦੇ ਦੇਗੇ ਬੰਦ ਕਰਨੇ ਚਾਹੁੰਦੇ ਨੇ, ਤੁਸੀਂ ਵੱਡੀਆਂ ਦੇਗਾਂ ਚਾੜ ਦਿਆ ਜੇ, ਜੇ ਤੁਸੀਂ ਸਿੰਘਾਂ ਦੀ ਸੇਵਾ ਕਰੋਗੇ ਜੁਝਾਰਵਾਂ ਦੀ, ਇਹ ਅਸਲੀ ਸੇਵਾ ਮੇਰੀ ਹੋਵੇਗੀ। ਇੱਥੋਂ ਭਾਈ ਸਾਹਿਬ ਨੂੰ ਫਿਰ ਲਾਹੌਰ ਲੈ ਗਏ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਜ਼ਖਰੀਏ ਦੀ ਕਚਹਿਰੀ ਚ ਪੇਸ਼ ਕੀਤਾ, ਭਾਈ ਸਾਹਿਬ ਨੇ ਜਾ ਕੇ ਫਤਿਹ ਗਜਾਈ। ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਤਾਂ ਔਰੰਗਜ਼ੇਬ ਦੇ ਪ੍ਰਾਣ ਉੱਡ ਗਏ ਸਨ। ਇਹ ਫਤਿਹ ਆਮ ਦੀ ਨਹੀਂ, ਇਹਨੂੰ ਕਦੀ ਨਾ ਭੁੱਲਿਓ ਸਿੰਘੋ, ਇਹ ਫਤਿਹ ਗੁਰੂ ਗੋਬਿੰਦ ਸਿੰਘ ਦੀ ਏ। ਸਾਡਾ ਪੁਰਾਣਾ ਇਤਿਹਾਸ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਸਨ, ਜਿਹੜਾ ਸਿੱਖ ਨੂੰ ਸਿੱਖ ਸਾਹਮਣੇ ਫਤਿਹ ਬੁਲਾਏਗਾ ਉਹਦੇ ਵੱਲ ਮੇਰਾ ਮੂੰਹ ਹੋਇਆ ਕਰੇਗਾ। ਤੇ ਉਹਨੂੰ ਆਪਾਂ ਘੱਟੋ ਘੱਟ ਦੇਖੀਏ ਇਸ ਤਰ੍ਹਾਂ। ਭਾਈ ਸਾਹਿਬ ਜੀ ਨੂੰ ਕਿਹਾ ਗਿਆ ਵੀ ਤੂੰ ਬਾਗੀਆਂ ਨੂੰ ਰੋਟੀ ਦੇਣਾ, ਉਹ ਕਿਹਾ ਮੈਂ ਤੇਰਾ ਹਾਲਾ ਭਰਨਾ, ਮੈਂ ਖੇਤੀ ਕਰਨਾ, ਆਪਣੀ ਵਾਹੀ ਕਰਨਾ, ਮੈਂ ਕਦੀ ਕੋਈ ਪਾਪ ਨਹੀਂ ਕੀਤਾ, ਕਦੀ ਕੋਈ ਜੁਰਮ ਨਹੀਂ ਕੀਤਾ। ਉਹਨਾਂ ਕਿਹਾ ਤੂੰ ਰੋਟੀਆਂ ਖਵਾਉਣਾ, ਉਹ ਕਹਿੰਦਾ ਇਹ ਮੇਰਾ ਧਰਮ ਹੈ ਤੇ ਮੈਂ ਆਪਣੇ ਧਰਮ ਤੇ ਆਪਣੀ ਕੌਮ ਦੀ ਸੇਵਾ ਵਾਸਤੇ ਸਭ ਕੁਝ ਹੀ ਕੁਰਬਾਨ ਕਰਨ ਨੂੰ ਤਿਆਰ ਹਾਂ। ਉਹਨਾਂ ਕਿਹਾ ਵੀ ਦੇਖ ਤੂੰ ਸੋਹਣਾ ਕਿੰਨਾ, ਸਿਆਣਾ ਕਿੰਨਾ, ਇਸਲਾਮ ਧਾਰਨ ਕਰ। ਉਹ ਕਹਿੰਦਾ ਹੈ, ਭਾਈ ਸਾਹਿਬ ਨੇ ਕਿਹਾ ਮੇਰੀ ਸਿੱਖਾਂ ਨੇ ਅਰਦਾਸ, ਇਹ ਵੀ ਯਾਦ ਮੈਂ ਰੱਖੇ, ਜਦੋਂ ਤੁਰਨ ਲੱਗੇ ਸੰਗਤ ਨੂੰ ਕਿਹਾ ਪੜਾਣੇ ਮੇਰੀ ਅਰਦਾਸ ਕਰੋ ਕਿ ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਉਹਨਾਂ ਕਿਹਾ ਮੈਂ ਤਾਂ ਗੁਰੂ ਦੇ ਚਰਨਾਂ ਚ ਅਰਦਾਸ ਕਰਕੇ ਆਇਆ, ਤੂੰ ਡੋਲਣ ਦੀ ਗੱਲ ਕਹਿ ਰਿਹਾ, ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਜਦੋਂ ਦੋ ਵਾਰੀ ਕਿਹਾ, ਜ਼ਕਰੀਆ ਖਾਂ ਗੁੱਸੇ ਵਿੱਚ ਆ ਕੇ ਕਹਿੰਦਾ ਤੇਰੇ ਕੇਸ ਮੈਂ ਜੁੱਤੀਆਂ ਮਾਰ ਮਾਰ ਕੇ ਉਡਾ ਦਿਆ। ਇਹ ਲਫ਼ਜ਼ ਯਾਦ ਰੱਖਿਓ, ਮੈਂ ਹਰ ਚੀਜ਼ ਬਕਾਇਦਾ ਪ੍ਰੂਫ ਨਾਲ ਕਹਿ ਰਿਹਾ, ਕਿਉਂਕਿ ਹਾਕਮ ਅਣਹੋਏ ਸ਼ਬਦ ਵਰਤੇਗਾ। ਪਿਛਲੇ ਸਮੇਂ ਕੀ ਨਹੀਂ ਹੋਇਆ ਜੀ, ਕੀ ਕੁਝ ਨਹੀਂ ਵਾਪਰਿਆ। ਉਹਨਾਂ ਕਿਹਾ ਮੈਂ ਜੁੱਤੀਆਂ ਮਾਰ ਕੇ ਤੇਰੇ ਵਾਲ ਉਡਾਵਾਂਗਾ। ਸਿੱਖ ਨੇ ਅੱਗੇ ਉਹ ਕਿਹਾ, ਯਾਦ ਰੱਖੀ ਤੂੰ ਮੈਨੂੰ ਜੁੱਤੀ ਨਹੀਂ ਮਾਰਨੀ, ਮੈਂ ਜੁੱਤੀ ਮਾਰ ਕੇ ਆਪਣੇ ਮਰਨ ਤੋਂ ਪਹਿਲਾਂ ਤੈਨੂੰ ਅੱਗੇ ਲਾ ਕੇ ਲਿਜਾਵਾਂਗਾ। ਇਹ ਸ਼ਬਦ ਕਚਹਿਰੀ ਚ ਹੋਏ, ਮੈਂ ਤੈਨੂੰ ਆਪਣੇ ਅੱਗੇ ਲੈ ਕੇ ਜਾਵਾਂਗਾ, ਤੂੰ ਕੌਣ ਹੈ ਮੈਨੂੰ ਜੁੱਤੀ ਮਾਰਨ ਵਾਲਾ। ਇੱਥੇ ਫਿਰ ਯਾਦ ਰੱਖਿਓ, ਭਾਈ ਸਾਹਿਬ ਨੂੰ ਕੁਛ ਵਿਦਵਾਨ ਕਹਿੰਦੇ ਆ ਚਰਖੜੀ ਤੇ ਘੁਮਾਇਆ ਗਿਆ। ਇਹ ਦੋ ਤਰ੍ਹਾਂ ਦੀ ਹੁੰਦੀ ਚਰਖੜੀ, ਪਤਾ ਹੋਣਾ ਆਪ ਜੀ ਨੂੰ। ਇੱਕ ਹੁੰਦੀ ਹੈ ਜਿਹਦੇ ਤੇ ਬੰਨਿਆ ਜਾਂਦਾ ਹੈ, ਇੱਕ ਹੁੰਦੀ ਹੈ ਨਾਲ ਉਹਦੇ ਦੂਜੀ ਚਰਖੜੀ, ਚਰਖੇ ਦਾ ਵੱਡਾ ਰੂਪ ਹੀ ਕਹਿ ਲਓ। ਉਸ ਦੂਜੇ ਹਿੱਸੇ ਦੇ ਵਿੱਚ ਹੁੰਦੇ ਨੇ ਪੱਤੇ, ਬਲੇਡ, ਇੱਕ ਪਾਸੇ ਜਦੋਂ ਦੋਨੋਂ ਘੁਮਾਉਂਦੇ ਨੇ ਨਾ ਜੀ, ਉਸ ਵਕਤ ਫਿਰ ਉਸ ਸਰੀਰ ਨੂੰ ਤੁੰਬਾ ਤੁੰਬਾ ਕਰਕੇ ਜਿਵੇਂ ਰੂਹ ਪਿੰਜੀ ਨਾ ਨਾ, ਇਸ ਤਰ੍ਹਾਂ ਬਲੇਡ ਸਾਰੀ ਬੋਡੀ ਨੂੰ ਖਤਮ ਕਰ ਦਿੰਦੇ। ਇੱਥੇ ਭਾਈ ਸਾਹਿਬ ਨੂੰ ਪਹਿਲਾਂ ਚਰਖੜੀ ਤੇ ਤਾਂ ਘੁਮਾਇਆ, ਬਲੇਡ ਵਾਲੀ ਨਹੀਂ, ਉਂਜ ਚਰਖੜੀਆਂ ਤੇ ਘੁਮਾ ਕੇ ਕਿ ਸ਼ਾਇਦ ਤਸੀਹੇ ਦਈਏ ਤੇ ਮੰਨ ਜਾਏ। ਸੱਚੀ ਮੁੱਚੀ ਜਦੋਂ ਪੂਰਾ ਘੁਮਾ ਦਿੱਤਾ, ਬੇਸੁੱਧ ਹੋ ਗਏ, ਥੱਲੇ ਉਤਾਰਿਆ, ਦੋ ਬੰਦੇ ਪਕੜ ਕੇ ਲੈ ਗਏ। ਛੱਡ, ਰਾਤ ਪੈ ਗਈ। ਦੂਜੇ ਦਿਨ ਫਿਰ ਜ਼ਕਰੀਆ ਨੇ ਕਿਹਾ ਮੈਂ ਤੈਨੂੰ ਜਿਹੜੀ ਕੱਲ ਗੱਲ ਕਹੀ ਸੀ, ਇਤਿਹਾਸ ਕਹਿੰਦਾ ਸਿੱਖ ਦੀ ਜ਼ਬਾਨ ਸੀ ਅਕਾਲ ਅਕਾਲ ਅਕਾਲ। ਉਹਨੇ ਕਿਹਾ ਮੈਂ ਤੈਨੂੰ ਮੁਸਲਮਾਨ ਵੇਖਣਾ ਚਾਹੁੰਦਾ। ਨਵਾਬ ਕਹਿ ਤੂੰ ਗੁੱਸੇ ਹੋ ਮੁਸਲਮਾਨ, तब तेरी छड़ांगा मैं जान। भाई साहब कहिंदे ने मैं इको अरदास करके आया, मेरी सिक्खी केसा सवासा नाल निवे, चढ़ गया केसा तो। उस वक्त कहिंदा मैं नवे बला, उत्थे शब्द नवे वरते, मैं किसी की जात की गल नहीं कर रहा, आ केस जिदा तेन माण है तू देखी मैं कैंची नाल कतर के तेरिया अखा सामने रखांगा। ये गल आम तौर ते साडे बंदे नहीं सुनांदे, क्योंकि जिथे भी गुरु दे सिख दी अजमत खेड वापर दी असी डर जाने, हर एक नू अपने वर्गा ना समझिए प्यारियो। ओ बंदगी वाली रूह, उन्हें कहा मैं नाई बुला के तेरे केस कतल करावांगा, केस तेरा जूड़ा ला देंगा। सच्ची मुची आए जी, सच एवे के भाई साहब की दृढ़ता इनी के केस नहीं कट सके। साडा इतिहास कहिंदा लोहे दीआं तारां दी तरह। उस तो बाद फिर उन्हें मोची बुलाया। याद रखियो, कहना बहुत सौखा है। आ जिन्हें तस्वीर पेंट की ना भाई साहब की, बिल्कुल इन बिन इस तरह ही वापरिया। उस वक्त मोची नू बुलाया, वह अपनी रंबी तिखी करके लियाया। भाई साहब नू बनना चाहते सन, क्योंकि जो खोपड़ी लानी है ते कुदरती तौर ते सट वजेगी तो किते हिले ना। भाई साहब ने कहा ना होए, रस्सिया संगलां विच मैनू ना बनो, तुसी खोपड़ी उतारनी उतार लो, मैं इस तरह आराम नाल बैठ जाना। बैठे इस तरह सन जी, अज जिवें असीं बहिंदे आ ना, दोनों बाहां पिछे कर लईआं ते दोनों हाथां दीआं जिहड़ियां तलियां सन खब्बे सजे इस तरह रख के एक भाई साहब की लत जिहड़ी सी अगे उहनां कर ली, जिवें चौंकड़ा मारी दा। इस तरह भाई साहब भाई तारू सिंह जी बैठ गए, लोगों का इकट्ठ भीड़ कट्ठी। उस वक्त फिर मोची ने किवें लाई खोपड़ी, मैं ये बेनती करनी चाहना, उन्हें रम्मी सामने तिखी की, इस करके सी शायद डर जाए। उन्हें फिर भाई साहब दे मत्थे दे आ जिहड़ा आ पासा है ना जी, आ साडा इस पाथे अगों नीवी करके रम्मी, पिछों पूरे जोर नाल हथौड़ा मारिया, पहली सट मत्थे दे उत्ते मारी। जदों उत्तो चमड़ी उतरी, पूरा जिहड़ा चेहरा सी भाई साहब दा एडा सोहना सरूप जी, सारे दा सारा चेहरा खून ते बोटियां नाल भरिया गया। पहली इथों इहनू कटदा होया थले थले चली गया, ये पिछो इथो कन्न तो कटिया, फिर दूजे पासे फिर कटिया गीची तक। जदों आ गई फिर जकरीए वल देखिया, उन्हें कहा कट ला दे पूरी, फिर पूरे जोर नाल गीची वाले पासे मार के रंबी हथौड़ा भाई साहब की खोपड़ी केसा दे नाल ला दिती। रतन सिंह पंगू लिखदे आ, पैनी थी रंबी करी धर माथ्यों दई दबाए, माथे ते कन्ना तौड़ी गीचियों दई पटवाए, मथे तो कन्न कन्ना तो गीची तक। भाई साहब दा सारा चेहरा गुरमुखो, पिंडा सारा बोटियां ते अपने खून नाल भिज गया। सिख अकाल काल कही जांदा है, आम तौर ते साडे सज्जन फिर इत्थे आके कहिंदे ने भाई साहब शहीद हो गए, इत्थे नहीं शहीद होए ना। फिर भाई साहब जी नू खोपरी लैन तो बाद खाई च सटिया गया, भी चलो खून वगदा पे आपे कुत्ते कां आउणगे। इथे फिर रामगढ़िए सिख सन, मैं चलो जात नाल जोड़, उन्हां रामगढ़िया ने भाई तारू सिंह नू उत्थों चुकिया, ये फिर अपनी धर्मशाला च लै गए। उत्थे फिर भाई साहब दा खून बहुत वह चुका सी, पर इन्ना दलेर जी, मैं कहना गुरु गोबिंद सिंह कैसी किरपा वरताई उहदे ते। उन्हें फिर रात नू कड़ाई तैयार की, आप जी नू पता होना जदों कोई जख्म हुंदा सी ना जी, आप मिठा जा कड़ा बना के उहदे बन्निया जांदा सी। उन्हें फिर भाई साहब की खोपड़ी दे उत्ते ना जी, जिहड़ा उत्तों लै चुकी सी उहदे ते कड़ाई बन्नी। कुछ समा निकलिया, यह हाहाकार मच गई भी वह भाई तारू सिंह का खोपड़ा ला दिता, खोपरी ला दिती। प्यारे कुछ दिन बीते, ये मैं गुरु साहब ते भरोसा करके कहना, जकरीए खां नू यूरिन दा पेशाब दा बन पै गया। उत्थे डिटेल दिती, ये कुरान दीआं आयतां पढ़न लग पै, काजी आए मुलाने आए वैद आए, ओदी पीड़ खटे ही ना। फिर सरदार शबेक सिंह जंबर नू सद्या, जिन्हां नू बाद चरखड़ी चाढ़िया गया, सबेक सिंह नू सद्या, ए पता लगा भी इन्हें कहा सी भी मैं तेरे वाल जुत्ती नाल डांगा, ਤੇ ਜਿਹਦੀ ਖੋਪੜੀ ਲਾਈ ਉਹਨੇ ਕਿਹਾ ਸੀ ਮੈਂ ਜੁੱਤੀ ਅੱਗੇ ਤੈਨੂੰ ਲਾ ਕੇ ਲਿਜਾਵਾਂਗਾ। ਉਹਨਾਂ ਕਿਹਾ ਜੰਬਰ, ਭਾਈ ਸ਼ਬੇਕ ਸਿੰਘ ਜੰਬਰ ਨੂੰ ਬੁਲਾਇਆ। ਗੁਰਮੁਖ ਉਸ ਵਕਤ ਭਾਈ ਸ਼ਬੇਕ ਸਿੰਘ ਭਾਈ ਤਾਰੂ ਸਿੰਘ ਜੀ ਦੇ ਕੋਲ ਗਏ। ਧਿਆਨ ਨਾਲ ਸੁਣਿਓ ਮੇਰੀ ਬੇਨਤੀ ਜੀ, ਆਹ ਗੁਰਮੁਖ ਪਿਆਰੇ ਕਾਰ ਬਾਰੇ ਕਹਿ ਰਹੇ ਜੀ ਦੀ ਖੈਰ, ਪਲੀਜ਼ ਪਾਸੇ ਕਰ ਲਿਓ। ਭਾਈ ਸ਼ਬੇਕ ਸਿੰਘ ਜੀ ਭਾਈ ਤਾਰੂ ਸਿੰਘ ਦੇ ਕੋਲ ਗਏ। ਉਹਨਾਂ ਕਿਹਾ ਜੀ ਬਖਸ਼ ਦਿਓ। ਇੱਥੋਂ ਤੱਕ ਕਹਿੰਦੇ ਨੇ ਜ਼ਖਰੀਏ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਦਾ ਜ਼ਿਕਰ ਕੀਤਾ। ਪੀੜ ਨਾਲ ਪੀੜਤ ਹੋਇਆ, ਕਹਿੰਦਾ ਮੈਨੂੰ ਪਤਾ ਕਿ ਮੈਂ ਸੰਤ ਨੂੰ ਤਸੀਹੇ ਦਿੱਤੇ ਨੇ, ਪਰ ਬਾਣੀ ਤਾਂ ਕਹਿੰਦੀ ਹੈ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ। ਇਹਨੂੰ ਮੈਨੂੰ ਬਖਸ਼ਵਾ ਦਿਓ। ਸੱਚ ਇਹ ਵੇ ਭਾਈ ਤਾਰੂ ਸਿੰਘ ਸਿਰਫ ਜਪਜੀ ਸਾਹਿਬ ਪੜੀ ਜਾ ਰਹੇ ਸਨ। ਉਹਨਾਂ ਕਿਹਾ ਮੈਂ ਕੁਛ ਨਹੀਂ ਕਰ ਸਕਦਾ, ਇਹ ਉਹ ਪੰਥ ਹੀ ਕਰ ਸਕਦਾ ਜਿਹਦੀ ਮੈਂ ਸੇਵਾ ਕੀਤੀ। ਫਿਰ ਭਾਈ ਸ਼ਬੇਕ ਸਿੰਘ ਪੰਥ ਕੋਲ ਆਏ ਜਿੱਥੇ ਜਥਾ ਸੀ। ਉਹਨਾਂ ਫਿਰ ਇੱਕੋ ਗੱਲ ਕਹੀ, ਤਾਰੂ ਸਿੰਘ ਜਤੀ ਸਤੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਉਹਦੀ ਜੁੱਤੀ ਜ਼ਖਰੀਏ ਦੇ ਸਿਰ ਚ ਮਾਰੋ ਤੇ ਆਰਾਮ ਮਿਲੇ। ਸੱਚੀ ਜੀ ਇਸਤਰੀ ਹੋਇਆ, ਉਹਦੀ ਜੁੱਤੀ ਭਾਈ ਸਾਹਿਬ ਦੀ ਜੁੱਤੀ ਮੈਂ, ਕਿਉਂਕਿ ਐਵੇਂ ਗੱਲ ਨੀ, ਮੈਨੂੰ ਪਤਾ ਬਹੁਤ ਸਾਰੇ ਸੱਜਣ ਇੱਥੇ ਗੱਲ ਮੁਕਾਨ ਤੇ ਸ਼ਹੀਦ ਹੋ ਗਏ। ਉਹ ਜੁੱਤੀ ਸੂਬੇ ਦੇ ਸਿਰ ਚ ਵੱਜਦੀ ਰਹੀ, ਉਹਨੂੰ ਸਕੂਨ ਮਿਲਦਾ ਰਿਹਾ। ਪਰ ਭਾਈ ਸਾਹਿਬ ਦੇ ਬੋਲ ਸੱਤ ਹੋਏ, ਜ਼ਖਰੀਏ ਦੀ ਮੌਤ ਜੁੱਤੀਆਂ ਦੇ ਨਾਲ ਹੋਈ ਸੀ, ਭਾਈ ਸਾਹਿਬ ਦੀ ਜੁੱਤੀ ਨਾਲ। ਇੱਧਰ ਇਹ ਮਰਿਆ, ਇੱਧਰ ਭਾਈ ਤਾਰੂ ਸਿੰਘ ਕੋਲ ਸੰਗਤਾਂ ਆ ਗਈਆਂ। ਗੁਰਮੁਖੋ ਬੋਲ ਰਹੇ ਨੇ, ਸਿਰ ਦੇ ਉੱਪਰ ਕੜਾਈ ਬੰਨਦੇ ਸਨ, ਪੱਟੀ ਬੰਨੀ ਸੀ। ਉਹਨਾਂ ਕਿਹਾ ਭਾਈ ਸਾਹਿਬ ਆਪਾਂ ਯਤਨ ਕਰੀਏ ਜੇ ਫਿਰ ਦੁਬਾਰਾ ਸਭ ਕੁਝ ਹੋ ਜਾਏ, ਠੀਕ ਹੋ ਜਾਏ ਕੁਛ। ਹਕੀਮ ਕੋਈ ਕਹਿਣ ਲੱਗੇ ਨੀ, ਇੱਕੋ ਕੰਮ ਕਰੋ, ਦੁਸ਼ਟ ਚਲਾ ਗਿਆ, ਮੈਂ ਅੱਜ ਚੋਲਾ ਛੱਡ ਦੇਣਾ। ਸ਼ਬੇਕ ਸਿੰਘ ਨੂੰ ਕਹਿੰਦੇ ਮੇਰੀਆਂ ਲੱਕੜਾਂ ਦਾ ਪ੍ਰਬੰਧ ਕਰ ਦੇ। ਇਸ ਤਰ੍ਹਾਂ ਭਾਈ ਸਾਹਿਬ ਸ਼ਹੀਦ ਹੋਏ ਨੇ ਜੀ। ਲੱਕੜਾਂ ਦਾ ਪ੍ਰਬੰਧ ਕਰੋ, ਦੂਜਾ ਅੰਮ੍ਰਿਤਸਰ ਤੋਂ ਜਲ ਲਿਆ ਦਿਓ, ਮੇਰੀ ਮਾਂ ਮੈਨੂੰ ਗੁਰੂ ਰਾਮਦਾਸ ਦੇ ਘਰ ਚ ਇਸ਼ਨਾਨ ਕਰਾਉਂਦੀ ਸੀ, ਮੈਂ ਚਾਹੁੰਦਾ ਮੈਂ ਚੋਲਾ ਛੱਡਣ ਤੋਂ ਪਹਿਲਾਂ ਉਸ ਜਲ ਦੇ ਨਾਲ ਇਸ਼ਨਾਨ ਕਰਾਂ। ਇਤਿਹਾਸ ਕਹਿੰਦਾ ਉੱਥੋਂ ਜਲ ਲਿਆਂਦਾ ਗਿਆ। ਮੈਂ ਫਿਰ ਰਿਪੀਟ ਕਰਾਂਗਾ, ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੈਂ ਜ਼ਿਕਰ ਕਰ ਰਿਹਾ। ਉਸ ਜਲ ਨਾਲ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਗੁਰਮੁਖੋ ਫਿਰ ਦੇਗ ਤਿਆਰ ਕਰਵਾਈ, ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਸਾਹਿਬ ਨੇ, ਆਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ। ਉਸ ਤੋਂ ਬਾਅਦ ਫਿਰ ਖਲੋ ਕੇ ਅਰਦਾਸ ਕੀਤੀ, ਤੇ ਅਰਦਾਸ ਵਿੱਚ ਕਿਹਾ ਗਿਆ ਸਤਿਗੁਰੂ, ਸੰਗਤ ਨੇ ਅਰਦਾਸ ਕੀਤੀ, ਤੇਰਾਂ ਸਿੱਖ ਭਾਈ ਤਾਰੂ ਸਿੰਘ ਜਿਹਦੀ ਸਿੱਖੀ ਤੂੰ ਰੱਖ ਲਈ, ਜਿਹਦੀ ਕੇਸਾਂ ਨਾਲ ਲਿਬ ਗਈ, ਜਿਹਦੀ ਰਹਿ ਤੂੰ ਬਖਸ਼ੀ। ਜਦੋਂ ਇਹ ਅਰਦਾਸਾਂ ਹੋ ਰਹੀਆਂ ਸਨ, ਸਮਾਪਤੀ ਹੋਈ, ਭਾਈ ਸਾਹਿਬ ਨੇ ਮੱਥਾ ਟੇਕਿਆ, ਦੁਬਾਰਾ ਉੱਠੇ ਕੋਈ ਨਹੀਂ, ਉਸੇ ਅਰਦਾਸ ਦੇ ਵਿੱਚ ਹੀ ਮੱਥਾ ਟੇਕਦਿਆਂ ਸ਼ਹੀਦ ਹੋ ਗਏ ਸਨ। ਐਸੇ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਇਹ ਸ਼ਹਾਦਤ ਸੀ। ਮੈਂ ਇੱਕ ਬੇਨਤੀ ਕਰਾਂ, ਉਸ ਤੋਂ ਬਾਅਦ ਚਰਖੀਆਂ ਵੀ ਪੱਟੀਆਂ ਗਈਆਂ ਲਾਹੌਰ ਦੀਆਂ। ਭਾਈ ਤਾਰੂ ਸਿੰਘ ਅੱਗੇ, ਵੈਸੇ ਰਤਨ ਸਿੰਘ ਭੰਗੂ ਦਾ ਖਿਆਲ, ਕਹਿੰਦਾ ਵੇਖੋ ਏ ਉਹ ਸ਼ਹੀਦ ਗਿਆ ਭਾਈ ਤਾਰੂ ਸਿੰਘ, ਜਿੱਥੇ ਭਾਈ ਮਨੀ ਸਿੰਘ ਦੀ ਉਹਦੇ ਕੋਲ ਬਿਠਾਇਆ। ਅਗਲੇ ਲਫ਼ਜ਼ ਉਹਨੇ ਬੜੇ ਕਮਾਲ ਦੇ ਵਰਤੇ ਨੇ, ਉਹ ਕਹਿੰਦਾ ਸਤਿਗੁਰੂ ਕੇ ਜੇ ਸਾਹਿਬਜ਼ਾਦੇ ਚਾਰ ਤਾਰੂ ਸਿੰਘ ਬਣਿਓ ਡਿਡਿਓੜੀ ਦਾਰ। ਇਹਦਾ ਮਤਲਬ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਨੇ, ਉਹਨਾਂ ਸਾਹਿਬਜ਼ਾਦਿਆਂ ਦਾ ਡਿਊੜੀਦਾਰ ਜਿਹੜਾ ਭਾਈ ਤਾਰੂ ਸਿੰਘ ਬਣਿਆ। ਇਹਦਾ ਮਤਲਬ ਇਹ ਸਿੱਖ ਦਾ ਭਰੋਸਾ ਹੈ ਕਿ ਸੱਚ ਇਹ ਵੇ ਉਹ ਗੁਰਸਿੱਖ ਜਿਹਨੇ ਖੋਪੜੀ ਲਵਾ ਦਿੱਤੀ ਪਰ ਕੇਸ ਨਹੀਂ ਦਿੱਤੇ। ਆਪਾਂ ਆਪਣੇ ਘਰਾਂ 'ਚ ਕੀ ਕਰਨੇ ਆ, ਸਾਰਿਆਂ ਦੇ ਬਾਥਰੂਮਾਂ 'ਚ ਮਸ਼ੀਨਾਂ ਪਈਆਂ, ਸਾਰੇ ਨਹੀਂ ਤਕਰੀਬਨ, ਆਹ ਕੇਸ ਕਤਲ ਲਈ ਆਹ ਕਰ ਲਿਓ ਪਿਆਰਿਓ। ਮੈਂ ਕਹਾਂਗਾ ਜਿਸ ਬਾਥਰੂਮ 'ਚ ਇਹ ਕੰਮ ਕਰਨੇ ਆ ਨਾ, ਸਿਰਫ ਉਹਦੇ ਸ਼ੀਸ਼ੇ ਅੱਗੇ ਇੱਕ ਸਿਰਫ ਭਾਈ ਤਾਰੂ ਸਿੰਘ ਦੀ ਫੋਟੋ ਲਾ ਦਿਓ। ਮੇਰਾ ਖਿਆਲ ਭਾਈ ਤਾਰੂ ਸਿੰਘ ਦੀ ਤਸਵੀਰ ਹੀ ਸਾਨੂੰ ਸਿੱਖੀ ਕਮਾਉਣ ਦੀ ਜਾਂਚ ਦੱਸ ਜਾਏਗੀ ਉਹ ਭਾਈ ਤਾਰੂ ਸਿੰਘ। ਪਰ ਉਹਨਾਂ ਸੱਚਮੁੱਚ ਉਸ ਰਜ਼ਾ ਨੂੰ ਉਸ ਹੁਕਮ ਨੂੰ ਖਿੜੇ ਮੱਥੇ ਮੰਨਿਆ। ਪਰ ਮੈਂ ਫਿਰ ਬੇਨਤੀ ਕਰਾਂਗਾ, ਅਰ ਥੋੜੇ ਜਿਹੇ ਮੈਂ ਕਰ ਦੇਣਾ, ਥੋੜਾ ਜਿਹਾ ਆਪਾਂ ਨਾਮ ਜਪਣਾ ਉਹ ਸ਼ਹੀਦ ਨੂੰ ਯਾਦ ਕਰਕੇ ਪਲੀਜ਼, ਕਿਉਂਕਿ ਫਿਰ ਕਦੋਂ ਸਮਾਂ ਬੰਨੇ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ। ਇਤਿਹਾਸ ਮੈਂ ਜ਼ਿਆਦਾ ਜ ਲੈ ਲਿਆ ਕਿ ਜੋ ਰੱਬ ਕਰਦਾ ਮਨਾ ਤੂੰ ਮੰਨ ਲੈ ਹੋਏ, ਜੋ ਕਰਦਾ ਬਸ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੁਈ ਗਣਤ ਲਾਹੇ ਤੇ ਮਹਾਰਾਜ ਕਹਿੰਦੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ। ਆਪਣੀ ਨਦਰ ਨਿਹਾਲ ਹੈ ਵਾਹਿਗੁਰੂ ਜੀ, ਤੁਸੀਂ ਆਪਣੀ ਨਦਰੇ ਕਰਮ ਕਰੋ, ਆਪਣੀ ਬਖਸ਼ਿਸ਼ ਕਰੋ, ਸਾਨੂੰ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਮਹਾਰਾਜ ਕਹਿ ਰਹੇ ਨੇ ਆਪਣੀ ਨਦਰ ਨਿਹਾਲ ਆਪੇ ਲੇਹੋ ਲਾਏ, ਜਨ ਦੇਵੋ ਮਤੀ ਉਪਦੇਸ਼, ਜਨ ਦਰ ਤੇ ਸੇਵਕ, ਮੈਨੂੰ ਸੇਵਕ ਨੂੰ ਇਹ ਉਪਦੇਸ਼ ਦਿਓ, ਵਿੱਚੋਂ ਭਰਮ ਜਾਏ, ਸਾਡੇ ਅੰਦਰੋਂ ਭਟਕਣਾ ਭਰਮ ਖਤਮ ਹੋ ਜਾਏ, ਜੋ ਤੁਰ ਲਿਖਿਆ ਲੇਖ ਜੋ ਪਰਮਾਤਮਾ ਨੇ ਧੁਰ ਦਰਗਾਹ ਚ ਲਿਖਿਆ ਹੈ। ਮਹਾਰਾਜ ਕਹਿੰਦੇ ਸੋਈ ਸਭ ਕਮਾਏ, ਹਰ ਇੱਕ ਨੂੰ ਉਹ ਕਮਾਉਣਾ ਪੈਂਦਾ ਹੈ, ਸਭ ਕੁਛ ਤਿਸ ਦੇ ਵਸ, ਸਭ ਕੁਝ ਉਹਦੇ ਖੱਤ ਵਿੱਚ ਹੈ, ਦੂਜੀ ਨਾਹੀ ਜਾਏ, ਹੋਰ ਕੋਈ ਦੂਜੀ ਥਾਂ ਨਹੀਂ ਉਸ ਤੋਂ ਬਿਨਾਂ ਜਿਹੜੀ ਸਾਨੂੰ ਸੰਭਾਲੇ। ਤੇ ਮਹਾਰਾਜ ਕਹਿੰਦੇ ਨਾਨਕ ਸੁੱਖ ਆਨੰਦ ਭਏ, ਆਤਮਕ ਸੁੱਖ ਮਿਲਿਆ ਆਨੰਦ ਮਿਲਿਆ, ਪਰ ਕਦੋਂ ਪ੍ਰਭ ਕੀ ਮਨ ਰਜ਼ਾਏ, ਜਦੋਂ ਪਰਮਾਤਮਾ ਦੀ ਰਜ਼ਾ ਨੂੰ ਉਹਦੇ ਹੁਕਮ ਨੂੰ ਖਿੜੇ ਮੱਥੇ ਮੰਨ ਲਿਆ। ਪਰ ਇਸ ਸਲੋਕ ਦੇ ਅਰਥ ਕੱਲ ਬੇਕਰਸਫੀਲਡ ਕੱਲ ਦੀਵਾਨ ਉੱਥੇ ਵੇ ਤੇ ਮੈਂ ਜ਼ਰੂਰ ਦੁਬਾਰਾ ਇਹਨਾਂ ਨੂੰ ਤੇ ਸੰਗਤ ਚ ਰਿਪੀਟ ਕਰਾਂਗਾ। ਆਓ ਭਾਈ ਅੰਮ੍ਰਿਤਧਾਰੀ ਹੋਈਏ, ਜੋ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਵੀ ਕਹਿ ਕੇ ਗਏ ਉਹਨਾਂ ਪੂਰੀ ਡਿਟੇਲ ਨਾਲ ਆਪ ਜੀ ਨੂੰ ਦੱਸ ਦਿੱਤਾ ਤੇ ਇੱਥੋਂ ਦੇ ਸੇਵਾਦਾਰ ਇੱਥੇ ਸਿੰਘ ਸਾਰੇ ਬੈਠੇ ਆ ਜਿਹੜੇ ਉਸ ਰਸੋਈ ਵਿੱਚ ਵੀ ਸਾਰੇ ਇਸ ਮਿਸ਼ਨ ਵਿੱਚ ਸੇਵਾ ਕਰ ਰਹੇ ਆ, ਆਪ ਦਾ ਬਹੁਤ ਧੰਨਵਾਦ ਤੇ ਅਰਦਾਸ ਕਰਿਓ ਇਹ ਮਿਸ਼ਨ ਇਹ ਸੇਵਾ ਗੁਰੂ ਰਾਮਦਾਸ ਤੁਹਾਡਾ ਸੰਗਤਾਂ ਦਾ ਵਿਸ਼ਵਾਸ ਨਾ ਕਦੇ ਟੁੱਟਣ ਦੇ। ਆਓ ਜੀ ਮਹਾਂਪੁਰਖਾਂ ਨੂੰ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰਦੇ ਆ, ਸਾਰੇ ਨੇਤਰ ਬੰਦ ਕਰਕੇ ਜੋ ਸੁਣਿਆ ਹੈ ਬਸ ਇਉਂ ਸਮਝੋ ਕਿ ਭਾਈ ਸਾਹਿਬ ਬੈਠੇ ਆ ਸੰਗਤ ਕੋਲ ਖਲੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ। ਸਾਰੇ ਕਿਰਪਾ ਕਰੋ ਸਤਨਾਮ ਵਾਹਿ।
1: ਪਰਮ ਸਨਮਾਨ ਯੋਗ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਨੇ ਭੱਟ ਕੀਰਤ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਰਾਮਦਾਸ ਕਿਰਪਾਲੂ ਜੀ ਦੀ ਸਿਫਤ ਵਿੱਚ ਜੋ ਸਵੱਈਆ ਹੈ, ਇਸ ਦਾ ਪਾਠ ਸਰਵਣ ਕੀਤਾ ਹੈ। ਅੱਜ ਦੇ ਇਸ ਸਵੱਈਏ ਦਾ ਸੰਖੇਪ ਭਾਵ ਇਸ ਪ੍ਰਕਾਰ ਹੈ ਕਿ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਨਿਰੰਜਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਾਣਿਆ ਔਰ ਉਹਨਾਂ ਨੇ ਲਿਵ ਲਾ ਕੇ ਆਪਣੇ ਅੰਦਰ ਦੀ ਬਿਰਤੀ ਪੂਰਨ ਤੌਰ ਤੇ ਟਿਕਾ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਪ੍ਰੇਮਾ ਭਗਤੀ ਦਾ ਸਦਕਾ ਹਜ਼ੂਰ ਦੇ ਅੰਗ ਸੰਗ ਰਹਿਣ ਵਾਲੇ ਧੰਨ ਗੁਰੂ ਅੰਗਦ ਸਾਹਿਬ ਜੀ ਇੱਕ ਸਮੁੰਦਰ ਵੱਤ ਵਿਸ਼ਾਲ ਹੋ ਗਏ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਏ ਹੋਏ ਜਗਿਆਸੂਆਂ ਉੱਤੇ ਸ਼ਬਦ ਸੁਰਤ ਦੇ ਅਭਿਆਸ ਦੀ ਵਰਖਾ ਕਰ ਦਿੱਤੀ। ਗੁਰੂ ਅਮਰਦਾਸ ਉਹਨਾਂ ਬਾਰੇ ਭੱਟ ਜੀ ਕਹਿ ਰਹੇ ਨੇ ਉਹਨਾਂ ਦੀ ਕਥਾ ਹੀ ਅਕਥ ਹੈ। ਸਾਡੀ ਇੱਕ ਜ਼ਬਾਨ ਸਾਡੀ ਇੱਕ ਰਚਨਾ ਗੁਰੂ ਅਮਰਦਾਸ ਜੀ ਦੀ ਕਥਾ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੀ। ਕਹਿੰਦੇ ਨੇ ਇਹਨਾਂ ਤਿੰਨ ਪਾਤਸ਼ਾਹੀਆਂ ਦੀ ਕਿਰਪਾ ਦਾ ਸਦਕਾ ਹੁਣ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਨਾਨਕ ਸਾਹਿਬ ਜੀ ਦੇ ਭਗਤੀ ਦੇ ਖਜ਼ਾਨੇ ਦੇ ਮਾਲਕ ਬਣੇ ਤੇ ਇਸ ਜਗਤ ਜਲੰਦੇ ਨੂੰ ਪਰਮਾਤਮਾ ਦੇ ਨਾਮ ਦੀਆਂ ਦਾਤਾਂ ਵੰਡਣ ਵਾਸਤੇ ਗੁਰੂ ਰਾਮਦਾਸ ਹੁਣ ਕਿਰਪਾ ਪੈ ਕਰਦੇ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਆਪ ਕਿਰਪਾ ਕਰਕੇ ਵਿੱਚ ਵਰਤਨ ਪ੍ਰੇਮ ਭਾਵਨਾ ਸ਼ਰਧਾ ਔਰ ਅਕੀਦਤ ਦੀ ਦਾਤ ਬਖਸ਼ ਕੇ ਇਸ ਮਲੀਨ ਤੇ ਖਿੰਡੇ ਹੋਏ ਮਨ ਨੂੰ ਪੂਰਨ ਤੌਰ ਤੇ ਟਿਕਾ ਬਖਸ਼। ਆਪ ਹੀ ਵਿਚਾਰ ਕਰਾ ਲੈਣ ਸਾਧ ਸੰਗਤ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਭੱਟ ਕੀਰਤ ਸਾਹਿਬ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਵਿੱਚ ਸਭ ਤੋਂ ਪਹਿਲਾਂ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੱਕ ਮਨ ਹੋ ਕੇ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਜ਼ਿਕਰ ਕੀਤਾ ਹੈ। ਪਹਿਲਾ ਬਚਨ ਭੱਟ ਸਾਹਿਬ ਨੇ ਕਿਹਾ ਨਾਨਕ ਨਾਮ ਨਿਰੰਜਨ ਜਾਣਿਓ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਉਸ ਪਰਮਾਤਮਾ ਦੇ ਨਾਮ ਨੂੰ ਜਾਣ ਲਿਆ ਕਿੰਨੀ ਭਗਤ ਪ੍ਰੇਮ ਲਿਵਲਾਈ ਉਸ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਭਗਤੀ ਪ੍ਰੇਮਾ ਭਗਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮਨ ਹੋ ਕੇ ਲਿਵ ਲਾ ਕੇ ਆਪਣੇ ਅੰਦਰ ਦੇ ਪੂਰਨ ਟਿਕਾ ਦੇ ਵਿੱਚ ਉਸ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਦੀ ਭਗਤੀ ਕੀਤੀ। ਆਰੰਭਤਾ ਹੈ ਪ੍ਰੇਮਾ ਭਗਤੀ ਤੋਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਦੀ ਗੱਲ ਨਹੀਂ ਕੀਤੀ। ਗੁਰੂ ਨਾਨਕ ਸਾਹਿਬ ਨੇ ਬੱਧਾ ਚੱਟੀ ਕੋਈ ਕੰਮ ਕਰਨ ਲਈ ਸਾਨੂੰ ਨਹੀਂ ਪ੍ਰੇਰਿਆ। ਹਜ਼ੂਰ ਨੇ ਬੇਰਸੇ ਕਰਮ ਕਾਂਡਾਂ ਵਿੱਚ ਸਾਨੂੰ ਪ੍ਰਵਿਰਤ ਨਹੀਂ ਹੋਣ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਪਰਮਾਤਮਾ ਨੂੰ ਪ੍ਰੇਮ ਕਰਕੇ ਉਸ ਦੀ ਪ੍ਰੇਮਾ ਭਗਤੀ ਲਈ ਸਾਨੂੰ ਪ੍ਰੇਰਿਆ ਹੈ। ਜਿਵੇਂ ਅਸੀਂ ਬਾਣੀ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਵੀ ਪੜ੍ਹਨੇ ਹਾਂ। ਹਜ਼ੂਰ ਨੇ ਇੱਕ ਬਹੁਤ ਰਹਿਮਤ ਭਰਿਆ ਕਿਰਪਾ ਭਰਿਆ ਬਚਨ ਕਿਹਾ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਜੇ ਬਾਬਾ ਫਰੀਦ ਸਾਹਿਬ ਨੇ ਇਹ ਬਚਨ ਕਹੇ ਕਿ ਤਨ ਤਪੈ ਤਨੂਰ ਜਿਉ ਬਾਲਨ ਖੱਡ ਬਲਨ ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ ਕਿ ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾ ਦਿਆਂ। ਹੁਣ ਇੱਕ ਹੱਥ ਹੈ ਕਹਿੰਦੇ ਨੇ ਜਿਹੜੀਆਂ ਹੱਡੀਆਂ ਨੇ ਇਹਨੂੰ ਇਸ ਤਰ੍ਹਾਂ ਬਾਲਾਂ ਕਿ ਜਿਵੇਂ ਤੰਦੂਰ ਦੇ ਵਿੱਚ ਲੱਕੜਾਂ ਬਲਦੀਆਂ ਨੇ। ਤਨ ਤਪੈ ਤਨੂਰ ਜਿਉ ਬਾਲਣ ਖੱਡ ਬਲਨ ਪੈਰੀ ਥੱਕਾਂ ਜੇ ਪੈਰਾਂ ਨਾਲ ਚੱਲਦਿਆਂ ਹੋਇਆਂ ਥੱਕ ਜਾਵਾਂ ਸਿਰ ਜੁਲਾਂ ਮੈਂ ਪੈਰਾਂ ਦੀ ਥਾਂ ਤੇ ਸਿਰ ਪਰਨੇ ਹੋ ਕੇ ਚੱਲ ਪਵਾਂ ਜੇ ਮੂੰਹ ਪਿਰੀ ਮਿਲਨ ਜੇ ਮੈਨੂੰ ਮੇਰਾ ਪਿਆਰਾ ਮਿਲ ਜਾਏ। ਅੱਗੇ ਸਤਿਗੁਰੂ ਨੇ ਪ੍ਰੇਮਾ ਭਗਤੀ ਕਰ ਲਈ ਬਾਹਰ ਦੀ ਭਟਕਣਾ ਤੋਂ ਬਚਾ ਸਾਨੂੰ ਅੰਦਰ ਜੁੜ ਕੇ ਲਿਵ ਲਾ ਕੇ ਭਗਤੀ ਕਰਨ ਦੀ ਗੱਲ ਸਿਖਾਈ। ਹਜ਼ੂਰ ਨੇ ਨਾਲ ਹੀ ਬਚਨ ਕਰ ਦਿੱਤਾ ਕਿ ਤਨ ਨਾ ਤਪਾਏ ਤਨੂਰ ਜਿਉ ਬਾਲਣ ਖੱਡ ਨਾ ਬਾਲ ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾ ਨਾ ਇਹਨਾਂ ਖੱਡੀਆਂ ਨੂੰ ਬਾਲਣ ਬਣਾ ਕੇ ਤੰਦੂਰ ਵਿੱਚ ਫੂਕ ਨਾ ਤਨ ਨਾ ਤਪਾਏ ਤਨੂਰ ਜਿਉ ਬਾਲਣ ਖੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਖਾਲ। ਦੇਖ ਤੂੰ ਇਹਨਾਂ ਸਿਰ ਨੇ ਇਹਨਾਂ ਪੈਰਾਂ ਨੇ ਤਨ ਦੇ ਅੰਗਾਂ ਨੇ ਕੀ ਵਿਗਾੜਿਆ। ਤੂੰ ਆਪਣੇ ਅੰਤਰ ਆਤਮੇ ਉਸ ਪਿਆਰੇ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕਰਕੇ ਉਹਨੂੰ ਤੱਕ ਲੈ। ਹੁਣ ਇੱਥੇ ਇੱਕ ਸ਼ਬਦ ਮੈਂ ਅਰਜ਼ ਕਰਨੀ ਚਾਹੁੰਦਾ ਕਿ ਇਹ ਸ਼ਬਦ ਹੈ ਪ੍ਰੇਮਾ ਭਗਤੀ, ਜਾਂ ਇਉਂ ਕਹਿ ਲੋ ਕਿੰਨੀ ਭਗਤ ਪ੍ਰੇਮ ਲਿਵ ਲਾਈ ਕਿ ਪ੍ਰੇਮ ਨਾਲ ਲਿਵ ਲਾ ਕੇ ਰੱਬ ਦੀ ਭਗਤੀ ਕੀਤੀ। ਪ੍ਰੇਮ ਇੱਕ ਪਰਮਾਤਮਾ ਦੀ ਉਹ ਬਖਸ਼ੀ ਹੋਈ ਸ਼ਕਤੀ ਹੈ ਜਿਹੜੀ ਹਰ ਇੱਕ ਜੀਵ ਅੰਦਰ ਪਰਮਾਤਮਾ ਨੇ ਟਿਕਾਈ ਹੈ। ਪ੍ਰੇਮ ਹੈ ਕੀ? ਅਸੀਂ ਆਮ ਤੌਰ ਤੇ ਸ਼ਬਦ ਇਹ ਵੀ ਵਰਤਨੇ ਹਾਂ ਕਿ ਪਿਆਰ ਹੀ ਪਰਮਾਤਮਾ ਹੈ। ਗੁਰੂ ਕਲਗੀਧਰ ਜੀ ਦੇ ਬਚਨ ਪੜ੍ਹਨੇ ਆ, ਸਾਚ ਕਹੋ ਸੁਣ ਲਿਖੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਪ੍ਰੇਮ ਦਰਅਸਲ ਕੀ ਹੈ? ਕੋਈ ਮਨੁੱਖ ਐਸਾ ਨਹੀਂ ਜਿਹਦੇ ਅੰਦਰ ਪਰਮਾਤਮਾ ਨੇ ਇਹ ਸ਼ਕਤੀ, ਪ੍ਰੇਮ ਵਾਲੀ ਐਨਰਜੀ, ਪ੍ਰੇਮ ਵਾਲੀ ਊਰਜਾ, ਪ੍ਰੇਮ ਵਾਲੀ ਤਾਕਤ ਨਹੀਂ ਟਿਕਾਈ। ਕੇਵਲ ਮਨੁੱਖ ਨਹੀਂ, ਹਰ ਜੀਵ ਦੇ ਅੰਦਰ ਪਰਮਾਤਮਾ ਨੇ ਇਹ ਸ਼ਕਤੀ, ਇਹ ਅੰਸ਼, ਇਹ ਊਰਜਾ ਟਿਕਾ ਦਿੱਤੀ ਹੈ। ਕੇਵਲ ਜੀਵ ਹੀ ਨਹੀਂ, ਇੱਥੋਂ ਤੱਕ ਕਿ ਜ਼ਮੀਨ ਦੇ ਵਿੱਚ ਪੈਦਾ ਹੋਈ ਫਸਲ, ਜ਼ਮੀਨ ਦੇ ਵਿੱਚ ਪੈਦਾ ਹੋਏ ਪੌਦੇ, ਜ਼ਮੀਨ ਦੇ ਉੱਤੇ ਪੈਦਾ ਹੋਏ ਰੁੱਖ, ਪਰਮਾਤਮਾ ਨੇ ਉਹਨਾਂ ਦੇ ਅੰਦਰ ਵੀ ਇਸ ਸ਼ਕਤੀ ਨੂੰ ਟਿਕਾ ਦਿੱਤਾ ਹੈ। ਪ੍ਰੇਮ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਇੱਕ ਪਰਮਾਤਮਾ ਦੀ ਦਿੱਤੀ ਹੋਈ ਉਹ ਦਾਤ ਹੈ ਜਿਹੜੀ ਵੱਖ ਵੱਖ ਜੀਵਾਂ ਵਿੱਚ ਪਰਮਾਤਮਾ ਨੇ ਵੱਖ ਵੱਖ ਤਰੀਕਿਆਂ ਨਾਲ ਟਿਕਾ ਦਿੱਤੀ ਹੈ। ਜਿਵੇਂ ਉਦਾਹਰਣ ਕਈ ਵਾਰੀ ਅਰਜ਼ ਕਰਨਾ ਹੁੰਦਾ, ਹਜ਼ੂਰ ਨੇ ਬਾਣੀ ਵਿੱਚ ਵੀ ਬਚਨ ਕੀਤਾ ਹੈ, ਕਹਿਣ ਲੱਗੇ ਸਰਵਰ ਕਮਲ ਕਿਰਨ ਆਗਾਸੀ ਬਿਗਸੈ ਸਹਿਜ ਸੁਭਾਈ। ਹੁਣ ਕਮਲ ਦਾ ਫੁੱਲ ਜਿਹੜਾ ਉਹ ਸਰੋਵਰ ਵਿੱਚ ਹੈ ਤੇ ਕਿਰਨ ਸੂਰਜ ਜਿਹੜਾ ਉਹ ਅਸਮਾਨ ਵਿੱਚ ਹੈ। ਦੋਨਾਂ ਦਾ ਕਰੋੜਾਂ ਮਾਈਲਸ ਦਾ, ਕਰੋੜਾਂ ਕੋਹ ਦਾ ਇਹਨਾਂ ਦਾ ਫਾਸਲਾ ਹੈ। ਇਹਨਾਂ ਕਰੋੜਾਂ ਮੀਲਾਂ ਦੀ ਦੂਰੀ ਹੋਣ ਦੇ ਬਾਵਜੂਦ ਕਮਲ ਵਿੱਚ ਪਰਮਾਤਮਾ ਨੇ ਇੱਕ ਇਹੋ ਜਿਹੀ ਸ਼ਕਤੀ ਟਿਕਾ ਦਿੱਤੀ, ਊਰਜਾ ਟਿਕਾ ਦਿੱਤੀ, ਜਿਹੜਾ ਸੂਰਜ ਨੂੰ ਆਪਣੇ ਤੋਂ ਕਰੋੜਾਂ ਕੋਹ ਦੀ ਦੂਰੀ ਹੋਣ ਦੇ ਬਾਵਜੂਦ ਵੀ ਉਹਦੀਆਂ ਕਿਰਨਾਂ ਨੂੰ ਦੇਖ ਕੇ ਪੂਰਨ ਤੌਰ ਤੇ ਖਿੜਾਅ ਵਿੱਚ ਆ ਜਾਂਦਾ ਹੈ। ਉਹ ਕਿਹੜੀ ਤਾਕਤ ਹੈ, ਉਹ ਕਿਹੜੀ ਮਿਕਨਾਤੀ ਸ਼ਕਤੀ ਹੈ ਕਿ ਜਿਹੜੀ ਇਸ ਕਮਲ ਦੇ ਫੁੱਲ ਨੂੰ, ਚਿੱਕੜ ਵਿੱਚ ਖਿੜੇ ਹੋਏ ਨੂੰ ਪੂਰਨ ਤੌਰ ਤੇ ਖਿੜਾ ਦਿੰਦੀ ਹੈ? ਸਿਰਫ ਅਰਜ਼ ਕਰ ਰਿਹਾ ਕਿ ਪ੍ਰੇਮ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਬਹੁਤ ਸੋਹਣੀਆਂ ਉਦਾਹਰਨਾਂ ਕੁਛ ਦਿੱਤੀਆਂ ਗੁਰੂ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਦੇ ਮੁਤਲਕ, ਕਿ ਗੁਰੂ ਦੀ ਭਗਤੀ ਪਰਮਾਤਮਾ ਦੀ ਪ੍ਰੇਮਾ ਭਗਤੀ ਕੈਸੀ ਹੈ। ਹਰ ਇੱਕ ਅੰਦਰ ਪਰਮਾਤਮਾ ਨੇ ਇਹ ਤਾਕਤ, ਇਹ ਸ਼ਕਤੀ, ਇਹ ਊਰਜਾ ਟਿਕਾ ਦਿੱਤੀ ਹੈ। ਦੇਖੋ ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ ਨੇ, ਚੰਦਰਮਾ ਤੇ ਚਕੋਰ ਦਾ ਆਪਸ ਵਿੱਚ ਕਿਤਨਾ ਫਾਸਲਾ ਹੈ, ਦੋਨਾਂ ਦੀ ਦੂਰੀ ਹੈ। ਨਾ ਤਾਂ ਚਕੋਰ ਨੂੰ ਕਿਸੇ ਨੇ ਸਕੂਲ ਵਿੱਚ, ਕਿਸੇ ਨੇ ਕਿਸੇ ਕਾਲਜ ਵਿੱਚ, ਜਾਂ ਕਿਸੇ ਨੇ ਆਪਣੇ ਘਰ ਵਿੱਚ ਪਿੰਜਰੇ ਵਿੱਚ ਬੰਦ ਕਰਕੇ ਉਹਨੂੰ ਸਿਖਾਇਆ ਕਿ ਉਹ ਦੇਖ ਰਾਤ ਨੂੰ ਚੰਦਰਮਾ ਨਿਕਲਣਾ ਤੇ ਤੂੰ ਸਾਰੀ ਰਾਤ ਚਕੋਰ ਚੰਦਰਮਾ ਨੂੰ ਇੱਕ ਟਿੱਕ ਦੇਖਣਾ ਹੈ। ਸਿਰਫ ਅਰਜ਼ ਕਰ ਰਿਹਾ ਪ੍ਰੇਮਾ ਭਗਤੀ, ਪ੍ਰੇਮ ਦੀ ਦਾਤ ਹਰ ਇੱਕ ਅੰਦਰ ਪਰਮਾਤਮਾ ਨੇ ਟਿਕਾਈ। ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਇਹ ਪਾਠ ਨਹੀਂ ਪੜਾਇਆ ਕਿ ਅਸਮਾਨ ਦੇ ਵਿੱਚ ਉਹ ਪੈਦਾ ਹੋਏ ਚੰਦਰਮਾ ਨੂੰ ਦੇਖ ਕੇ ਤੂੰ ਸਾਰੀ ਰਾਤ ਇੱਕ ਟਿੱਕ, ਇੱਕ ਨਜ਼ਰ ਨਾਲ ਤੱਕੀ ਜਾਣਾ ਹੈ। ਹਾਲਾਂਕਿ ਇੱਥੋਂ ਤੱਕ ਕਿ ਚਕੋਰ ਦੇ ਮੌਤ ਦਾ ਕਾਰਨ ਵੀ ਕਈ ਵਾਰੀ ਚੰਦਰਮਾ ਨੂੰ ਦੇਖਣਾ ਹੋ ਜਾਂਦਾ ਹੈ, ਕਿਉਂਕਿ ਚਕੋਰ ਸਾਰੀ ਰਾਤ ਜਦੋਂ ਚੰਦਰਮਾ ਆਉਂਦਾ ਹੈ ਅਸਮਾਨ ਤੇ, ਇੱਕ ਟਿੱਕ ਉਹਨੂੰ ਨਜ਼ਰ ਟਿਕਾ ਕੇ ਦੇਖਦੀ ਏ। ਚੰਦਰਮਾ ਜਦੋਂ ਇਹ ਆਪਣੀ ਥਾਂ ਸਾਰੀ ਰਾਤ ਬਦਲਦਾ ਹੈ, ਆਪਣੀ ਗਤੀਸ਼ੀਲ ਚੰਦਰਮਾ ਗਤੀ ਨਾਲ ਜਦੋਂ ਰੁੱਖ ਚੇਂਜ ਕਰਦਾ, ਪਰ ਚਕੋਰ ਜੇ ਚੜ੍ਹਦੇ ਵਾਲੇ ਪਾਸੇ ਚੰਦਰਮਾ ਆਇਆ ਪੂਰਨਮਾਸ਼ੀ ਦਾ, ਤੇ ਉਹਨੇ ਇਹ ਨਹੀਂ ਕਿ ਚੰਦਰਮਾ ਦੇ ਨਾਲ ਨਾਲ ਆਪਣੇ ਲੱਤਾਂ ਨੂੰ, ਆਪਣੇ ਜਿਸਮ ਨੂੰ ਘੁਮਾਉਣਾ ਹੈ, ਉਹਦਾ ਸੁਭਾਅ ਹੈ। ਚੰਦਰਮਾ ਜੇ ਇਸ ਪਾਸਿਓਂ ਚੜਿਆ ਚੜ੍ਹਦੇ ਵਾਲੇ ਪਾਸਿਓਂ, ਸ਼ਾਮ ਨੂੰ ਉਹਨੇ ਸਵੇਰ ਤੱਕ ਲਹਿੰਦੇ ਵਾਲੇ ਪਾਸੇ ਆਉਣਾ ਹੈ। ਚਕੋਰ ਆਪਣੇ ਪੈਰਾਂ ਨੂੰ ਸਾਰੀ ਰਾਤ ਇੱਕ ਥਾਂ ਤੇ ਥਿਰ ਰੱਖੇਗੀ, ਸਿਰਫ ਆਪਣੀ ਗਰਦਨ ਨੂੰ ਹੀ ਚੰਦਰਮਾ ਦੇ ਨਾਲ ਮੋੜੀ ਜਾਏ। ਗਰਦਨ ਮੋੜਦੀ ਹੈ, ਕਦੀ ਆਪਣੇ ਪੈਰ ਨਹੀਂ। ਇੰਨੀ ਕੁ ਉਹਦੀ ਸੁਰਤ ਇੰਨਾ ਟਿਕਾ ਕਿ ਉਹਨੂੰ ਆਪਣੇ ਜਿਸਮ ਦਾ ਵੀ ਕੋਈ ਪਤਾ ਨਹੀਂ, ਕੇਵਲ ਤਾਂ ਕੇਵਲ ਆਪਣੀ ਗਰਦਨ ਨੂੰ ਝੁਕਾ ਕੇ ਆਪਣੀ ਪਿੱਠ ਤੇ ਲਾ ਲੈਂਦੀ ਏ, ਤੇ ਕਈ ਵਾਰੀ ਉਹਦੀ ਗਰਦਨ ਝੁਕਣਾ ਵੀ ਉਹਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਪਰ ਉਹ ਕਿਹੜੀ ਖਿੱਚ ਹੈ? ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਪੜਾਇਆ ਨਹੀਂ, ਚਕੋਰ ਲਈ ਕੋਈ ਵਿਦਿਆ ਦਾ ਸਾਧਨ ਨਹੀਂ, ਪਰ ਪਰਮਾਤਮਾ ਨੇ ਚਕੋਰ ਦੇ ਅੰਦਰ ਚੰਦਰਮਾ ਦੇ ਪ੍ਰਤੀ ਇੱਕ ਖਿੱਚ ਪੈਦਾ ਕੀਤੀ, ਜਿਸ ਖਿੱਚ ਨੂੰ ਜੇ ਕਿਤੇ ਮਨੁੱਖ ਸਮਝੇ ਉਸੇ ਖਿੱਚ ਨੂੰ ਹੀ ਪ੍ਰੇਮ ਕਿਹਾ ਗਿਆ ਹੈ। ਹੁਣ ਉਹ ਦਿਸ ਨਹੀਂ ਰਹੀ, ਪਰ ਉਹਦਾ ਚੰਦਰਮਾ ਨਾਲ ਨੇਕ ਹੈ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਅਰਜ਼ ਕਰ ਰਹੇ, ਭਾਈ ਸਾਹਿਬ ਨੇ ਪਹਿਲਾ ਬਚਨ ਕਿਹਾ, ਚੰਦ ਚਕੋਰ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਪ੍ਰੇਮ ਹੈ, ਤੇ ਉਹ ਇੱਕ ਟਿਕ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਤਾਰ ਦਾ ਅਖਰੀ ਅਰਥ ਹੁੰਦਾ ਲਿਵ ਲਾਣੀ, ਇੱਕ ਟਿਕ ਦੇਖੀ ਜਾਣਾ। ਭਾਈ ਸਾਹਿਬ ਕਹਿੰਦੇ ਨੇ ਦੇਖੋ, ਪਰਮਾਤਮਾ ਨੇ ਪ੍ਰੇਮ ਇੱਕ ਜਾਨਵਰ ਵਿੱਚ, ਇੱਕ ਜੀਵ ਵਿੱਚ, ਇੱਕ ਪੰਛੀ ਵਿੱਚ ਵੀ ਪੈਦਾ ਕਰ ਦਿੱਤਾ। ਇੱਕ ਟਿਕ ਹੋ ਕੇ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ, ਮਿਲ ਖੂਣ ਸੁਖਾਲੇ। ਹੁਣ ਇੱਥੇ ਭਾਵੇਂ ਸ਼ਬਦ ਉਹਨਾਂ ਨੇ ਸੂਰਜ ਖੇਤ ਕਿਹਾ ਹੈ ਕਿ ਚੱਕਵੀ ਦਾ ਸੂਰਜ ਨਾਲ ਨੇਹ ਹੈ, ਦਰਅਸਲ ਉਹਦਾ ਸੂਰਜ ਨਾਲ ਨੇਹ ਨਹੀਂ, ਚੱਕਵੀ ਦਾ ਨੇਹ ਤਾਂ ਆਪਣੇ ਚੱਕਵੇ ਦੇ ਨਾਲ ਹੈ, ਕਿਉਂਕਿ ਸੂਰਜ ਚੜ੍ਹਨ ਨਾਲ ਚਾਨਣ ਵਿੱਚ ਉਹਨਾਂ ਦਾ ਮਿਲਾਪ ਹੈ ਤੇ ਅੰਧਕਾਰ ਵਿੱਚ ਰਾਤ ਦੇ ਹਨੇਰੇ ਵਿੱਚ ਉਹਨਾਂ ਦਾ ਵਿਛੋੜਾ ਪੈ ਜਾਂਦਾ ਹੈ। ਹੁਣ ਇੱਕ ਰਾਤ ਦਾ ਵਿਛੋੜਾ ਹੈ, ਸਾਰੀ ਰਾਤ ਚੱਕਵੀ ਤੇ ਚੱਕਵਾ ਇੱਕ ਦੂਜੇ ਨੂੰ ਪੁਕਾਰੀ ਜਾ ਰਹੇ ਨੇ। ਹਜ਼ੂਰ ਦੇ ਪਿਆਰੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ ਉਸ ਚੱਕਵੀ ਤੇ ਚੱਕਵੇ ਨੂੰ ਮਨੁੱਖ ਵਰਗਾ ਉਹਦਾ ਸਰੀਰ ਨਹੀਂ, ਮਨੁੱਖ ਵਰਗੀ ਉਹਦੀ ਬੁੱਧੀ ਨਹੀਂ, ਮਨੁੱਖ ਵਰਗੀ ਉਹਦੀ ਸੋਚਣ ਦੀ ਸ਼ਕਤੀ ਨਹੀਂ। ਮਨੁੱਖ ਜਿਤਨਾ ਉਹ ਕੋਈ ਕਾਰ ਵਿਖਾਰ ਵੀ ਨਹੀਂ ਕਰ ਸਕਦਾ, ਪਰ ਦੇਖ ਉਸ ਚੱਕਵੀ ਤੇ ਚੱਕਵੇ ਅੰਦਰ ਵੀ ਪਰਮਾਤਮਾ ਨੇ ਖਿੱਚ ਰੱਖ ਦਿੱਤੀ। ਇੱਕ ਰਾਤ ਦਾ ਵਿਛੋੜਾ ਪਿਆ ਤੇ ਸਾਰੀ ਰਾਤ ਇੱਕ ਦੂਜੇ ਨੂੰ ਪੁਕਾਰ ਦੇ ਰਹੇ, ਓਨੀ ਦੇਰ ਤੱਕ ਚੈਨ ਨਹੀਂ, ਸਕੂਨ ਨਹੀਂ, ਜਿੰਨੀ ਦੇਰ ਤੱਕ ਚੱਕਵੀ ਤੇ ਚੱਕਵਾ ਦੋਨੋਂ ਆਪਸ ਵਿੱਚ ਮਿਲ ਨਹੀਂ ਜਾਂਦੇ। ਹੁਣ ਉਹ ਕਿਹੜੀ ਖਿੱਚ ਹੈ ਜਿਹੜੀ ਸਾਰੀ ਰਾਤ ਕੁਰਲਾਉਂਦੇ ਰਹੇ, ਪੁਕਾਰਦੇ ਰਹੇ? ਸਿਰ ਮੈਂ ਅਰਜ਼ ਕਰਨੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਨੇ ਪ੍ਰੇਮਾ ਭਗਤੀ ਕੀਤੀ ਇੱਕ ਟਿਕ ਹੋ ਕੇ, ਤੇ ਅਰਜ਼ ਕਰ ਰਿਹਾ ਕਿ ਪ੍ਰੇਮ ਦੀ ਦਾਤ ਪਰਮਾਤਮਾ ਨੇ ਇਹ ਖਿੱਚ ਹਰ ਇੱਕ ਦੇ ਵਿੱਚ ਪੈਦਾ ਕੀਤੀ ਹੈ। ਕਮਲ ਵਿੱਚ ਖਿੱਚ ਹੈ ਸੂਰਜ ਨੂੰ ਦੇਖ ਕੇ, ਚੱਕਵੀ ਤੇ ਚੱਕਵੇ ਅੰਦਰ ਖਿੱਚ ਹੈ, ਚੰਦਰਮਾ ਤੇ ਚਕੋਰ ਦੀ ਖਿੱਚ ਹੈ। ਭਾਈ ਸਾਹਿਬ ਨੇ ਦੂਸਰਾ ਬਚਨ ਕਿਹਾ, ਪਹਿਲਾ ਸੀ ਚੰਦ ਚਕੋਰ ਪ੍ਰੀਤ ਹੈ, ਲਾਏ ਤਿਆਰ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ, ਮਿਲ ਹੋਣ ਸੁਖਾਲੇ, ਨਿਹੋ ਕਵਲ ਜਲ ਜਾਣੀਐ ਖਿੜ ਮੂੰਹ ਵਿਖਾਲੇ। ਹੁਣ ਪਾਣੀ ਤੇ ਕਮਲ ਦਾ ਫੁੱਲ ਆਪਸੀ ਕੈਸਾ ਪਿਆਰ ਪੈ ਕਰਦੇ ਕਿ ਸੁੱਕੀ ਮਿੱਟੀ ਦੇ ਉੱਤੇ ਕਮਲ ਦੇ ਫੁੱਲ ਕਦੀ ਪ੍ਰਫੁੱਲਤ ਹੁੰਦੇ ਦੇਖੇ ਨੇ? ਜ਼ਮੀਨ ਤਾਂ ਉਹੀ ਹੈ, ਛੱਪੜ ਟੋਬਾ ਤਾਂ ਉਹੀ ਹੈ, ਪਰ ਕਮਲ ਦੇ ਫੁੱਲ ਨਾ ਸੁੱਕੇ ਕਦੀ ਟੋਬੇ ਵਿੱਚ, ਨਾ ਸੁੱਕੀ ਜ਼ਮੀਨ ਤੇ ਪ੍ਰਫੁੱਲਤ ਹੋਣਗੇ। ਪਾਣੀ ਰੁਕਣ ਦੀ ਦੇਰ ਏ ਤੇ ਸਾਉਣ ਦੇ ਮਹੀਨੇ ਵਿੱਚ ਕਮਲ ਦੇ ਫੁੱਲ ਆਪਣੇ ਆਪ ਨੂੰ ਪ੍ਰਫੁੱਲਤ ਕਰਦੇ ਨੇ ਤੇ ਪਾਣੀ ਦੇ ਵਿੱਚ ਉਹ ਪੂਰਨ ਤੌਰ ਤੇ ਖਿੜ ਜਾਂਦੇ। ਅੱਗੇ ਮੈਂ ਅਰਜ਼ ਕਰਨੀ, ਕਮਲ ਦੇ ਫੁੱਲ ਦੀ ਖਿੱਚ ਸੂਰਜ ਨਾਲ ਵੀ ਹੈ, ਕਮਲ ਦੇ ਫੁੱਲ ਨੂੰ ਜ਼ਿੰਦਗੀ ਪਾਣੀ ਵੀ ਦੇ ਰਿਹਾ ਹੈ, ਪਰ ਜਿਹੜੀ ਦਿਸਦੀ ਨਹੀਂ ਉਹ ਖਿੱਚ ਪਾਣੀ ਵਿੱਚੋਂ ਉਹਨੂੰ ਮਿਲ ਰਹੀ ਹੈ। ਭਾਈ ਸਾਹਿਬ ਨੇ ਚੌਥਾ ਬਚਨ ਕੀਤਾ, ਕਹਿਣ ਲੱਗੇ, ਮੋਰ ਬਬੀਏ ਬੋਲਦੇ ਵੇਖ ਬੱਦਲ ਕਾਲੇ। ਹੁਣ ਕਾਲਾ ਬੱਦਲ ਅਸਮਾਨ ਤੇ ਚੜ ਕੇ ਆਉਂਦਾ, ਜਿਤਨਾ ਮੋਰ ਉਹਨੂੰ ਦੇਖ ਕੇ ਖੁਸ਼ ਹੁੰਦਾ, ਹੁਣ ਬੱਦਲ ਦਾ ਤੇ ਮੋਰ ਦਾ ਆਪਸੀ ਕੀ ਰਿਸ਼ਤਾ ਹੈ? ਉਹ ਅਸਮਾਨ ਦੇ ਉੱਤੇ, ਉਹ ਧਰਤੀ ਦੇ ਉੱਤੇ, ਜਦੋਂ ਕਾਲੀ ਘਟਾ ਚੜੀ ਤੇ ਮੋਰ ਇੱਕੋ ਦਮ ਪਹਿਲਾਂ ਪਾਣ ਲੱਗ ਪਿਆ ਤੇ ਆਪਣੇ ਪੰਖ ਉਹਨੇ ਪੂਰਨ ਤੌਰ ਤੇ ਖਿਲਾਰ ਲਏ, ਬਖੇਰ ਲਏ। ਉਸ ਬੱਦਲ ਨੂੰ ਦੇਖ ਕੇ ਮੋਰ ਦੇ ਅੰਦਰ ਵੀ ਪਰਮਾਤਮਾ ਨੇ ਇੱਕ ਖਿੱਚ ਪੈਦਾ ਕਰ ਦਿੱਤੀ, ਜਿਹੜੀ ਬੱਦਲ ਨੂੰ ਦੇਖ ਕੇ ਖੜਾਓ ਵਿੱਚ ਆਇਆ ਤੇ ਨੱਚਣ ਲੱਗ ਪਿਆ। ਪਪੀਏ ਵੱਲ ਝਾਤੀ ਮਾਰੀਏ, ਸੱਚ ਜਾਣਿਓ ਬਾਕੀ ਸਾਲ ਦੇ ਮਹੀਨੇ ਪਪੀਆ ਕਦੀ ਵੀ ਉੱਚੀ ਨਹੀਂ ਪੁਕਾਰਦਾ, ਪਰ ਜਦੋਂ ਹਾੜ ਤੇ ਸਾਉਣ ਦਾ ਮਹੀਨਾ ਹੁੰਦਾ ਭਾਦੋਂ ਦਾ, ਉਦੋਂ ਪਪੀਏ ਦੇ ਗਲੇ ਵਿੱਚ ਵੀ ਰਾਗ ਪੈਦਾ ਹੋ ਜਾਂਦਾ ਹੈ, ਉਹ ਵੀ ਬੱਦਲਾਂ ਨੂੰ ਦੇਖ ਕੇ ਉੱਚੀ ਉੱਚੀ ਪੁਕਾਰ ਲੱਗ ਪਿਆ ਹੈ। ਉਹਦੇ ਵਿੱਚ ਵੀ ਇੱਕ ਖਿੱਚ ਹੈ, ਚਕੋਰ ਵਿੱਚ, ਕਮਲ ਫੁੱਲ ਵਿੱਚ, ਚੱਕਵੀ ਵਿੱਚ, ਮੋਰ ਤੇ ਬਬੀਏ ਵਿੱਚ,

ਵਿੱਚ ਤਾਂ ਆਇਆ ਹੈ ਕਿ ਪਰਮਾਤਮਾ ਦੀ ਇਬਾਦਤ ਕਰੇ, ਪਰਮਾਤਮਾ ਦੀ ਬੰਦਗੀ ਕਰੇ। ਜੇ ਪਰਮਾਤਮਾ ਦੀ ਬੰਦਗੀ ਨਹੀਂ ਸੀ ਕਰਨੀ ਤੇ ਫਿਰ ਇਸ ਵਜੂਦ ਵਿੱਚ, ਇਸ ਤਨ ਵਿੱਚ ਆਉਣ ਦਾ ਲਾਭ ਕੀ? ਕਹਿਣ ਲੱਗੇ ਫਿਰ ਐਵੇਂ ਅਸਮਾਨ ਦੇ ਥੱਲੇ ਆਪਣੀ ਜ਼ਿੰਦਗੀ ਦੇ ਦਿਨ ਪਿਆ ਕੱਟਣਾ। ਬੰਦਗੀ ਕਰਕੇ ਹੀ ਜ਼ਿੰਦਗੀ ਹੈ, ਜੇ ਬੰਦਗੀ ਨਹੀਂ ਤੇ ਸੱਚ ਜਾਣੀ ਫਿਰ ਜ਼ਿੰਦਗੀ ਨਹੀਂ। ਹਵਾਏ ਬੰਦਗੀ ਆ ਵੁਰਦ ਦਰ ਵਜੂਦ ਮਰਾਂ, ਵਗਰ ਮੈਂ ਜੋ ਕੇ ਚੁਣੀ ਆਮਦਨ ਨਾਬੂਦ ਮਰਾਂ। ਜੇ ਉਸ ਪਰਮਾਤਮਾ ਦੀ ਇਬਾਦਤ ਨਹੀਂ ਤੇ ਯਾ ਅੱਲਾਹ ਯਾ ਰੱਬ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਕੋਈ ਸ਼ੌਂਕ ਨਹੀਂ, ਕਿਉਂਕਿ ਤੇਰੀ ਬੰਦਗੀ ਦੇ ਸ਼ੌਂਕ ਕਰਕੇ ਹੀ ਮੈਂ ਜੀ ਰਿਹਾ ਹਾਂ। ਪਿਆਰਿਓ ਤਵੱਜੋ ਦਿਆ ਜੀ, ਬਾਬਾ ਨਾਨਕ ਜੀ ਨੇ ਪ੍ਰੇਮਾ ਭਗਤੀ ਕੀਤੀ ਤੇ ਮੈਂ ਅਰਜ਼ ਕਰਨਾ ਪਿਆ ਬਾਬਾ ਜੀ ਦੀ ਬਾਣੀ ਵਿੱਚੋਂ ਪੁੱਛ ਲਈਏ ਕੈਸੀ ਪ੍ਰੇਮਾ ਭਗਤੀ ਉਹਨਾਂ ਕੀਤੀ। ਉਹਨਾਂ ਨੇ ਵਿੱਚ ਪ੍ਰਮਾਣ ਦਿੱਤਾ ਮਨ ਰੇ ਕਿਉਂ ਛੂਟੇ ਬਿਨ ਪਿਆਰ, ਤੇ ਬਾਬਾ ਫਰੀਦ ਕਹਿਣ ਲੱਗੇ ਹਕੀਕਤ ਹੈ ਕਿ ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਖ ਗਏ ਕੁਮਲਾਏ, ਕਿ ਕਿਤੇ ਜਵਾਨੀ ਪਿਆਰ ਤੋਂ ਬਿਨਾਂ ਨਾ ਚਲੀ ਜਾਏ, ਸਾਈ ਨੂੰ ਨੇਹ ਕਰਨ ਤੋਂ ਬਿਨਾਂ ਨਾ ਵਿਅਰਥ ਚਲੀ ਜਾਏ। ਸੱਚ ਜਾਣੋ ਉਸ ਮਹਾਂਪੁਰਸ਼ ਦੀ ਕੱਲੀ ਜਵਾਨੀ ਹੀ ਨਹੀਂ, ਜੋਬਨ ਵਿੱਚ ਨਹੀਂ, ਉਹ ਤਾਂ ਆਪਣੇ ਬਚਪਨ ਤੋਂ ਹੀ ਰੱਬ ਨੂੰ ਇਸ਼ਕ ਕਰਨ ਲੱਗ ਪਏ। ਬਾਬਾ ਫਰੀਦ ਸਾਹਿਬ ਅਜੇ ਬਚਪਨਾ ਹੈ ਤੇ ਕੁਰਾਨ ਉਹਨਾਂ ਨੂੰ ਜ਼ਬਾਨੀ ਕੰਠ ਹੋ ਗਈ ਹੈ। ਅਜੇ ਬਚਪਨਾ ਹੈ ਕਿ ਕਿਤਨਾ ਕਿਤਨਾ ਸਮਾਂ ਰੱਬ ਦੀ ਇਬਾਦਤ ਵੀ ਜੁੜੇ ਰਹਿੰਦੇ ਨੇ। ਆਖਰ ਉਹ ਕੈਸੀ ਪਰਮ ਅਵਸਥਾ ਮਿਲੀ ਕਿ ਜਿੱਦਣ ਜ਼ਮੀਨ ਤੇ ਪਈ ਕੋਈ ਖਾਕ ਮਿੱਟੀ ਆਪਣੇ ਮੂੰਹ ਦੇ ਵਿੱਚ ਪਾਈ ਤੇ ਉਸ ਮਿੱਟੀ ਵਿੱਚੋਂ ਵੀ ਸ਼ੱਕਰ ਵਰਗਾ ਸਵਾਦ ਆ ਗਿਆ। ਕਿਉਂ? ਆਪਣਾ ਅੰਦਰ ਇੰਨਾ ਕੁ ਮਿੱਠਾ ਹੋ ਚੁੱਕਾ ਸੀ, ਆਪ ਮਿਠਾਸ ਦੇ ਭੰਡਾਰੇ ਬਣ ਚੁੱਕੇ ਸਨ। ਤੇ ਹਕੀਕਤ ਏਵੇ ਅਸੀਂ ਕਹਾਂਗੇ ਮਿੱਟੀ ਮਿੱਠੀ ਹੋ ਗਈ, ਜ਼ਮੀਨ ਤੇ ਮਿੱਟੀ ਮਿੱਠੀ ਨਹੀਂ ਹੋਈ, ਅਸਲ ਵਿੱਚ ਬਾਬਾ ਜੀ ਦੀ ਰਸਨਾ ਦੀ ਮਿਠਾਸ ਕਰਕੇ ਮਿੱਟੀ ਵੀ ਮਿੱਠੀ ਹੋ ਗਈ। ਉਸ ਮਹਾਂਪੁਰਸ਼ ਉਹ ਆਪ ਸ਼ੱਕਰ ਗੰਜ ਹੈ, ਸ਼ੱਕਰ ਦੇ ਖਜ਼ਾਨੇ ਨੇ। ਉਸ ਮਹਾਂਪੁਰਸ਼ ਨੇ ਕਿਹਾ, ਕਹਿਣ ਲੱਗੇ ਜੋਬਨ ਚਲਾ ਜਾਏ ਪ੍ਰੀਤ ਤੋਂ ਬਿਨਾਂ, ਜਵਾਨੀ ਚਲੀ ਜਾਏ ਪਿਆਰ ਤੋਂ ਬਿਨਾਂ, ਜ਼ਿੰਦਗੀ ਦਾ ਸਮਾਂ ਨਿਕਲ ਜਾਏ ਪ੍ਰੀਤ ਤੋਂ ਬਿਨਾਂ, ਤੇ ਇਹ ਅੰਦਰ ਨੂੰ ਦੁੱਖ ਪਾਸਦਾ ਹੈ। ਕੇਵਲ ਜੋਬਨ ਨਹੀਂ, ਆਪਣੇ ਅੰਤਲੇ ਸਮੇਂ ਵੀ ਉਹ ਮਹਾਂਪੁਰਸ਼ ਰੱਬ ਦੀ ਇਬਾਦਤ ਵੀ ਜੁੜਿਆ ਹੈ, ਖੁਦਾ ਦੀ ਇਬਾਦਤ ਵੀ ਜੁੜਿਆ ਹੈ। ਤੇ ਜਦੋਂ ਨਮਾਜ਼ ਅਦਾ ਪੈ ਕਰਦੇ ਨੇ, ਅਚਨਚੇਤ ਗਸ਼ੀ ਪਈ ਹੈ, ਬੇਹੋਸ਼ ਹੋ ਕੇ ਜ਼ਮੀਨ ਤੇ ਗਿਰ ਗਏ, ਸਜਦਾ ਪੂਰੀ ਤਰ੍ਹਾਂ ਕਰ ਨਾ ਸਕੇ। ਮੁਰੀਦਾਂ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਸੰਭਾਲਿਆ, ਸੰਭਾਲਣ ਤੋਂ ਬਾਅਦ ਉਹਨਾਂ ਨੇ ਬਾਬਾ ਜੀ ਦੇ ਜਦੋਂ ਤਲੀਆਂ ਪੈਰਾਂ ਦੀਆਂ ਚਸ਼ੀਆਂ, ਉਹਨਾਂ ਨੇ ਹੱਥ ਪਕੜ ਕੇ ਹੱਥ ਪੈਰ ਘੁੱਟੇ ਨੱਪੇ ਤੇ ਉੱਠ ਕੇ ਬੈਠ ਗਏ ਤੇ ਪਹਿਲਾ ਪ੍ਰਸ਼ਨ ਸੀ ਉਸ ਮਹਾਂਪੁਰਸ਼ ਦਾ ਕੀ ਹੈ। ਕਹਿਣ ਲੱਗੇ ਨਮਾਜ਼ ਅਦਾ ਹੋ ਗਈ, ਮੇਰਾ ਨੇਮ ਨਿਭ ਗਿਆ, ਬੰਦਗੀ ਵਾਲਾ ਸਮਾਂ ਸਹੀ ਸਫਲ ਹੋ ਗਿਆ। ਬੈਠੇ ਹੋਏ ਮਰੀਦ ਨੇ ਕਿਹਾ, ਬਾਬਾ ਸਾਹਿਬ ਨਮਾਜ਼ ਪੂਰੀ ਤੌਰ ਤੇ ਅਦਾ ਨਾ ਹੋ ਸਕੀ ਪੂਰਨ ਤੌਰ ਤੇ, ਆਪ ਇੱਕੋ ਦਮ ਜ਼ਮੀਨ ਤੇ ਡਿੱਗ ਪਏ। ਕਹਿਣ ਲੱਗੇ ਲਿਆਓ ਪਾਣੀ, ਕਰਾਓ ਮੇਰਾ ਵਜ਼ੂ, ਮੈਂ ਪਰਤ ਕੇ ਫਿਰ ਖੁਦਾ ਦੀ ਯਾਦ ਵੀ ਜੁੜਨਾ ਚਾਹੁੰਦਾ, ਮੈਂ ਨਮਾਜ਼ ਅਦਾ ਕਰਨੀ ਚਾਹੁੰਦਾ ਵਾਂ। ਤੇ ਕਿਸੇ ਨੇ ਉੱਥੇ ਪ੍ਰਸ਼ਨ ਕਰ ਦਿੱਤਾ ਸੀ ਕਿ ਬਾਬਾ ਸਾਹਿਬ ਸਾਰੀ ਜ਼ਿੰਦਗੀ ਤਾਂ ਅੱਲਾਹ ਤਾਲਾ ਦੀ ਵਿਰਦ ਵਿੱਚ, ਉਹਦੇ ਜ਼ਿਕਰ ਵਿੱਚ, ਉਹਦੀ ਯਾਦ ਵਿੱਚ ਬਤੀਤ ਹੋਈ, ਹੁਣ ਜੇ ਨਹੀਂ ਨਮਾਜ਼ ਹੋ ਰਹੀ, ਸਰੀਰ ਖੇਚਲ ਵਿੱਚ ਹੈ, ਤਨ ਨੂੰ ਥੋੜਾ ਬਹੁਤਾ ਖੇਦ ਹੈ, ਹੁਣ ਅੱਜ ਤੁਸੀਂ ਇਹ ਰਹਿਣ ਦਿਓ, ਵਿਸ਼ਰਾਮ ਕਰੋ। ਉਹਨਾਂ ਨੇ ਉਸੇ ਵੇਲੇ ਪਿੱਛੇ ਮੁੜ ਕੇ ਕਿਹਾ, ਕਹਿਣ ਲੱਗੇ ਤੈਨੂੰ ਕੀ ਪਤਾ ਮੇਰਾ ਅੰਦਰ ਕਿੱਥੇ ਖਲੋਤਾ ਹੋਇਆ ਹੈ, ਤੈਨੂੰ ਕੇਵਲ ਮੇਰੀ ਬਾਹਰ ਦੀ ਕਿਰਿਆ ਦਿਸੀ ਕਿ ਮੈਂ ਇੰਨੇ ਸਾਲ ਰੱਬ ਦੀ ਇਬਾਦਤ ਕੀਤੀ, ਇੰਨੇ ਸਾਲ ਮੈਂ ਪਰਮਾਤਮਾ ਦਾ ਜ਼ਿਕਰ ਕੀਤਾ, ਪਰ ਤੈਨੂੰ ਕੀ ਪਤਾ ਮੈਂ ਅੰਦਰੋਂ ਕਿੱਥੇ ਟਿਕਿਆ ਵਾਂ। ਲਿਆਓ ਪਾਣੀ, ਲਿਆਓ ਆਵ, ਤੇ ਮੈਂ ਵੁਜੂ ਕਰਕੇ ਪਰਮਾਤਮਾ ਦੀ ਯਾਦ ਵੀ ਜੁੜਾਂ, ਰੱਬ ਦੀ ਯਾਦ ਵੀ ਜੁੜਾਂ। ਉਹ ਮਹਾਂਪੁਰਸ਼ ਕਹਿ ਰਹੇ ਨੇ ਕਿ ਵਕਤ ਚਲਾ ਜਾਏ ਪ੍ਰੀਤ ਤੋਂ ਬਿਨਾਂ ਤੇ ਵਿਅਰਥ ਹੈ। ਬਾਬਾ ਨਾਨਕ ਸਾਹਿਬ ਕਹਿ ਰਹੇ ਨੇ, ਮਨ ਰੇ ਕਿਉਂ ਛੂਟੇ ਬਿਨ ਪਿਆਰ, ਪਿਆਰ ਤੋਂ ਬਿਨਾਂ ਤੂੰ, ਪ੍ਰੇਮ ਤੋਂ ਬਿਨਾਂ ਤੇਰੀ ਬੰਦ ਖਲਾਸੀ ਨਹੀਂ ਹੋਣੀ। ਹੁਣ ਪ੍ਰੇਮ ਬੱਧਾ ਚੱਕੀ ਕਰਮ ਨਹੀਂ, ਪ੍ਰੇਮ ਤਾਂ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਤਾਂ ਆਪਾਂ ਵਾਰਨ ਵਾਲੀ ਇੱਕ ਅੰਦਰ ਦੀ ਬਿਰਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ
अपनी अमृत बाणी विच ए उदाहरण दित्तियां। उस अष्टपदी दी पहली एग्जाम्पल पहली उदाहरण ए वे मैं अर्ज कर रहा नानक नाम निरंजन जान्यो कीनी भगत प्रेम लिबलाई। कैसी भगती कीती? केवल ता केवल चौंकड़ा मार के नहीं अपने आप नू पूर्ण तौर ते रब दे चरना विच ओना ने फिदा कर दिता ओना ने समर्पित कर दिता। बाबा नानक जी ने उस फिदा होने वालियां कुछ उदाहरणा नू अपनी बाणी विच दर्ज कर दिता। पुछया सचे पातशाह ए ता आप कह रहे हो कि प्रेम तो बिना बंद खलासी नहीं पर ए दसो प्रीत कैसी करिए प्यार किहो जा करिए। कृपालू दाता जी ने पहला प्रमाण दिता है कहने कमल दा फुल पानी विच खिड़िया है। सिर्फ उदाहरण समझन लिखा है अपनी जिंदगी दे टुकान वास्ते ना के ए उदाहरण केवल विद्वता दी अंदर दी खौ नू प्रगट कर ले। कथा दा मतलब है कि विचार के सुन के पढ़ के को के ओदे अनुसार अपना अमली जीवन भी ढालना शुरू कर देना। कमल दा फुल पानी विच खिड़िया है पानी दे विच निक्कियां निक्कियां तरंगा पैदा हुईयां लहरां पैदा हुईयां ते जदो पानी दी लहर इकोदम थोड़ी जी हवा नाल तेज होई ते कमल दी नाड़ कमल दी निक्के जे बूटे दे तने नू वजी कमल दी नाली नू वजन दी देर सी पानी दी लहर ते कमल जेड़ा जड़ तो लैके फुल तक पूर्ण तौर ते कंब गया। इकोदम उस लहर ने कमल नू पछाड़िया कदी ओनू लहर धक्का मार के खब्बे कदी सजे ओनू सारा दिन लहर अपने ठोकरां दे वास विच केवल अपने ठोकरां नाल खब्बे सजे नू धक्दी रही। ते बाबा जी ने उत्थे क्या कहन लगे ओ मना जे प्रेमा भगती करनी आ ते इस कमल फुल तो सिख रब नू प्रीत किवें करी दी है। नानक नाम निरंजन जान्यो किन्नी भगत प्रेम लिबलाई किहो जिहा प्यार होवे प्यार जेड़ा गिलवे शिके नहीं करदा हुंदा प्यार कदी उलामे नहीं देंदा हुंदा। ते सच जान्यो जेड़ा बंदा मित्रता करदिया होया भी उलामे गिले शिकवे करदा ओ कदी प्रेमी नहीं हो सकदा ओ कदी प्यारा नहीं हो सकदा। कहन लगे इस कमल दे फुल नू पुछ के प्रेमा भगती की है। हजूर ने पुछया कमल दे फुल नू ते बाणी विच ए गल्लां दर्ज कर दित्तियां कि ए कमल दे फुल तेनू रब ने सब तो पहला गुण ए दिता है तू चिक्कड़ विच रह के भी निर्लेप है। दूजा गुण तेनू परमात्मा ने दिता है कि तेरे कुल कोमलता है। तीजा गुण तेनू दिता है तेरे कुल सुगंधी है। चौथा गुण तेनू दिता है तेरे विच खिच है तू करोड़ा को दूर बैठे सूरज नाल भी गल्ला प्या करना है। जिदे कुल सुगंधी होवे जिदे कुल निर्लेपता होवे जिदे कुल अपना सुहापन होवे जिदे कुल दूर टिके कोई प्रेमी नू प्यार करन दी भी जांच होवे की लोड़े इस मैले जे पानी दियां ठोकरां खान दी। ए पानी उठदा सवेरे लहरां बन के तेरे नाली नू तेरे इस तने नू रोज ए ठोकरा मार दे छट पराए हो जाए पानी नू। हजूर कहंदे ने उस कमल दे फुल दा उत्तर सी कहंदा बाबा जी के असल विच इस पानी दी बदौलत ही मेरी खौंद है। जिस दिन मैं पानी नू छड़ दिता उस दिन जेड़े गुण तुसी मेरे गिनाए ने इन्हां विचों एक भी गुण नहीं रहना। पानी नू छड़न दी देर के मेरा आपा ही खत्म हो जाना है मेरी खौंद नू खतरा है। कहन लगे ना सूरज दा प्यार ना एदे तो निर्लेप दा ना सुगंधी ना रूप ते ना भवरे तां की होया जे पानी ठोकरा मारदा आखिर जेड़े तुसी गुण गिण के दसे ने ए गुण भी तां मैनू पानी ने कृपा करके बख्शे ने ना जिन्हें गुण दिते ने एदी ठोकर भी सहारांगे। हजूर ने कहा ए मनुख प्रेमा भगती दा अर्थ है कमल दी थरा तू प्यार कर किवें परमात्मा ने तेनू सुंदर दे दिती है परमात्मा ने तेनू गुणा दी सुगंधी दिती है परमात्मा ने तेनू सुरत दिती है संसार विचो निर्लेप रहन दी जुगत दिती है परमात्मा ने तेनू ताकत दिती है करोड़ा जन्मा दी दूरी होने दे बावजूद तू सुरत करके ओदे चरना नू पकड़ के खेड़ा प्राप्त कर सकना है। जिस परमात्मा देव ने कमल दी तरह तेरे ते इनी कृपा कीती होवे ते जे फिर भी थोड़ा जा झटका लगे दुनियावी ते यक लखत परमात्मा वालों मुंह मोड़ के पिट करके चला जाए सच जानी ए कदी सच्चे प्रेमी नहीं हुंदे। प्रेमी ता ओवे
ਜਿਹੜਾ ਠੋਕਰ ਖਾ ਕੇ ਵੀ ਆਪਣੇ ਪਿਆਰੇ ਦਾ ਲੜ ਕਦੀ ਨਾ ਛੱਡੇ। ਇਹ ਪ੍ਰੇਮਾ ਭਗਤੀ। ਬਾਬੇ ਨਾਨਕ ਨੇ ਐਸੀ ਪ੍ਰੇਮਾ ਭਗਤੀ ਕੀਤੀ ਤੇ ਬਾਣੀ ਵਿੱਚ ਬਚਨ ਕਰ ਗਏ, ਕਹਿਣ ਲੱਗੇ ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ। ਰੇ ਮਨ ਦਾ ਅਰਥ ਹੈ ਆਪਣੇ ਮਨ ਨੂੰ ਸੰਬੋਧਨ ਕੀਤਾ, ਆਪਣੇ ਮਨ ਨੂੰ ਮੁਖਾਤਬ ਕੀਤਾ। ਕਹਿਣ ਲੱਗੇ ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ ਜੈਸੀ ਜਲ ਕਮਲੇ, ਜਿਵੇਂ ਕਮਲ ਤੇ ਪਾਣੀ ਦੀ ਪ੍ਰੀਤ ਹੈ। ਲਹਿਰੀ ਨਾਲ ਪਛਾੜੀਐ, ਜੇ ਲਹਿਰਾਂ ਉਹਨੂੰ ਉੱਠ ਕੇ ਪਛਾੜਦੀਆਂ ਨੇ, ਧੱਕੇ ਮਾਰਦੀਆਂ ਨੇ। ਧੀ ਵਿਗਸੈ ਅਸਨੇ, ਉਹ ਲਹਿਰਾਂ ਦੀਆਂ ਠੋਕਰਾਂ ਵਿੱਚ ਵੀ ਖਸੀ ਜਾਂਦਾ, ਉਹ ਠੋਕਰਾਂ ਵਿੱਚੋਂ ਵੀ ਪ੍ਰੇਮ ਦੀਆਂ ਪੀਂਘਾਂ ਝੁੱਟੀ ਜਾ ਰਿਹਾ। ਮੇਰੇ ਬਾਬੇ ਨਾਨਕ ਨੇ ਇਸ ਤਰ੍ਹਾਂ ਪ੍ਰੀਤ ਕੀਤੀ ਜਿਵੇਂ ਕਮਲ ਦਾ ਫੁੱਲ ਠੋਕਰਾਂ ਸਹਾਰ ਕੇ ਵੀ ਪ੍ਰੀਤ ਪਿਆ ਕਰਦਾ ਸੀ। ਜੇ ਕਿਸੇ ਨੇ ਵੱਡਾ ਚੁੱਕਿਆ, ਜੇ ਕਿਸੇ ਨੇ ਦੀਵਾਨਾ ਕਿਹਾ, ਜੇ ਕਿਸੇ ਨੇ ਮਸਤਾਨਾ ਕਿਹਾ, ਜੇ ਕਿਸੇ ਨੇ ਪਾਗਲ ਕਿਹਾ, ਸਭ ਕੁਝ ਸਹਿ ਕੇ ਵੀ ਮੇਰੇ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਆਰੇ ਪਰਮਾਤਮਾ ਦੇ ਨਾਮ ਨੂੰ ਫਿਰ ਵੀ ਪ੍ਰੀਤ ਕੀਤੀ। ਦੂਸਰੀ ਉਦਾਹਰਨ ਕਿਰਪਾਲੂ ਦਾਤਾ ਜੀ ਨੇ ਅੰਮ੍ਰਿਤ ਬਾਣੀ ਵੀ ਦਿੱਤੀ ਕਿ ਕਿਹੋ ਜਿਹੀ ਪ੍ਰੇਮਾ ਭਗਤੀ ਕਰਦੇ ਪਏ। ਪ੍ਰਮਾਣ ਦਿੰਦੇ ਨੇ ਮਨਾ, ਪਰਮਾਤਮਾ ਦੀ ਭਗਤੀ ਜੇ ਤੂੰ ਕਰਨ ਤੁਰਿਆ ਹੈ ਤੇ ਪ੍ਰੇਮਾ ਭਗਤੀ ਇਸ ਤਰ੍ਹਾਂ ਕਰ ਜਿਵੇਂ ਮੱਛੀ ਤੇ ਪਾਣੀ ਦਾ ਆਪਸੀ ਪ੍ਰੇਮ ਹੈ। ਵੈਸੇ ਤਾਂ ਪ੍ਰੀਤ ਹੈ ਮੱਛੀ ਦੀਖੀ ਕਿ ਜਿਤਨਾ ਪਾਣੀ ਵੱਧ ਹੋਵੇ ਉਹਨਾਂ ਮੱਛੀ ਖੇੜੇ ਵਿੱਚ ਰਹਿੰਦੀ ਹੈ, ਜਿਤਨਾ ਪਾਣੀ ਘਟਦਾ ਤਿਉਂ ਤਿਉਂ ਮੱਛੀ ਵਿੱਚ ਉਦਾਸੀਨਤਾ ਤੇ ਤੜਪ ਪੈਦਾ ਹੁੰਦੀ ਏ। ਜਿਉਂ ਜਿਉਂ ਪਰਮਾਤਮਾ ਦਾ ਭਗਤ ਬੰਦਗੀ ਕਰਦਾ ਤਿਉਂ ਤਿਉਂ ਖੇੜੇ ਵਿੱਚ ਆਉਂਦਾ ਤੇ ਜਦੋਂ ਕਿਤੇ ਤੋਟਾ ਆ ਜਾਏ ਸੱਚ ਜਾਣੋ ਉਹ ਮੱਛੀ ਦੀ ਤਰ੍ਹਾਂ ਲੁੜਛਣ ਲੱਗ ਪੈਂਦਾ, ਤੜਫਣ ਲੱਗ ਪੈਂਦਾ। ਤੇ ਬਾਬਾ ਜੀ ਨੇ ਕਿਹਾ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਕੈਸੀ, ਕਹਿਣ ਲੱਗੇ ਜੈਸੀ ਮਛਲੀ ਨੀਰ, ਜਿਵੇਂ ਮੱਛੀ ਪਾਣੀ ਨੂੰ ਪ੍ਰੀਤ ਵੀ ਕਰਦੀ ਹੈ। ਜਉ ਅਦ ਕਹੋ ਤਾਂ ਸੁੱਖ ਘਣਾ, ਜਿਤਨਾ ਪਾਣੀ ਜ਼ਿਆਦਾ ਹੋਵੇ ਮੱਛੀ ਓਨੀ ਪ੍ਰਸੰਨ ਹੈ। ਕਹਿਣ ਲੱਗੇ ਜਉ ਅਦ ਕਹੋ ਤੋ ਸੁੱਖ ਘਣਾ, ਮਨ ਤਨ ਸ਼ਾਂਤ ਸਰੀਰ, ਉਹਦੇ ਤਨ ਨੂੰ ਉਹਦੇ ਮਨ ਨੂੰ ਖੇੜਾ, ਕਿਉਂਕਿ ਮੱਛੀ ਪਾਣੀ ਵਿੱਚ ਰਹਿ ਕੇ ਆਤ ਦੀ ਆਨੰਦ ਵਿੱਚ ਹੈ, ਐਸੀ ਪ੍ਰੀਤ ਕਰ। ਬਾਬਾ ਜੀ ਨੇ ਤੀਸਰਾ ਪ੍ਰਮਾਣ ਦਿੱਤਾ ਕਿ ਪ੍ਰੇਮਾ ਭਗਤੀ ਕੀ ਹੈ, ਮੱਛੀ ਪਾਣੀ ਤੋਂ ਬਿਨਾਂ ਕਿਸੇ ਨੂੰ ਸਮਝੌਤਾ ਨਹੀਂ ਕਰਦੀ। ਤੀਸਰਾ ਪ੍ਰਮਾਣ ਦਿੱਤੋ ਨੇ ਕਿ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਨਾਨਕ ਨਾਮ ਨਿਰੰਜਨ ਜਾਣਿਓ ਇਸ ਤਰ੍ਹਾਂ। ਕਹਿਣ ਲੱਗੇ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਜੈਸੀ ਚਾਤਰਕ ਮੇਹ, ਜਿਵੇਂ ਇੱਕ ਪਪੀਆ ਸਵਾਂਤੀ ਬੂੰਦ ਨੂੰ ਪਿਆਰ ਪਿਆ ਕਰਦਾ ਹੈ, ਜਿਵੇਂ ਇੱਕ ਚਾਤਰਕ ਨਕਸ਼ਤਰ ਤੋਂ ਡਿੱਗਣ ਵਾਲੀ ਬੂੰਦ ਨੂੰ ਉਡੀਕਦਾ ਪਿਆ ਹੈ। ਉਹਦੇ ਸਾਹਮਣੇ ਸਰੋਵਰ ਪਾਣੀ ਦੇ ਭਰੇ ਨੇ, ਪਰ ਕਦੀ ਉਹ ਸਰੋਵਰ ਦਾ ਪਾਣੀ ਨਹੀਂ ਪੀਏਗਾ। ਤਲਾਬ ਪਾਣੀ ਦੇ ਭਰੇ ਨੇ, ਪਰ ਚਾਤਰਕ ਉਸ ਪਾਣੀ ਨੂੰ ਪਸੰਦ ਨਹੀਂ ਕਰੇਗਾ। ਦਰਿਆ ਪਾਣੀ ਦੇ ਭਰ ਕੇ ਵਗਦੇ ਨੇ, ਪਰ ਕਦੀ ਵੀ ਉਹ ਇਸ ਨੂੰ ਪਿਆਰ ਨਹੀਂ ਕਰੇਗਾ। ਪਰ ਪਿਆਰਿਓ, ਸਭ ਕੁਝ ਉਹ ਪਾਣੀ ਵੱਖਰੇ ਵੱਖਰੇ ਤਲਾਬਾਂ ਦੇ, ਖੂਹਾਂ ਦੇ, ਨਦੀਆਂ ਦੇ, ਨਾਲਿਆਂ ਦੇ ਤਿਆਗ ਦੇਗਾ। ਉਹਦੇ ਪ੍ਰਾਣਾਂ ਦੀ ਜਿਹੜੀ ਪ੍ਰੀਤ ਹੈ ਉਹ ਕੇਵਲ ਤਾਂ ਕੇਵਲ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਹੈ। ਜਿਵੇਂ ਚਾਤਰਕ ਸਵਾਂਤੀ ਬੂੰਦ ਨੂੰ ਪਿਆਰ ਕਰਦਾ ਤੇ ਰੱਬ ਦੀ ਬੰਦਗੀ ਕਰਨ ਵਾਲਾ ਸਭ ਕੁਝ ਛੱਡ ਦਿੰਦਾ, ਸੱਚ ਜਾਣੋ ਉਹਨੂੰ ਕੇਵਲ ਗੁਰੂ ਤੇ ਪਰਮਾਤਮਾ ਹੀ ਚਾਹੀਦਾ ਹੈ। ਮੈਂ ਇੱਕ ਖਿੰਨ ਵਿੱਚੋਂ ਨਿਕਲ ਕੇ ਇੱਕ ਪ੍ਰਮਾਣ ਇਹਦੇ ਨਾਲ ਹੋਰ ਅਰਜ਼ ਕਰਨਾ ਚਾਹੁੰਦਾ। ਚਾਤਰਕ ਕਦੀ ਵੀ ਸਮਝੌਤਾ ਨਹੀਂ ਕਰਦਾ ਸਵਾਂਤੀ ਬੂੰਦ ਤੋਂ ਬਿਨਾਂ। ਮੇਰੇ ਗੁਰੂ ਅਰਜੁਨ ਸਾਹਿਬ ਨੂੰ ਪੁੱਛਿਆ, ਦਾਤਾ ਜੀ ਪ੍ਰੇਮਾ ਭਗਤੀ ਕੀ ਹੈ? ਉਹਨਾਂ ਨੇ ਇੱਕ ਪ੍ਰਮਾਣ ਦਿੱਤਾ, ਉਹ ਹਾ ਪ੍ਰੇਮ ਪਿਰੀ। ਪ੍ਰੇਮਾ ਭਗਤ ਕੀ ਹੈ? ਉਹ ਹਾ ਪ੍ਰੇਮ ਪਿਰੀ। ਕਹਿਣ ਲੱਗੇ ਕਨਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਾਹਾ ਨਹੀਂ। ਪ੍ਰੇਮਾ ਭਗਤੀ ਇਹ ਹੈ ਕਿ ਜੇ ਕੋਈ ਪਿਆਰੇ ਦੇ ਸਾਹਮਣੇ ਲਿਆ ਕੇ ਹੀਰਿਆਂ ਦੇ ਢੇਰ ਲਾ ਕੇ ਕਹਿ ਤੂੰ ਬੰਦਗੀ ਛੱਡ ਦੇ, ਗੁਰੂ ਨੂੰ ਛੱਡ ਦੇ, ਕੀਮਤੀ ਹੀਰੇ ਚੁੱਕ ਲੈ। ਜੇ ਕੋਈ ਉਹਦੇ ਸਾਹਮਣੇ ਕੀਮਤੀ ਮੋਤੀ ਲਿਆ ਕੇ ਕਹਿ ਮੋਤੀਆਂ ਨਾਲ ਝੋਲੀਆਂ ਭਰ ਲੈ, ਪਰ ਨਾਮ ਦੇ ਮੋਤੀ ਨੂੰ ਛੱਡ ਦੇ। ਜੇ ਕੋਈ ਉਹਦੇ ਸਾਹਮਣੇ ਕੀਮਤੀ ਗਜ, ਇਹ ਵੀ ਮੋਤੀ ਹੈ, ਸਾਹਮਣੇ ਲਿਆ ਕੇ ਰੱਖੇ, ਤੂੰ ਪਰਮਾਤਮਾ ਦੀ ਇਬਾਦਤ ਛੱਡ ਦੇ,
ਸਾਹਿਬ ਕਹਿੰਦੇ ਨੇ ਜਿਹੜੇ ਪ੍ਰੇਮਾ ਭਗਤੀ ਕਰਨ ਵਾਲੇ ਨੇ ਉਹ ਕਹਿ ਰਹੇ ਨੇ ਉਹ ਹਾ ਪ੍ਰੇਮ ਪ੍ਰੀ ਕਣਕ ਮਨ ਗਜ ਮੋਤੀਆਂ ਲਾਲਨ ਨਹਿ ਨਹੀਂ। ਜੇ ਕੋਈ ਕਹਿ ਚੱਲ ਹੀਰੇ ਮੋਤੀ ਛੱਡ ਤੈਨੂੰ ਆ ਤਖ਼ਤ ਦੇ ਦਿੰਦੇ ਆ, ਤੈਨੂੰ ਆ ਦੁਨੀਆਂ ਦਾ ਹਰ ਸਵਾਦ ਹੰਡਾਉਣ ਵਾਸਤੇ ਭੋਗਾਂ ਵਾਸਤੇ ਪਦਾਰਥ ਦੇ ਦਿੰਦੇ ਆ। ਅੱਗੋਂ ਉੱਤਰ ਮਿਲਦਾ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਉਹ ਹਾਂ ਪ੍ਰੇਮ ਪ੍ਰੀ ਕਣਕ ਮਨ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਉਹਨੂੰ ਚਾਹੀਦਾ ਕਿ ਇਹ ਚਰਨਨ ਸ਼ਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ। ਕਹਿਣ ਲੱਗੇ ਨਾਨਕ ਤਪਤ ਹਰੀ ਮਿਲੇ ਪ੍ਰੇਮ ਪ੍ਰੀ ਏਵੇ ਪ੍ਰੇਮਾ ਭਗਤੀ। ਮੈਨੂੰ ਤੇਰੇ ਚਰਨਾਂ ਦੀ ਸ਼ਰਨ ਚਾਹੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਭਗਤੀ ਪ੍ਰੇਮਾ ਲਾ ਲਿਵ ਲਾ ਕੇ ਕੀਤੀ ਤੇ ਮੇਰੇ ਸੱਚੇ ਪਾਤਸ਼ਾਹ ਨੇ ਫਿਰ ਬਾਣੀ ਵਿਚ ਕਿਹਾ ਰੇ ਮਨ ਐਸੀ ਹਰਸ਼ੋ ਪ੍ਰੀਤ ਕਰ ਜੈਸੀ ਚਾਤਰਕ ਮੈਂ ਸਾਰ ਭਾਰ ਥਲ ਹਰੀ ਆਵਲੇ। ਪਰ ਪ੍ਰੇਮਾ ਭਗਤੀ ਕਰਨ ਵਾਲਾ ਬੂੰਦ ਨੂੰ ਇੱਕ ਬੂੰਦ ਨਾ ਪਵਹੀ ਕਿ ਜਿਤਨੇ ਮਰਜ਼ੀ ਪਾਣੀ ਦੇ ਭੰਡਾਰ ਹੋਣ ਪਰ ਚਾਤਰਕ ਦੀ ਪਿਆਸ ਕੇਵਲ ਸਵਾਂਤੀ ਬੂੰਦ ਹੀ ਬੁਝਾਏਗੀ। ਸਾਹਿਬ ਨੇ ਪਹਿਲਾ ਪ੍ਰਮਾਣ ਕਮਲ ਫੁੱਲ ਦਾ ਦਿੱਤਾ, ਦੂਸਰਾ ਕਿਰਪਾਲੂ ਦਾਤਾ ਜੀ ਨੇ ਮੱਛੀ ਦਾ ਦਿੱਤਾ, ਤੀਸਰਾ ਪ੍ਰਮਾਣ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਚਾਤਰਕ ਦਾ ਦਿੱਤਾ, ਤੇ ਚੌਥਾ ਪ੍ਰਮਾਣ ਦਿੱਤਾ ਪ੍ਰੇਮਾ ਭਗਤੀ ਹੈ ਕੀ। ਪ੍ਰੇਮਾ ਭਗਤੀ ਕੀਤੀ ਤੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਪਿਆਰਿਓ। ਪ੍ਰੇਮਾ ਭਗਤੀ ਹੈ ਕਿ ਆਪਣੀ ਤਾਂ ਇੱਕ ਜ਼ਬਾਨ ਵੀ ਟਿਕ ਕੇ ਗੁਰੂ ਗੁਰੂ ਨਹੀਂ ਜਪਦੀ। ਜੇ ਕਿਤੇ ਟਿਕਣ ਦਾ ਯਤਨ ਕਰੀਏ ਇਹ 5-7 ਮਿੰਟਾਂ ਵੀ ਥੱਕ ਜਾਂਦੀ ਹੈ। ਟਿਕ ਕੇ ਬੰਦੇ ਤੋਂ ਰੱਬ ਰੱਬ ਕਿਹਾ ਹੀ ਨਹੀਂ ਜਾਂਦਾ। ਸਾਰਾ ਦਿਨ ਆਦਮੀ ਤੋਂ ਗੱਲਾਂ ਕਰਾਣੀਆਂ ਹੋਣ, ਨਿੰਦਿਆ ਕਰਨੀ ਹੋਵੇ। ਮੈਂ ਕਈ ਵਾਰੀ ਅਰਜ਼ ਕਰਨਾ ਬੰਦਾ ਬਿਮਾਰ ਹੋਵੇ ਨਾ, ਹਮਦਰਦੀ ਪ੍ਰਗਟ ਕਰਨ ਜਾਈਏ ਤੇ ਉਹ ਬੜਾ ਐਸਤਾ ਐਸਤਾ ਬੋਲੇਗਾ। ਘਰ ਦੇ ਵੀ ਕਹਿਣਗੇ ਬੁਲਾਇਓ ਨਾ, ਡਾਕਟਰ ਸਾਹਿਬ ਨੇ ਬਰੋਕਿਆ ਹੈ ਵਰਜਿਆ ਹੈ ਇਹਨਾਂ ਬੋਲਣਾ ਨਹੀਂ। ਆਮ ਗੱਲਾਂ ਕਰਦਿਆਂ ਐਸਤਾ ਐਸਤਾ ਬੋਲੇਗਾ, ਕਿਤੇ ਥੋੜਾ ਜਿਹਾ ਨਿੰਦਿਆ ਦੀ ਕੋਈ ਤਵਾ ਲੱਗਣ ਦਾ ਦੇਰ ਹੈ। ਸੱਚ ਜਾਣਿਓ ਪਤਾ ਨਹੀਂ ਕਿੱਥੋਂ ਆਵਾਜ਼ ਨਿਕਲਦੀ, ਉਹੀ ਬੰਦਾ ਉੱਚੀ ਉੱਚੀ ਬੋਲਣ ਲੱਗ ਪੈਂਦਾ ਹੈ। ਕੀ ਕਦੀ ਸਾਡੀ ਜ਼ਬਾਨ ਪਰਮਾਤਮਾ ਨੇ ਇੰਨਾ ਉੱਚਾ ਬੋਲਦੀ ਹੈ? ਰਸਨਾ ਸੰਸਾਰ ਲਈ ਕੂਕੇਗੀ, ਰੱਬ ਲਈ ਕਦੀ ਨਹੀਂ ਕੂਕਦੀ। ਹਾਂ ਜਿਹਦੀ ਕੂਕਣ ਲੱਗ ਪਏ ਪ੍ਰੇਮਾ ਭਗਤੀ ਵਿੱਚ, ਬਾਬਾ ਨਾਨਕ ਜੀ ਕਹਿੰਦੇ ਨੇ ਫਿਰ ਉਹਦੀ ਇੱਕ ਜ਼ਬਾਨ ਹੀ ਕੇਵਲ ਨਹੀਂ ਕੂਕਦੀ, ਸਿਰ ਤੋਂ ਪੈਰਾਂ ਤੱਕ ਜਿਤਨੇ ਉਹਦੇ ਰੋਮ ਨੇ ਹਰ ਰੋਮ ਹੀ ਜ਼ਬਾਨ ਬਣ ਕੇ ਕੂਕਣ ਲੱਗ ਪੈਂਦਾ। ਇਹਵੇ ਪ੍ਰੇਮਾ ਭਗਤੀ। ਬਾਬਾ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਹੇ ਜੇ ਵੇ ਗੁਰੂ ਅਰਜਨ ਸਾਹਿਬ ਸਲੋਕ ਸਹਿਸਕ੍ਰਿਤੀ, ਹੇ ਰਸ ਗਏ ਮਧੁਰ ਪ੍ਰੈ ਤੋਇੰਗ, ਹੇ ਜ਼ਬਾਨ ਹੇ ਰਸਾਂ ਨੂੰ ਚੱਖਣ ਵਾਲੀਏ, ਤੈਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ, ਤੈਨੂੰ ਭੋਜਨ ਪ੍ਰਸ਼ਾਦ ਪਾਣੀ ਚੰਗੇ ਲੱਗਦੇ ਨੇ। ਖੇ ਜੇ ਵੇ ਖੇ ਰਸ ਗਏ ਮਧੁਰ ਪ੍ਰੈ ਤੋਇੰਗ ਸਤ ਹਤੰਗ, ਜਦੋਂ ਕਿਤੇ ਸਤ ਨਾਮ ਵਾਹਿਗੁਰੂ ਦੀ ਗੱਲ ਚੱਲੇ ਇੰਜ ਲੱਗਦਾ ਜਿਵੇਂ ਤੇਰੀ ਮੌਤ ਹੋ ਗਈ ਹੈ, ਤੂੰ ਮੂੰਹ ਵਿਚ ਹੈ ਹੀ ਨਹੀਂ, ਇੰਜ ਲੱਗਦਾ ਜਿਵੇਂ ਤੇਰੀ ਅੰਦਰ ਦੀ ਤਾਕਤ ਹੀ ਖਤਮ ਹੋ ਗਈ। ਖੇ ਜੇ ਵੇ ਖੇ ਰਸ ਗਏ ਮਧੁਰ ਪ੍ਰੈ ਤੋਇੰਗ ਸਤ ਹਤੰਗ, ਸੱਤ ਵਿੱਚ ਤੇਰੀ ਮੌਤ ਹੋ ਗਈ। ਪਰਮ ਬਾਦੰਗ, ਜੇ ਪਰਮ ਬਾਦਰ ਤੇ ਵੱਡੇ ਤੋਂ ਵੱਡਾ ਝਗੜਾ ਖੜਾ ਕਰਨਾ ਹੋਵੇ ਤੇ ਜ਼ਬਾਨ ਤੀਲੀ ਨੂੰ ਤਾਂ ਕਸਾਣਾ ਪੈਂਦਾ ਹੈ, ਤਾਂ ਉਹ ਅੱਗ ਲਾਂਦੀ ਏ। ਸਿਰਫ ਤੂੰ ਤਾਂ ਆਪਣੀ ਇੱਕ ਨਿੱਕੀ ਜੀ ਤੀਸੀ ਖਲਾਣ ਦੀ ਦੇ ਰੇ ਤੇ ਕਈ ਪੁਸ਼ਤਾਂ ਦੇ ਆਪਸ ਵਿੱਚ ਪਵਾੜੇ ਪਾ ਕੇ ਰੱਖਦੇ ਨੀ ਹੈ। ਧਿਆਨ ਦਿਆ ਜੇ ਜ਼ਬਾਨ ਦੀ ਸ਼ਕਤੀ, ਜੇ ਰਸਨਾ ਦੀ ਤਾਕਤ, ਜੇ ਜੇਵਾਂ ਦੀ ਤਾਕਤ ਇੱਕ ਥੋੜੀ ਜੀ ਤੀਸੀ ਹਲਾਏ ਤੇ ਕਈ ਜਨਮਾਂ ਦੇ ਪਵਾੜੇ, ਕਈ ਪੁਸ਼ਤਾਂ ਦੀ ਆਪਸ ਵਿੱਚ ਕਤਲੋ ਗਾਰਤ ਤੱਕ ਗੱਲ ਪਹੁੰਚ ਜਾਂਦੀ ਏ। ਜੇ ਜ਼ਬਾਨ ਇੰਨੀ ਵੱਡੀ ਦੂਰੀ ਵੀ ਪਾ ਸਕਦੀ ਏ, ਚੇਤੇ ਰੱਖੇ ਇਹਦੇ ਕੋਲ ਸ਼ਕਤੀ ਏ, ਜੇ ਰੱਬ ਰੱਬ ਜਪਣ ਲੱਗ ਪਏ ਤੇ ਕਰੋੜਾਂ ਜਨਮਾਂ ਦੀ ਦੂਰੀ ਮਿਟਾ ਵੀ ਸਕਦੀ ਹੈ। ਕੱਲੀ ਦੂਰੀ ਪਾਉਂਦੀ ਨਹੀਂ, ਇਹ ਦੂਰੀ ਮਿਟਾ ਵੀ ਸਕਦੀ ਹੈ। ਹਜ਼ੂਰ ਨੇ ਬਾਣੀ ਵਿੱਚ ਮਿਹਰ ਕੀਤੀ ਜਦੋਂ ਉਹਨਾਂ ਨੇ ਪ੍ਰੇਮਾ ਭਗਤੀ ਵੀ ਜੁੜੇ ਤੇ ਬਾਬਾ ਨਾਨਕ ਜੀ ਨੂੰ ਜੇ ਕੋਈ ਪੁੱਛਦਾ ਹੈ ਕਿ ਸਤਿਗੁਰੂ ਜੀ ਪਰਮਾਤਮਾ ਨੂੰ ਪਾਉਣ ਦਾ ਮਾਰਗ ਕੀ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਾਰਗ ਹੈ ਇੱਕ ਦੂ ਜੀਵੋ ਲੱਖ ਹੋ ਹੈ।
ਕਿੰਨੀ ਭਗਤ ਪ੍ਰੇਮ ਲਿਵਲਾਈ, ਇੰਨੀ ਭਗਤੀ ਕੀਤੀ, ਇੱਕ ਜ਼ਬਾਨ ਤੋਂ ਲੱਖ ਜੀਵ ਹੋ ਗਈ, ਲੱਖ ਦੀਪ ਤੋਂ 20 ਲੱਖ ਹੋ ਗਈ, ਤੇ ਉਸ 20 ਲੱਖ ਜੀਵ ਵਿੱਚੋਂ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ ਜਗਤ ਦੇ ਮਾਲਕ ਦਾ ਨਾਮ ਜਪਿਆ, ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇੰਨੀ ਕਮਾਈ ਕਰੇ ਤਾਂ ਜਗਤ ਦੇ ਮਾਲਕ ਵੀ ਤੂੰ ਮਿਲ ਸਕਦਾ, ਕਿ ਇਹੋ ਜੀ ਪ੍ਰੇਮਾ ਭਗਤੀ ਕੋਈ ਕਰ ਸਕੇਗਾ? ਬਾਬੇ ਨਾਨਕ ਜੀ ਦਾ ਆਪਣਾ ਅਨੁਭਵ ਹੈ, ਇੱਕ ਦੋ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਆਂ, ਇੱਕ ਨਾਮ ਜਗਦੀਸ਼, ਪਿਆਰਿਆ ਇਹ ਤਰਾਹ ਪੱਤ ਪਵੜੀਆਂ ਚੜੀਆ ਹੋਏ ਆਕੀਸ, ਇਹ ਨੇ ਰਸਤਾ ਇਹੀ ਮਾਰਗ ਪਿਆਰੇ ਨੂੰ ਪਾਉਣ ਦਾ, ਤੇ ਜੇ ਅੰਦਰ ਤੇਰਾ ਰੁੱਖ ਹੈ ਤੇ ਬਾਹਰੋਂ ਪ੍ਰੇਮਾ ਭਗਤੀ ਵਾਲੇ ਦੀ ਰੀਸ ਕਰਨਾ, ਫਿਰ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈ ਹੈ। ਪ੍ਰੇਮਾ ਭਗਤੀ ਉਹਦੀ ਨਜ਼ਰ ਨਾਲ ਮਿਲਦੀ ਹੈ, ਉਹਦੀ ਬਖਸ਼ਿਸ਼ ਨਾਲ ਮਿਲਦੀ ਹੈ। ਕੂੜੈ ਕੂੜੀ ਠੀਸ, ਠੀਸ ਦਾ ਅਖਰੀ ਅਰਥ ਹੁੰਦਾ ਗੱਪ ਮਾਰਨਾ। ਕਹਿੰਦੇ ਨੇ ਜੇ ਉਹਦੀ ਨਜ਼ਰ ਨਾਲ ਤੇਰੇ ਕੋਲ ਪ੍ਰੇਮਾ ਭਗਤੀ ਨਹੀਂ, ਐਵੇਂ ਜ਼ਮੀਨ ਤੇ ਰੇਂਗਣ ਵਾਲੇ ਕੀੜੇ, ਤੂੰ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਦੀ ਰੀਸ ਨਾ ਕਰ। ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਉਹ ਤਾਂ ਪ੍ਰੇਮਾ ਭਗਤੀ ਆ ਜਿਹੜੀ ਅਵਸਥਾ ਤੈਨੂੰ ਦੱਸੀ, ਇੱਕ ਦੂ ਜੀਵੋ ਲੱਖ ਹੋਏ, ਇਹ ਨਾਨਕ ਨਦਰੀ ਪਾਈ ਹੈ, ਉਹਦੀ ਕਿਰਪਾ ਨਾਲ ਮਿਲਦੀ ਹੈ। ਤੇ ਜੇ ਕਿਰਪਾ ਤੋਂ ਬਿਨਾਂ ਕੂੜੈ ਕੂੜੀ ਠੀਸ, ਕੂੜੇ ਬੰਦੇ ਦੀ ਕੂੜੀ ਗੱਪ ਹੋਵੇਗੀ, ਕੂੜੇ ਬੰਦੇ ਦਾ ਕੂੜ ਹੋਵੇਗਾ। ਮੈਂ ਬੇਨਤੀ ਜਿਹੜੀ ਕਰ ਲੱਗਾ, ਸਤਿਗੁਰੂ ਨੇ ਪ੍ਰੇਮਾ ਭਗਤੀ ਕੀਤੀ, ਉਸ ਭਗਤੀ ਦੀ ਇੱਕ ਮਿਸਾਲ ਹਜ਼ੂਰ ਨੇ ਖੋਰ ਦਿੱਤੀ। ਦਾਤਾਰ ਕਹਿੰਦੇ ਨੇ ਕਿ ਦੁੱਧ ਨੂੰ ਚੋ ਕੇ ਲਿਆਉਂਦੇ ਨੇ, ਜ਼ਿਮੀਦਾਰ ਚੋਂਦਾ, ਗਵਾਲੇ ਘਰਾਂ ਵਿੱਚ ਆਉਂਦੇ ਨੇ, ਜਿਸ ਬਰਤਨ ਵਿੱਚ ਦੁੱਧ ਚੋ ਕੇ ਲਿਆਂਦਾ ਉਸ ਬਰਤਨ ਵਿੱਚੋਂ ਦੁੱਧ ਦੂਜੇ ਬਰਤਨ ਵਿੱਚ ਪਲਟਿਆ ਜਾਂਦਾ ਹੈ, ਭਾਂਡੇ ਵਿੱਚ ਪਲਟਦੇ ਨੇ। ਹੁਣ ਜਿਸ ਭਾਂਡੇ ਵਿੱਚ ਦੁੱਧ ਚੋਇਆ ਉਹਦੇ ਅੰਦਰ ਦੁੱਧ ਉਹਦੇ ਬਰਤਨ ਦੇ ਨਾਲ ਉਹਦੇ ਕੰਢਿਆਂ ਨਾਲ ਜ਼ਰੂਰ ਲੱਗਾ ਹੈ, ਤੇ ਸਿਆਣੀਆਂ ਸਵਾਣੀਆਂ ਆਪਣੇ ਹੱਥ ਵਿੱਚ ਲੈ ਕੇ ਪਾਣੀ ਤੇ ਉਸ ਬਰਤਨ ਦੇ ਵਿੱਚ ਬਾਲਟੀ ਵਿੱਚ ਭਾਂਡੇ ਵਿੱਚ ਛੱਤੇ ਮਾਰ ਕੇ ਉਸ ਦੇ ਅੰਦਰ ਲੱਗੇ ਹੋਏ ਦੁੱਧ ਨੂੰ ਉਤਾਰਦੀਆਂ ਸਨ, ਤੇ ਉਸ ਪਾਣੀ ਨੂੰ ਕਿਹਾ ਜਾਂਦਾ ਸੀ ਦੁੱਧ ਵਿੱਚ ਹੰਗਾਲ ਪਾ ਦਿੱਤਾ ਹੈ। ਇਹ ਬੜਾ ਪੁਰਾਤਨ ਸ਼ਬਦ ਹੈ ਤੁਹਾਡਾ ਸੱਭਿਆਚਾਰ ਦਾ। ਕਹਿੰਦੀਆਂ ਸਨ ਦੁੱਧ ਵਿੱਚ ਹੰਗਾਲ ਪਾਇਆ ਹੈ, ਜਦੋਂ ਹੰਗਾਲ ਦੁੱਧ ਵਿੱਚ ਪਾ ਦਿੱਤਾ, ਹੰਗਾਲ ਦਰਦ ਜੀ ਉਹ ਦੁੱਧ ਨਾਲ ਮਿਲਿਆ ਹੋਇਆ ਪਾਣੀ, ਹੰਗਾਲ ਪਾ ਦਿੱਤਾ ਦੁੱਧ ਵਿੱਚ, ਤੇ ਦੁੱਧ ਨੂੰ ਪਰਤ ਕੇ ਉਹਨਾਂ ਨੇ ਚੁੱਲ੍ਹੇ ਤੇ ਰੱਖਿਆ। ਪ੍ਰੇਮਾ ਭਗਤੀ ਕੀ ਹੈ? ਬਾਬਾ ਨਾਨਕ ਜੀ ਨੇ ਕੱਲਾ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿਣ ਨਾਲ ਨਹੀਂ, ਪਿਆਰਿਓ ਉਸ ਪ੍ਰੇਮਾ ਭਗਤੀ ਵਿੱਚ ਆਪਣਾ ਸਭ ਕੁਝ ਹੀ ਕੁਰਬਾਨ ਕੀਤਾ ਜਾਂਦਾ ਹੈ, ਆਪਣਾ ਸਭ ਕੁਝ ਫਿਦਾ ਕੀਤਾ ਜਾਂਦਾ। ਹੁਣ ਉਸ ਦੁੱਧ ਨੂੰ ਜਿਹੜਾ ਹੰਗਾਲ ਵਾਲਾ ਸੀ ਚੁੱਲ੍ਹੇ ਦੇ ਉੱਤੇ ਰੱਖਿਆ, ਅੱਗ ਦੀ ਲਾਟ ਨਿਕਲੀ, ਅੱਗ ਦੇ ਨਾਲ ਪਹਿਲਾਂ ਉਸ ਵਿੱਚ ਮਿਲਿਆ ਹੋਇਆ ਜਿਹੜਾ ਹੰਗਾਲ ਪਾਣੀ ਸੀ ਉਹ ਭਾਪ ਬਣ ਕੇ ਉੱਡਣ ਲੱਗਾ। ਜਦੋਂ ਪਾਣੀ ਭਾਪ ਬਣ ਕੇ ਉੱਡਿਆ ਤੇ ਆਖਰ ਬਾਬਾ ਜੀ ਦੇ ਸਮਝਾਉਣ ਦਾ ਤਰੀਕਾ ਕਿ ਪ੍ਰੇਮਾ ਭਗਤੀ ਕੀ ਹੈ, ਕਹਿੰਦੇ ਨੇ ਅਸੀਂ ਉਸ ਪਾਣੀ ਨੂੰ ਪੁੱਛ ਲਿਆ ਕਿ ਦੇਖ ਦੁੱਧ ਤਾਂ ਕੀਮਤੀ ਸੀ, ਤੂੰ ਤਾਂ ਆਪਣੀ ਖੁਸ਼ ਕਿਸਮਤੀ ਸਮਝ ਕਿ ਪਾਣੀ ਦੇ ਛੱਟਾ ਸੈ ਤੂੰ, ਤੇ ਤੈਨੂੰ ਦੁੱਧ ਵਿੱਚ ਮਿਲਦਿਆਂ ਸਾਰ ਦੁੱਧ ਨੇ ਦੇਖ ਆਪਣੇ ਵਿੱਚ ਥਾਂ ਦਿੱਤੀ। ਇਹ ਤੇ ਕੋਈ ਥਾਂ ਦਿੰਦਾ ਇੱਕ ਦੂਜੇ ਨੂੰ? ਕਹਿਣ ਲੱਗੇ ਪਾਣੀ ਤੈਨੂੰ ਤੇਲ ਵਿੱਚ ਮਿਲਾਇਆ ਜਾਏ ਕਦੀ ਤੇਲ ਤੈਨੂੰ ਥਾਂ ਦਏਗਾ? ਤੈਨੂੰ ਘਿਓ ਦੇ ਮੱਖਣ ਵਿੱਚ ਮਿਲਾਇਆ ਜਾਏ ਕਦੀ ਮੱਖਣ ਤੈਨੂੰ ਥਾਂ ਦਏਗਾ? ਕਦੀ ਘਿਓ ਤੈਨੂੰ ਥਾਂ ਦਏਗਾ? ਦੂਜੇ ਤਰਲ ਪਦਾਰਥ ਕਦੀ ਤੈਨੂੰ ਥਾਂ ਦੇਣਗੇ? ਦੇਖ ਤੂੰ ਦੁੱਧ ਦਾ ਅੰਦਰ ਕਿੰਨਾ ਕੁ ਖੁੱਲ ਦਿਲਾ ਹੈ, ਉਹ ਤੈਨੂੰ ਆਏ ਨੂੰ ਉਹਨੇ ਆਪਣੇ ਵਿੱਚ ਥਾਂ ਦੇ ਦਿੱਤੀ। ਥਾਂ ਨਾ ਕੇਵਲ ਦਿੱਤੀ, ਉਹਨੇ ਕਿਹਾ ਠੀਕ ਤੇਰਾ ਰੂਪ ਮੇਰੇ ਤੋਂ ਵੱਖਰਾ ਹੈ, ਜੇ ਮੇਰੇ ਕੋਲ ਆ ਗਿਆ ਮੈਂ ਤੈਨੂੰ ਆਪਣਾ ਰੂਪ ਦੇਣਾ ਵਾ। ਪਾਣੀ ਨੂੰ ਦੁੱਧ ਨੇ ਆਪਣਾ ਰੂਪ ਦਿੱਤਾ, ਕੱਲਾ ਰੂਪ ਹੀ ਨਹੀਂ, ਪਾਣੀ ਇਕੱਲੇ ਦੀ ਕੀਮਤ ਨਹੀਂ ਸੀ, ਪਰ ਜਦੋਂ ਦੁੱਧ ਵਿੱਚ ਮਿਲਿਆ ਦੁੱਧ ਨੇ ਕਿਹਾ ਜੇ ਮੈਂ 5 ਲੀਟਰ ਦੀ ਮੇਰੀ ਮਪਾਈ ਹੈ ਤੇ ਤੂੰ 1 ਲੀਟਰ ਹੈ ਤੇ ਆਪਾਂ ਹੋ ਗਏ 6 ਕਿਲੋ, 6 ਲੀਟਰ ਹੋ ਗਏ। ਚੇਤੇ ਰੱਖੀ ਮੈਂ ਆਪਣਾ ਮੁੱਲ ਥੋੜਾ ਜਿਹਾ ਕਟਵਾ ਲਾਂਗਾ ਪਰ ਤੇਰੀ ਕੀਮਤ ਨਾਲ ਜ਼ਰੂਰ ਪਵਾਂਗਾ। ਤੇ ਪੈਂਦੀ ਹੈ ਦੁੱਧ ਦੀ ਨਾਲ ਪਾਣੀ ਦੀ ਕੀਮਤ ਪੈ ਗਈ। ਤੇ ਬਾਬਾ ਜੀ ਕਹਿਣ ਲੱਗੇ ਉਹ ਬੇਵਫਾ ਦੇਖ ਥਾਂ ਦਿੱਤਾ ਜਿੰਨੇ, ਨਾਮ ਆਪਣਾ ਤੈਨੂੰ ਦਿੱਤਾ ਦੁੱਧ, ਪਾਣੀ ਨਾ ਰਹਿਣ ਦਿੱਤਾ ਤੈਨੂੰ,
अपना रूप दिता, अपनी कीमत घटा के उन्हें तेरी नाल कीमत पवा ली, ते इना बेवफाए कि सेक लगन की देर तू पहला उड़ गए। हजूर कहिंदे ने उस पानी का उत्तर सी बाणी दे बचन ने, कहिंदा इसे करके ता उड़िया वा कि जिन्हें मैनू रूप दिता, रंग दिता, कीमत पाई, मेरा चित करदा मैं इनू सेक लगन तो पहला पहला अपने आप नू क्यों ना साड़ देवा, क्योंकि मैं अपने प्यारे दा सेक नहीं सेक सकदा, मैं अपने आप नू कुर्बान कर सकना। ए वे प्रेमा भगती, नानक नाम निरंजन जान्यो किन्नी भगत प्रेम लिव लाई, ते प्रेम लिव ला के भगती करके सानू क्या रे मन ऐसी खरसों प्रीत कर, कैसी जैसी जल दुध होए, जिमें दुध दी ते पानी दी प्रीत है। ते फिर देखो इथे आके मुकम्मल प्रीत बनती है, जिमें मैं उदाहरण पहला दित्तियां ने। जे हुण मैं ये कही जा कमल दा फुल खिड़िया ते पतंगा उहदे ते आ गया, ते आप कहोगे वेखो बंदा किहो जी गल करदा है, कमल दे फुल ते भवरे हुंदे ने, पतंगे तां दीवे ते जांदे ने। जे मैं कहां जी दीवा बलिया ते कीड़ियां आ गईयां, तुसीं कहोगे मूर्खता ही वाली गल, दीवे ते कीड़ियां, कीड़ियां तां मिठे ते जाणगियां। हुण शब्द सुरत कीनी वरखाई, तां ते अंगद अंग संग भयो शायर, उह समुंदर बने ते समुंदर दे विच नीयां नहीं रखियां जांदियां, समुंदर लोकां दे घर नहीं बणांदा, समुंदर अपने विचों बदल पैदा करके केवल बरसात ही करदा है। तां ते अंगद अंग संग भयो शायर, समुंदर बन गए तेन शब्द सुरत कीनी वरखाई, उस गुरु अंगद साहब ने इनी कृपा की, उन्होंने शब्द ते सुरत की वरखा कर दिती। आओ एदी प्रोड़ता गुरु ग्रंथ साहब करनगे, कहन लगे लंगर चले गुर शब्द हर, तोट ना आवी खटी है। जेड़ी खटी बाबा नानक खट के गए ने ना, ओदा तोटा नहीं आना। इस तो पहली एक बचन है, नीव किने रखी, नानक राज चलाया सच कोट सतानी नीव दे, बाबे नानक ने नीव रखी। हुण अगे ए स्पष्ट होवेगा कि गुरु नानक साहब झड़ी लांदे पए ने गुरु अंगद साहब के नहीं रख रहे ने। बचन है लंगर चला गुर शब्द हर, तोट ना आवी खटिए, खर्चा दित खसम दी, कसम दी दर ते बाबे नानक दी रब दी दिते हुए खर्चे नू गुरु नानक साहब दी जोत गुरु अंगद साहब वंडन लगे ने। खर्चे दित कसम दी आप खैदी खैर दबटिए। हुण देखो शब्द ने खर्चे, खर्चन वास्ते दिता बाबे नानक ने खजाना, नाल कह दिता आप खैदी आप खाया जे, खैर खैर दर ते जेड़े मंगण आउणगे उन्हां दी झोली विच पाया जे। हजूर ने कहा कि लंगर चला गुरु शब्द हर, तोट ना आवी खटिए, खर्चा दित कसम दी आप खैदी खैर दबटिए। इत एक बचन कीता, कहन लगे मेरे दाता जी के आप जी उते एनी कृपा भी हुंदी, होवे सिफत खसम दी नूर अरसों कुरसों झटिए। नूर दी वरखा हो रही है, गुरु अंगद साहब उसे बरखा नू लोकां तक पहुंचा रहे ने, क्योंकि गुरु नानक साहब ने उन्हूं अपना अंग बनाया है। खोवे सिवत किसम दी नूर अरसों कुरसों चट गया, तुद जिथे सच्चे पातशाह मल जन्म जन्म दी कटिए। एक बचन आप रोज होर पढ़ दियो, बरे है दरगह गुरु की कुदरती नूर। हुण बरे है, बरे है नहीं बरे है, बरे दर से बर रहा है, वरख रहा है, की वरखदा है कुदरती नूर, परमात्मा दे घर विचों रूहानियत दे बदल बन के गुरु अंगद साहब उन्हां दी बरसात पै करांदे ने, ते जेड़ा आउंदा उन्हू नाम नाल भेज दिंदे। तां ते अंगद अंग संग भयो शायर, तिन शब्द सुरत कीनी वरखाई, ते गुरु नानक साहब ने की कीता, इहनू भाई गुरदास जी ने अपनी रचना विच कहा, कहन लगे प्यारियो के गुरु नानक साहब ने मेहर कीती, पारस होवा पारसों गुर उपदेश गुर परचे, गुर उपदेश विच रहना है, चंदन होवा चंदनों है, दीपक ते दीपक प्रगासिया है। हुण धन गुरु अंगद साहब शब्द सुरत दी खेड नहीं वरतांदे, कैसी वरखा पै करदे ने। भाई पारो वर्गा आउंदा ते ओ जदों आके पुछदा महाराज हंस
और परमहंस की है ते बाबा नानक जी दी जोत गुरु अंगद साहिब वरखा करके कहिंदे ने कि पारो ते भाई पारो जुलका सी पारो हंस हुंदे ने जिहड़े दुद्ध पानी नखेड़दे ने ते परमहंस हुंदे ने जिउंदे जिउंदे जी अपने शरीर विचों बदेह हो जांदे ने ते तुर पिया कहिंदा फिर परमहंस सी ते नहीं बनना। बाबा जी ने कृपा की गुरु अंगद साहब की नजर न गुरु अमरदास वेले परमहंस बनिया ते भाई गुरदास ने अपनी रचना विच क्या कहन लगे पारो जुलका परमहंस पूरे सतगुर कृपा तारी पूरे गुरु ने मेहर की। एक प्रमाण मैं होर दे के अगे चलना कि गुरु ने मैले हिरदिया विच नाम की वरखा कर दी गुरु अंगद साहब ने। हुण भाई जोत रसोईया है ते भाई गुरदास ने बचन भी कहे कि जोध रसोईया देवता गुर सेवा कर दुत्तर तारी पूरे सतगुरु पै सवारी। जोध रसोईया देवता ए असल सी ब्राह्मण। इस भाई जोध ने इनी लंगर भी सेवा की कि माता खीवी जी नाल दो सिख होर सन जेड़े सेवा करते सन। एक भाई केदारू केदारा ते दूजा भाई साहब भाई जोध। यह जोध ब्राह्मण सी ए जोध खैरा जट नहीं क्योंकि दो जोध सन। एक बाबे नानक दा सिख सी जिदे तो पौड़ी सुन के बाबा लैणा जी करतारपुर गए वह खैरा सी खदूर साहब दा रहण वाला। यह भाई जोध ब्राह्मण सी ए बाहरों आया सी। मेरे गुरु अंगद साहब किवें वरखा करदे ने नाम दी। भाई जोध आया इन्हें बाणी सुनी कीर्तन सुनिया मन चाया भी लंगर च सेवा करा सादे कपड़े पा के माता खीवी नाल सारा दिन भाई जोध ते भाई केदारा लंगर विच रहिंदे सन। ते भाई जोध ते मन विच कदी आ जाना ते अनीमिया जातां वाले भी इत्थे आए क्योंकि ब्राह्मण सी कई जन्मां दा उहदे अंदर ए सी खून ए सी कि मैं उच्ची कुल दा वां। मन च आया फिर एक दिन आया मना जे भांडे मांझ के भी जे इत्थे लंगर विच खोंचे मार के भी लकड़ा पाड़ के सारा दिन धुप्पे चुल्हे सामने बह के भी तेरी मैल ना गई ते मैल जाएगी कितों। कहन लगा अजे भी खौमे दी मैल चुकी पर ना मैं ब्राह्मण। उत्थे एक शब्द क्या कहन लगे तू झूठा है अपने मन नूं कहिंदे ने तू झूठा है तेनू कोई खक नहीं सुचा भोजन छके कल तो बाद जिहड़ा अंदर जात वाला भूत वड़िया इहनू झूठा भोजन दिता जाए। प्यारे ओ सारे भांडे चुकने पर कुछ कु पतलां चुके एक पासे रख लैणियां। यह हकीकत है इनू अत कथनी ना समझियो। गुरु अंगद साहब किवें बरखा करदे ने जदों सारिया चले जाना जिहड़ियां पतलां लुका के रखियां होणियां उहदे विच्चों सब्जी भाजी दा किणका मात्र चुण के एक थां ते कठियां करके खा लैणा। माता खीवी जी देखना सारा दिन सेवा करदा लंगर कितों छकदा है। अज देखिया कि जदों सारे चले गए दोपहर दे लंगर तो बाद लोग के सारियां पतला हूंज के आ प्या खाए। माता खीवी जी ने बाबा बुढ़ा साहब नू कहा कि बाबा जी भाई जोध सारा दिन सेवा करदा पर पंगत विच लंगर नहीं छकदा। नहीं मने गुरु अंगद साहब फिर एक दिन अचनचेत आए इस नू जे पढ़ना होवे ते पढ़ियो भाई वीर सिंह उन्हां दा अष्ट गुरु चमत्कार। आए देखिया के ए सज्जन पत्तल दे विचों चोके छोटे छोटे किड़के खांदा पे सतगुरु ने देखिया कहन लगे भाई जोध ए की करदे पए हो। इको दम कंब गए हाथ झाड़ के उठ खलोते कहन लगे की कर रहे सो। कहन लगे दाता अंदर झूठा है ते झूठिया नू झूठा ही भोजन चाहिदा है। अंदर झूठा है तुसी पंगत विच क्यों नहीं बैठते। कहिंदे ने अगे अंदर जात वाला भूत बैठा जदों नाल कोई बैंदा है ते कहिंदा मैं ब्राह्मण मैं उच्चा। कहन लगे इनू रहण दिओ नीवा इनू उदों समझ लगेगी जिन्नी देर तक पत्तलां विच नहीं रहिंदा ते लंगर दे भांडियां विच नहीं रहिंदा। सच्चे पातशाह देख के त्रुट पै माता खीवी जी कोल आए सिर ते हथ रख के कहन लगे भाई जोध तू सच्यार है तू झूठा नहीं तू सच्यार है अज तो बाद लंगर विच बैठ के भोजन छकना है। जदों कहिंदे ने इन्ना शब्द सिर ते हथ रख के कहा सारे विद्वान ए मानदे ने कि गुरु अंगद साहब दे खत्थां विचों इहो जी मानो वरखा निकली
कि भाई जोध देवता बन गया, सिर तो पैरा तक नाम दे नाल भिज गया। इत्थे फिर भाई साहब ने कहा जोध रसोईया देवता गुर सेवा कर दुत्तर सारी, ते अखीरली तो के कहन लगे पूरे सतगुरु पै सवारी। पूरे गुरु ने उहदे सिर ते मेहर भरिया हाथ रख दिता, किरपा कर दिती। अज पंगत विच बैठ के लंगर छकन लगे, किसे पुछ लिया कि अज इत्थे क्यों बैठे, कह लगे झूठ वाला भूत निकल गया है, हुण अंदर गुरु बैठा ते गुरु नू अंदर दे चौंके विच बिठा के सच्चा भोजन ही देईदा, अंदर गुरु है। हुण ओ गुरु अंगद साहिब सरो समुंदर बन गए, जेड़ा उन्हां कोल आया उन्हां बरखा कीती। तां ते अंगद अंग संग भयो शायर, तिन शब्द सुरत कीनी वरखाई। हुण तीजे पातशाह ने गुर अमरदास की अकत कथा है, गुरु अमरदास जी दी पट कीर्त जी कहिंदे कथा बयान तो रहत है, वो अकत कथा है। गुर अमरदास की अकत कथा है, ते किवें अकत है जी, उन्हां नाल बचन क्या एक जी ही साडी जीव एक है, कछ कही ना जाई। की बयान करांगे, गुरु अंगद साहिब दी कथा अकत है, असी नहीं बयान कर सकते, क्योंकि पट पिछे भी कह के आए ने कि दाता जी कन खर बूंद बसो रुमावल कुसम बसंत गणंत।

1746 ਸਿੱਖ ਸ਼ਹੀਦ ਹੁੰਦਾ ਰਿਹਾ, 1846 ਸਿੱਖ ਸ਼ਹੀਦ ਹੁੰਦਾ ਰਿਹਾ, 1946 ਸਿੱਖ ਸ਼ਹੀਦ ਹੋਇਆ, ਅੱਜ ਫੇਰ

0: ਸਬਜ਼ੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, 2 ਪਾਉਂਡ ਪਲੇਨ ਗੁੜ 2.98 ਨੂੰ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਨੂੰ, ਧਨੀਏ ਦੀਆਂ 2 ਗੁੱਛੀਆਂ 1.29 ਨੂੰ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ 2.98 ਦਾ ਬੈਗ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ @604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2982152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ। ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਉਂਡ, ਦੇਸੀ ਕਰੇਲੇ 1.48 ਨੂੰ ਪਾਉਂਡ, ਇੰਡੀਕੈਨ 216 ਟੀ ਵਾਲਾ ਪੈਕ 5.99 ਦਾ ਅਤੇ 2.2 ਪਾਉਂਡ ਇੰਡੀਕੈਨ ਪੰਜਾਬੀ ਬਿਸਕੁਟ 5.98 ਦਾ ਪੈਕ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: ਗੁਰਦੇਵ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 acres ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5-bedroom ਹਾਊਸ, ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਦ ਨੂੰ ਐਟ 604-351-5111।

ਕਾਰ ਕਾ ਚੀਨਤ ਨਹਿ ਭੇਵਾ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹੇ ਵਿਦ ਸਜਾ ਪ੍ਰਥਮ ਸੰਸਾਰਾ। ਏਕਾ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹਿ ਭੂਪਾ, ਅੰਡਜ ਜੇਰਜ ਸੇ ਤਜ ਕੀਨੀ, ਉਤ ਭੁਜ ਖਾਨ ਬਾਹੁਰ ਰਾਚ ਦੀਨੀ। ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਾਇਓ ਸੰਕਰ ਇਕੱਠਾ, ਸਿਗਰੀ ਸ੍ਰਿਸ਼ਟ ਦਿਖਾਇ ਅਚੰਮ ਭਾਵ, ਆਦਿ ਜੁਗਾਦ ਸਰੂਪ ਸੋਯੰ ਭਾਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿਖ ਸੰਗਰੋ, ਦੁਸ਼ਟ ਜਿਤੇ ਉਠ ਵਦ ਉਤਪਾਤਾ, ਸਕਲ ਮਿਲੇ ਛ ਕਰੋ ਰਣ ਘਾਤਾ। ਜੇ ਆਸ ਤੋ ਤਬ ਸਰਣੀ ਪਾਰੇ, ਤਨਕੇ ਦੁਸ਼ਟ ਦੁਖਤ ਹੋਵੈ ਮਰੇ, ਪੁਰਖ ਜਾਵਨ ਪਗ ਪਰੇ ਤਿਹਾਰੇ, ਤਨਕੇ ਤੋਮਨ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਧਿਆ ਹੈ, ਤਾ ਕੇ ਕਾਲ ਨਿਕਟ ਨਹ ਐਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਾਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ, ਤਾ ਕੇ ਤਾਪ ਤਨਕ ਮਹ ਹਰੇ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵ ਸਕੈ ਨਾ ਕੋਈ।